ਤੀ ਸਭ ਜਾਣ ਦੇਵਣ ਕੋਏ ਕਹਿ ਭਗਵਾਨ ਜੀ ਕਹਿ ਜਿਸ ਕਹਿ ਦੀਏ ਰਹੇ ਹਕਾਏ ਬਹੁ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੀਏ ਕੁ ਆਪ ਮਾਨੁ ਕਹਿ ਕਿਸਨਾ ਹਾਥ ਤਿਸ ਕਾ ਕੰਬੂ ਸੁ ਕੋਏ ਤਿਸ ਕਾ ਨਾਮ ਰਾਖਣ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੈ ਕੋਏ ਉਸ ਤੁਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤ ਪਿਵਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੂ ਪੇਗ ਠਾਕੁਰ ਕਾ ਰੰਗ ਸਾਧ ਸੰਗ ਬਿਣਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੇ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਜੁਲ ਮਥਾ ਬੜ ਭਾਗੀ ਤੇ ਜਨ ਜਗਮਾਇ ਸਦਾ ਸਦਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਣਵੰਤ ਗਣੇ ਸੰਸਾਰ ਮਨ ਤਨ ਮੁਖ ਬੋਲੇ ਯਾਰ ਮੁਖੀ ਸਦਾ ਸਦਾ ਜਨ ਤੇ ਸੁਖੀ ਏਕੋ ਏਕ ਏਕ ਪਹਿਚਾਨੈ ਇਤੇ ਉਤਕੀ ਉਹ ਸੋਜੀ ਜਾਣੈ ਨਾਮ ਸੰਗ ਤਿਸ ਕਾ ਮਨ ਮਾਨਿਆ ਨਾਨਕ ਤਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕੈਤ ਸਰਵ ਰੋਗ ਤਿਉ ਹਰ ਚੰਨ ਰੈਤ ਅਣ ਦਿਨ ਕੀਰਤਨ ਕੇਵਲ ਬਖਿਆਣ ਗ੍ਰਹਿ ਮੈਂ ਸੋਈ ਨਿਰਵਾਣ ਏਕ ਉਪਰ ਜਨ ਜਨ ਕੀ ਆਸਾ ਜਿਸ ਜਨ ਕੀ ਆਸਾ ਤੇ ਕੀ ਕਟੀਏ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੈ ਦੂ ਜਿਸ ਕਉ ਹਰ ਬ੍ਰਾਹਮਣ ਚਿਤ ਆਵੈ ਸੋ ਸੰਸੇਲਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੀ ਸੋ ਸੇਵਕ ਕੇ ਤੈ ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੂਦਤ ਸੂਦਤ ਸੂਦ ਸਿਜਿਆ ਗੁਰ ਪ੍ਰਸਾਦ ਤਾਤ ਸਾਹਿਬ ਉਜਿਆ ਜਬ ਦੇਖਿਓ ਤਬ ਸਾਹਿਬ ਕੇ ਸਮੂਲ ਨਾਨਕ ਸੋ ਸੂਖਮ ਸੋਏ ਅਸਤੂਲ ਨਹਿ ਕੇ ਜਨਮੇ ਨਹਿ ਕਿਸ ਮਰੇ ਆਪਣ ਚਲਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟ ਅਣ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੁਗਤ ਰਾਜ ਥਾਪੋ ਤਾਪ ਵਿਨਾਸੀ ਨਾਏ ਕਿਸ ਕੰਡ ਤਾਰਨ ਤਾਰੋ ਬ੍ਰਹਿਮੰਡ ਆਲਖ ਆਪੇ ਪੁਰਖ ਪ੍ਰਤਾਪ ਆਵ ਜਪਾਏ ਤਨਾਣਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਦ ਪ੍ਰਭ ਕੇ ਸੇਵਕ ਸਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਾਪੇ ਨਿਆਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੀ ਬੜਭਾਗੇ ਨਾਮ ਜਪ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਹੋ ਤੁਮ ਕਰਮਾਣ ਜੋ ਕਿਸ ਕਰੇ ਸੂ ਪ੍ਰਭ ਕੈ ਰੰਗ ਸਦਾ ਸਦਾ ਬਸੇ ਅਰ ਸੰਗ ਸਹਿ ਸੁਭਾਏ ਹੋਵੇ ਸੂ ਹੋਏ ਕਰਨੇ ਆਰ ਬਸਾਣੈ ਸੋਏ ਪ੍ਰਭ ਕਾ ਕੀਆ ਜਨਮੀ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸੁਮਾਏ ਕੋਈ ਸੁਖ ਨਿਦਾਨ ਉਹਨੂੰ ਬਣ ਆਏ ਆਪ ਕੋ ਆਪ ਦੀਨੋ ਮਾਣ ਨਾਨਕ ਪ੍ਰਭ ਜਾਣੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਚਾਨਣ ਹਾਰ ਜਾਂ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਨਣ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤੇ ਤੇ ਬਿਰਤਾ ਕੋਈ ਨਾਹਿ ਰੇ ਮਨ ਮੇਰੇ ਸਦਾਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਸੂ ਨਾ ਜੇ ਸੋ ਪ੍ਰਾਣੀ ਲੋਚੇ ਕੋਈ ਤਿਸ ਬਿਣ ਨਾਏ ਤੇ ਰਹਿ ਕਿਸ ਕਾਮ ਹਤ ਨਾਨਕ ਜਾਪੇ ਇੱਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਕਟ ਸੋਹੈ ਧਨਵੰਤਾ ਹੋਈ ਕਿਆ ਕੋ ਗਰਬੈ ਜਾ ਸਭ ਕਿਸ ਤਿਸ ਕਾ ਦੀਆ ਦਰਬੈ ਹੱਥ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟਿਆ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੈ ਥਾਮਣ ਤਿਉ ਗੁਰ ਕਾ ਸ਼ਬਦ ਮਣੇ ਸਥਮਣ ਜੋ ਪਕਾਣ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਸਤਰੈ ਜੋ ਅੰਧਕਾਰ ਦੀ ਪਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਣ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋ ਤੂਰ ਨਾਨਕੀ ਅਰ ਲੋਚਾ ਪੂਰ ਮਾਣ ਮੂਰਖ ਕਾਈ ਬਿਲ ਲਾਈ ਐ ਪੁਰਬ ਲਿਖੇ ਕਾ ਲਿਖਿਆ ਪਾਈ ਐ ਦੁਖ ਸੁਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੂੰ ਤਸੇ ਚਤਾਰ ਜੋ ਕਸ ਕਰੇ ਸੂਈ ਸੁਖ ਮਾਣ ਪੂਲਾ ਕਾਏ ਫਿਰੇ ਅਜਾਣ ਕੌਣ ਬਸਤਾਈ ਤੈਰੈ ਸੰਗ ਲਵ ਟਰਉ ਰਾਸ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ
ਤਾਂ

ਤੂੜੂ ਲਾਦ ਕੀਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਈ ਸਭ ਕੂਈ ਮੁਖ ਉਜਲ ਹਰ ਦਰ ਗੈ ਸੂਈ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕੇ ਸਦ ਬਲਹਾਰੇ ਚਰਨ ਸਾਧ ਕੀ ਤੋਈ ਤੋਈ ਪੀਓ ਅਰਪ ਸਾਧਕੂ ਆਪਣਾ ਜੀਉ ਸਾਧ ਕੀ ਧੂਰ ਕਰੂ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵੜ ਭਾਗੀ ਪਾਈ ਹੈ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਵਿਗਣ ਤੇ ਸਾਧੂ ਰੱਖੈ ਹਰ ਗੁਣ ਗਾਈ ਅੰਮ੍ਰਿਤ ਰਾਚਾਖੈ ਊੜ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਮਿਰਤ ਕਉ ਜਿਵਾਲਣਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਦਾਨ ਜਾ ਕੀ ਦ੍ਰਿਸ਼ਟੀ ਮਾਇ ਪੁਰਬ ਲਿਖੇ ਕਾ ਲਹਿਣਾ ਪਾਏ ਸਾਭ ਕੇ ਤਿਸ ਕਾ ਉਹ ਕਰਨਾ ਜੋ ਤਿਸ ਬਿਨ ਦੂਸਰੋ ਆ ਨਾ ਹੋਗ ਜਪ ਜਾਣ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨ ਸੋਚ ਨਿਰਮਲ ਥੀ ਆ ਜੰਕੇ ਮਨ ਜਾ ਕੇ ਮਨ ਕੁਰ ਕੀ ਪਰਤੀ ਤੇ ਜਣ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੈ ਲੋਏ ਜਾ ਕੇ ਹਿਰਦੇ ਕੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੇ ਸਤ ਮੋਕੈ ਸਾਚੀ ਦ੍ਰਿਸ਼ਟ ਸਾਚਾ ਕਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਾਧ ਸਮਾਤਾ ਸਲੋਕ ਰੂਪ ਨ ਰੇਖਣ ਰੰਗ ਕੇ ਸਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਬਜਾਏ ਨਾਨਕਾ ਜਸ ਹੋਵੈ ਸੋ ਪ੍ਰਸੰਨ ਅਸ਼ਪਰੀ ਅਵਨਾਸੀ ਬ੍ਰਾਹਮਣ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤੇ ਪਰੇ ਨਾਏ ਕਿਸ ਕੋਈ ਸਰਮ ਨਿਰੰਤਰ ਏਕੋ ਸੋਈ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਈ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕੈ ਮਨ ਇਹ ਅਨਰਾਉ ਅਣਸਾ ਪੂਰਨ ਸੰਨਾ ਜੋ ਜੋ ਕਰ ਪਾਇਆ ਸੋਈ ਕਰਨ ਪਰਨ ਜਾ ਕਾ ਨੇਤਰ ਪੂਰ ਤੇ ਕਾ ਮੰਤ ਨਾ ਜਾਣੇ ਹੋਰ ਅਣਦਰੂ ਮੰਗਲ ਸਦ ਜਾ ਕੇ ਸਰਬ ਥੂਕ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਹਿ ਸਤ ਮੈਂ ਭੋਗੀ ਧਿਆਇ ਧਿਆਇ ਭਗਤ ਹੈ ਸੁਖ ਪਾਇਆ ਨਾਨਕ ਤੇ ਸੁਪੁਰਖ ਕਾਕਣੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਿਤ ਨਾਏ ਸਗਲ ਦੇਵ ਹਾਰੇ ਅਵਗਾਹ ਪਿਤਾ ਕਾ ਜਨਮ ਕਹਿ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੋ ਮਤ ਗਿਆਨ ਧਿਆਨ ਜਨ ਦੇ ਧਨ ਦਾਤ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਤ ਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਕਰੰਗ ਨਾਨਾ ਬੇਦਕੀ ਨੂੰ ਵਿਸਥਾਰ ਪ੍ਰਭ ਅਨਾਸੀ ਅਕੰਕਾਰ ਨਾਨਾ ਚਲਤ ਕਰੇ ਖਿਲਮਾਏ ਪੂਰੇ ਉਹ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਾਢ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਨੂੰ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲ ਕਾਰ ਨਾਮ ਕੇ ਤਾਰੇ ਪੁਰੀਆ ਸਾਹਿਬ ਪਾਉਣ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਾ ਮੈਂ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਾ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਬਿਸਵਾਸ ਸਤ ਨਾਨਕ ਗੁਰਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਜੇ ਜੇ ਕੂਏ ਨਾਮ ਜਪ ਤਾ ਕੀ ਗਤ ਹੋਈ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਥ ਗਤ ਜਿਸ ਕੀ ਸ੍ਰਿਸ਼ਟ ਕਰਨੇ ਹਾਰ ਅਵਰ ਨ ਬੂਤ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋ ਤਿਸ ਪਾਵੇ ਸੋ ਵਰਤੇ ਆ ਬਿਸਮਣ ਬਿਸੁ ਭਏ ਬਿਸਮਾਰ ਜਿਨ ਬੂਜਿਆ ਤਿਸਾਇਆ ਸਵਾਲ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਥ ਲਏ ਉਏ ਦਾਤੇ ਦੋ ਕਾਟਣ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਾਂ ਕਾ ਸੇਵਕ ਜਨ ਕਾ ਸੇਵਕ ਸੋਵੜ ਪਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਪਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੈ ਸੱਚ ਨਾਨਕ ਓਸੀ ਪੈ ਸੱਚ ਅਸ਼ਟਪਦੀ
चरण सात सात प्रसन्न हार पूजा सात सात सेवदार दर्शन सात सात पेकण हार नाम सात सात त्यावण हार आप सात सात सब धारी आपे गुण आपे गुणकारी शब्द सात सात प्रभगता सुरत सात सात जा संता बुजन हार कहो सत सब हुई नानक सत सत प्रभ सोई सत स्वरूप हृदय जन मान्या करन करावन तिन मूड़ पसान्या जा कह हृदय विश्वास प्रभ आया तत् ज्ञान तिस मन प्रगटाया पैते नरपोए बसाना जिस ते उपजया तिस माए समाना वस्तु माए ले बहुत गडाए ताकूपे न कहना जाए पूजे बूजन हार विवेक नारायण मिली नानके ठाकुर का सेवक आज्ञाकारी ठाकुर का सेवक सदा पुजारी ठाकुर के सेवक के मन प्रतीत ठाकुर के सेवक की निर्मल रीत ठाकुर को सेवक जाने संग प्रभ का सेवक नाम के रंग सेवक को प्रभ पालन हारा सेवक की राके निरंकारा सो सेवक जिस दया प्रभ धार नानक सो सेवक सा साथ सुमार अपने जन का पर्दा ढक है अपने शिव की सर पर रखे अपने दास को दे बढ़ाई अपने शिव को नाम जपाई अपने शिव की आपत रख है ताकि गातमित कोई ना लाख है प्रभ के सेवक को कहो ना पहुंचे प्रभ के सेवक ऊंचते उच्च जो प्रभ अपनी सेवा लाया नानक सो सेवक दै दिस प्रगटाया निकी केरी मैं कल राख है पसम करी लश्कर कूट लाख है जिसका सोयन काढ़ त्याप ताकू राख दे कर हाथ मानस जतन करत बो पात तिसकी करतु बिरते जात मारे न राखी अवर न कोई सर्ब जिया का राखा सोई काए सोच करे री प्राणी जप नान प्रभ अलक वड़ाणी बारंबार बार प्रभ जपिया पी अमृते मन तन त्रपिया नाम रतन जिन गुरमुख पाया ते किसे अवर नहीं दृष्टाया नाम तनम रूप रंग नमो सुखा नाम का संग नाम रस जो जन त्रपताने मन तना मैं नाम समान ऊठत बैठ सूबत नाम कहो नानक जानकी सदकाम बोले जाजी वद नरात प्रवे अपने जानकी दात करे भगत आत्म कह चाहे प्रवे अपने सुरह समाए जो हुआ हो सो जानै प्रवे अपने का हुकुम पसानै तिसकी महिमा कौन बखानू तिसका गुण कह एक न जानू आठ पैर प्रभ से हजूरे कहो नानक से जन पूरे मन मेरे तिन की ओट लह मन तन अपना तिन जन देह जिन जन अपना प्रभु पसाता सो जन सर्व थोका दाता तिसकी सरन सर्व सुख पावै तिसके दर्शा पा मटावै और स्याण सगली साड़ तिस जन की तू सेवा लाग आवन जान न होवी तेरा नानक ते जन की पूजा सद पैर सलोक सत पुरख जिन जानिया सतगुर तिसका नाओ तिसकै संग सिख उदरै नानक हर गुण गाओ अष्टपदी सतगुर से की करे प्रतपाल सेवक ओ गुर सदा दयाल सिख की गुर दुरमत मल हरै गुरु बचनी अर नाम उचरै सतगुर सिख के बंधन काटै गुर का सिख बकार ते हटै सतगुर सिख को नाम तन दे गुर का सिख वड़भागीए सतगुर सिख कालत पलत सुवारै नानक सतगुर सिख कहो जी नाल सुमार गुर के अग्रह सेवक जोरै गुर की आग्ञा मन मै सहै आपस कहो कर कसना जनावै हर हर नाम हृदय सत्यावै मन बिच सतगुर के पास ते सेव के कारज रास सेवा कर तोई ने कमी तिसको उतपराव स्वामी अपनी कृपा जिस आप करे नानक सो सेवक गुर की मतले बीस बिसवै गुर का मन मान सो सेवक परमेसर की गत जान सो सतगुर जिस हृदय हर नाओ अनक बार गुर को पल जाओ सर्ब निदान जी का दाता आठ पैर पार ब्रह्म रंग राता ब्रह्म जन जन मैं

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ

ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਸੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ।

ਹੋਵੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇ ਬੜਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ,

ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਆਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰੁ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰੁ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼, ਰਾ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧਰਿਆ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਬਦ ਪਾਇਆ ਸੁੱਕੇ ਕਾਸ਼ ਠਰਿਆ ਰਹਾਓ। ਜਨਨ ਪਿਤਾ ਲੋਕ ਸੁਤ ਬਨਤਾ ਗੋਏ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ, ਉਡੇ ਊਡ ਆਵੈ ਸੈ ਕੁਸਾ ਤਿਸ ਪਛੇ ਬਚਰੇ ਛਰਿਆ, ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ,

ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇਂ ਹਰ ਧਿਆਵੇਂ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਅਨੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਗ੍ਰੰਥਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ ਤੁਧ ਆਪੇ ਸਿਰਜ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਖਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤਾ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਨਹੇ ਕੀਆ ਪੰਕਜ ਮੋਪਗ ਨਹੀਂ ਚੱਲੈ ਹਮ ਦੇਖਾਂ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ

ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰਹ ਮੋਹੇ ਹਾਰ ਪਰਾ ਮਿਆਨ ਦੁਆਰ ਤੋਹੇ ਅਪਨਾ ਜਾਨ ਕਰੋ ਪ੍ਰਤ ਬਾਰਾ ਤੁਮ ਸਾਹਿਬ ਮੈਂ ਕਿੰਕਰ ਧਾਰਾ ਦਾ ਜਾਂਦਾ ਹਾਥ ਉਭਾਰੋ ਹਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਗੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕਿਸ਼ਨ ਜਥਾ ਮਾ ਚਰਿਤਰੋ ਚਾਰੋ ਛੂ ਕੋਏ ਕਬਲਿਹੋ ਸੁਧਾਰੋ ਕਵਿਵਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹਉ ਜਗ ਮਾਹੇ ਜੋਤੇ

ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖਮਨ ਆਏ ਵਸਿਆ, ਜਨਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਗਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਰਾ ਜੁਦ ਕਰ ਧਾਰੀਆ,

ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਗਹਿ ਤੇ ਪਵਿੱਤ ਸਤਿਗੁਰ ਹਿਆ ਭਰਪੂਰੇ ਬਿਨੰਤਰਾਨ ਗੁਰੂ ਚਰਨ ਲਾਗੇ ਬਾਜੇ ਅਨਹਤੂਰੇ ਮੁਦਾਵਣੀ ਮਹੱਲਾ ਪੰਜਵਾਂ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਦ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਵਸਤ ਜੀ ਨਹਿ ਜਾਈ ਨਿਤ ਨਿਤਰਾ ਗੁਰਧਾਰੋ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹਜਾਏ ਤੇਗ ਬਹਾਦਰ ਸਿਮਰਿਆ ਹੈ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਦੇਖ ਵਾਹੀ ਦੇ ਕੇ ਅਨਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਰਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾ ਸੰਘ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ

ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਾ ਤੁੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਨਿਤਾਣਿਆਂ ਦਤਾਨ ਨੇ ਉੱਟਿਆਂ ਦੇ ਉੜਸ ਸੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਹਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਬੜੇ ਸੁੰਦਰ ਦੀਵਾਨ ਸਜ ਰਹੇ ਹਨ ਸਹਿਦਵਾਨ ਦੀ ਰਮਤਾ ਜਾਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਬੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਆਤ ਬਖਸ਼ਣੀ ਗੁਰਬਾਣੀ ਦਾ ਬਾਬਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨਾ ਹੋਈ ਸੰਗਤ ਦੀ ਹਾਜ਼ਰੀ ਤੇਲ ਫੁਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੇ ਬੀਬੀ ਗੁਰਮੀਤ ਕੌਰ ਦੀ ਸਿਹਤ ਜਾਪੀ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲ ਵਾਲੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਬੀਬੀ ਨਿਰਮਲ ਕੌਰ ਵੱਲੋਂ ਭਾਈ ਜਗਤਾਰ ਸਿੰਘ ਜੀ ਦੀ ਸਿਹਤ ਜਾਪੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਇਕਬਾਲ ਸਿੰਘ ਸੰਯੋਗ ਕਰਨ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸੁੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਵਸੋਂ ਬੇਨਤੀ ਆ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੁਰਾਈ ਸ੍ਰੀ ਮੁਖਵਾਕ

ਦੀਦਾ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪ੍ਰਸਿਆ ਗੁਰੂ ਕੈ

ਖੇਲ ਤਬੇਲਾ ਘੋੜੇ ਕਹਾ ਭੇਰੀ ਸ਼ਹਿਨਾਈ ਕਹਾ ਸੋ ਤੇਗ ਬੰਨ ਗਾਡੇ ਰੜ ਕਹਾ ਸੋ ਲਾਲ ਕਵਾਈ ਕਹਾ ਸੋ ਖੇਲ ਤਬੇਲਾ ਘੋੜੇ ਕਹਾ ਭੇਰੀ ਸ਼ਹਿਨਾਈ ਕਹਾ ਸੋ ਤੇਗ ਬੰਦ ਗਾੜੇ ਰੜ ਕਹਾ ਸੋ ਲਾਲ ਕਵਾਈ ਕਹਾ ਸੋ ਆਰਸੀਆ ਮੋਹ ਬੰਕੇ ਐਥੇ ਦਿਸ ਹੈ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਇੱਕ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੈ ਭਾਈ ਰਹਾਓ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤੰਬੋਲੀ ਹਰਮਾ ਹੋਈਆ ਸ਼ਾਈ ਮਾਈ ਇਸ ਜਰ ਕਾਰਨ ਘਣੀ ਵਿਗੁੱਤੀ ਇਨ ਜਰ ਘਣੀ ਖੁਆਈ ਪਾਪਾਂ ਬਾਜੂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਕੋਟੀ ਹੋ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ਮਸ਼ ਕੁਇਰ ਰੁਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕਤਾਨ ਚੜਾਈ ਓਨੀ ਹਸਤ ਚੜਾਈ ਜਿਨਕੀ ਚੀਰੀ ਦਰਗੈ ਪਾਟੀ ਤਿੰਨਾ ਮਰਨਾ ਪਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਆਪ ਜੀ ਸੰਤ ਮਨੋ ਜੀ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋ ਦਰਿਆਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਕੀਰਤਨ ਦੀ ਰਮਤਾ ਹੋਣ ਜਾ ਰਹੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਮੌਜੂਦਾ ਸੰਘਰਸ਼ ਦੇ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ ਐਤਵਾਰ ਦੀਵਾਨ ਸਾਜ ਰਹੇ ਹਨ। ਕੱਲ੍ਹ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਗੁਰਦੁਆਰਾ ਸਾਹਿਬ ਵੱਲੋਂ ਵੀ ਅਤੇ ਐਤਵਾਰ 10:30 ਸੰਪੂਰਨ ਤਾਂ ਐਤਵਾਰ ਦੀਵਾਨ ਇਸ ਸੰਬੰਧ ਸਾਜ ਰਹੇ ਹਨ। ਢਾਡੀ ਦੌਰਾ ਕੀਰਤਨ ਦਰਬਾਰ ਸਾਜ ਰਹੇ ਹਨ। ਹਾਜ਼ਰੀ ਭਰਨੀ ਆਉਣ ਵਾਲੇ ਛਿੰਛਰਵਾਰ ਬੱਚਿਆਂ ਵੱਲੋਂ ਰਾਤ 9 ਵਜੇ ਤੱਕ ਸਵੇਰੇ 3 ਵਜੇ ਤੱਕ ਸਾਰੀ ਰਾਤ ਲਗਭਗ ਰਹਿਣ ਸਵਾਈ ਹੋਵੇਗੀ। ਹਾਜ਼ਰੀ ਭਰਨੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨ ਜੀ ਕੀਰਤਨ ਕਰਦੇ ਹਾਂ। ਫੁੱਲਾਂ ਦੀ ਮਾਫੀ ਬਖਸ਼ਣਾ ਭਾਈ ਹਰਜੀਤ ਸਿੰਘ ਜੀ, ਗੁਰਦੁਆਰਾ ਸਾਹਿਬ ਬੇਰ ਸਾਹਿਬ, ਸ੍ਰੀ ਸੁਲਤਾਨਪੁਰ ਲੁਧਿਆਣੇ, ਆਪ ਜੀ ਨੂੰ ਲੜੀਵਾਰ ਕਥਾ ਰਾਹੀਂ ਜੋੜਨ ਵਾਲਾ ਪਾਸੋਂ ਪਿਆਰ ਸਰਵਣ ਕਰੋ।

ਕੋ ਹਰ ਰੰਗ ਲਾਗੂ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ।

0: ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ ਘਰ ਹੀ ਸੋ ਪਿਰ ਪਾਇਆ ਸੱਚਾ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਕਥਾ ਕੀਰਤਨ ਸੁਖਦਾਈ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸਮੇਂ ਦੀ ਸੀਮਾ ਹੈ ਇਹ ਕਿੰਨੇ ਕਿੰਨੇ ਸਮੇਂ ਦੇ ਵਿੱਚ ਸਮਾਪਤੀ ਕਰਨੀ ਹੈ ਕਿਉਂਕਿ ਸਾਰਾ ਕੁਝ ਮਰਿਆਦਾ ਦੇ ਵਿੱਚ ਚੱਲਦਾ ਹੈ। ਪਰ ਜਦੋਂ ਕਥਾ ਕੀਰਤਨ ਹੁੰਦਾ ਹੈ ਚਿੱਤ ਨਹੀਂ ਕਰਦਾ ਵੀ ਜਥਾ ਹਟ ਜਾਵੇ, ਬੜਾ ਆਨੰਦ ਆਉਂਦਾ ਹੈ। ਪਰ ਫਿਰ ਵੀ ਸਮੇਂ ਦੇ ਵਿੱਚ ਰਹਿਣਾ ਪੈਂਦਾ ਹੈ ਹਰ ਜਥੇ ਨੂੰ, ਹਰ ਪ੍ਰਚਾਰਕ ਨੂੰ। ਭਾਈ ਸਾਹਿਬ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਆਪਣੇ ਸਮੇਂ ਦੇ ਵਿੱਚ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨ ਦਾ ਯਤਨ ਕੀਤਾ ਹੈ। ਇਹ ਮਨ ਮਤ ਜਾਣ ਹੈ ਹਰ ਦੂਰ ਹੈ, ਸਦਾ ਵੇਖ ਹਦੂਰ। ਜਦੋਂ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ ਨਾ ਤੇ ਪਾਤਸ਼ਾਹ ਮਨ ਨੂੰ ਸਮਝਾਉਂਦੇ ਨੇ, ਹੇ ਮਨ ਇਹ ਨਾ ਸਮਝ ਵੀ ਪਰਮਾਤਮਾ ਦੂਰ ਹੈ। ਕੇਵਲ ਪਰਮਾਤਮਾ ਨੂੰ ਚਿੱਤ ਦੇ ਵਿੱਚ ਯਾਦ ਰੱਖ, ਉਹ ਹਰ ਵੇਲੇ ਤੇਰੇ ਨਾਲ ਹੈ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਮਹਾਰਾਜ ਕਹਿੰਦੇ ਉਹ ਸਾਰਾ ਕੁਝ ਦੇਖ ਰਿਹਾ ਹੈ, ਸਾਰਾ ਕੁਝ ਸੁਣ ਰਿਹਾ, ਕਿਤੇ ਦੂਰ ਥੋੜ੍ਹੀ ਹੈ। ਸਤਿਗੁਰੂ ਜੀ ਸੁਲਤਾਨਪੁਰ ਭੈਣ ਦੇ ਕੋਲ ਆਏ ਆ, ਭੈਣ ਤੇ ਭਰਾ ਦਾ ਐਸਾ ਪਿਆਰ ਹੈ। ਸਤਿਗੁਰੂ ਜੀ ਨੂੰ ਆਖਣਾ ਵੀ ਜਦੋਂ ਮੈਂ ਤੁਹਾਨੂੰ ਯਾਦ ਕਰਾਂ ਨਾ ਮੈਨੂੰ ਦਰਸ਼ਨ ਜ਼ਰੂਰ ਦਿਓ। ਇੱਕ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਬੇਬੇ ਨਾਨਕੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਕਦੀ ਕੁਝ ਨਹੀਂ ਮੰਗਿਆ, ਕੇਵਲ ਇੱਕੋ ਗੱਲ ਮੰਗੀ ਸੀ, ਮੈਂ ਤੇਰੇ ਦਰਸ਼ਨਾਂ ਦੀ ਤਾਂਘ ਰੱਖਦੀ ਹਾਂ, ਬਸ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਾਹਦੇ ਵਾਸਤੇ ਦਰਸ਼ਨ ਹਰ ਦੇਖਣ ਕਹਿਤਾਈ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿੱਚ ਆਈ। ਕੋਈ ਮੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ, ਜੇ ਮੈਨੂੰ ਆਪਣਾ ਆਪ ਵੀ ਵੇਚਣਾ ਪਵੇ ਨਾ ਤੇ ਫਿਰ ਵੀ ਸੌਦਾ ਜਿਹੜਾ ਹੈ ਸਸਤਾ ਹੈ, ਮਹਿੰਗਾ ਨਹੀਂ। ਦਰਸ਼ਨ ਹਰ ਦੇਖਣ ਕਹਿ ਤਾਂ ਉਹਦੇ ਦੀਦਾਰ ਕਰਨ ਵਾਸਤੇ ਮੇਰੇ ਅੰਦਰ ਤਾਂਘ ਪੈਦਾ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਇਹ ਮਤ ਦਿੱਤੀ ਹੈ, ਕਿਉਂਕਿ ਗੁਰੂ ਕੌਣ ਹੈ ਜਿਹੜਾ ਸਾਨੂੰ ਮਤ ਦਿੰਦਾ ਹੈ, ਸਾਨੂੰ ਸੋਝੀ ਦਿੰਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਤੇ ਗੁਰੂ ਸਾਨੂੰ ਮਤ ਕੀ ਦੇ ਰਿਹਾ ਹੈ? ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ। ਕਹਿੰਦੇ ਸਦਾ ਉਸ ਮਾਲਕ ਨੂੰ ਆਪਣੇ ਲਾਗੇ ਦੇਖਿਆ ਕਰ, ਹਰ ਵੇਲੇ ਤੇਰੇ ਨਾਲ ਹੀ ਹੈ। ਆ ਜਿਹੜਾ ਸੰਸਾਰ ਅਸੀਂ ਦੇਖ ਰਹੇ ਹਾਂ ਨਾ, ਇਹ ਕੌਣ ਹੈ? ਪਰਮਾਤਮਾ ਹੀ ਤਾਂ ਹੈ। ਠੀਕ ਹੈ, ਸਾਨੂੰ ਦੇਖਣ ਦੀ ਜਾਂਚ ਨਹੀਂ ਆਈ, ਗੱਲ ਵੱਖਰੀ ਹੈ। ਬੰਦੇ ਦੀਆਂ ਅੱਖਾਂ ਖਰਾਬ ਹੋਣ, ਆਖੇ ਸੰਸਾਰ ਹੀ ਹੈ ਨਹੀਂ ਤਾਂ ਮੰਨਿਆ ਥੋੜ੍ਹੀ ਜਾ ਸਕਦਾ। ਦੇਖਣ ਵਾਲਿਆਂ ਨੇ ਆਖਣਾ ਹੈ ਵੀ ਭਾਈ ਤੈਨੂੰ ਨਹੀਂ ਦੱਸਦਾ, ਪਰ ਦੁਨੀਆਂ ਤਾਂ ਹੈਗੀ ਹੈ, ਸਾਰਾ ਕੁਝ ਹੈਗਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਗੁਰੂ ਨੇਤਰ ਦੇ ਦਿੰਦਾ ਹੈ, ਜਿਹੜੇ ਉਹਦੀ ਯਾਦ ਦੇ ਵਿੱਚ ਜੁੜਨ ਲੱਗ ਜਾਂਦੇ ਨੇ, ਜਿਨ੍ਹਾਂ ਦਾ ਮਨ ਜਾਗ ਜਾਂਦਾ ਹੈ। ਹੁਣ ਬੰਦਾ ਸੁੱਤਾ ਹੋਵੇ, ਸੁੱਤੇ ਵਾਸਤੇ ਤਾਂ ਸੰਸਾਰ ਵੀ ਹੈ ਨਹੀਂ, ਜਦੋਂ ਜਾਗਦਾ ਹੈ ਫਿਰ ਹੀ ਉਹਨੂੰ ਸੰਸਾਰ ਦਿਸਦਾ ਹੈ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹੜਾ ਮਾਇਆ ਦੇ ਨੀਂਦ ਦੇ ਵਿੱਚ ਸੁੱਤਾ ਪਿਆ ਹੈ, ਉਹਦੇ ਵਾਸਤੇ ਤਾਂ ਪਰਮਾਤਮਾ ਹੈ ਹੀ ਨਹੀਂ, ਕਿਉਂਕਿ ਉਹਨੂੰ ਦਿਖਾਈ ਨਹੀਂ ਦੇ ਰਿਹਾ। ਮਾਇਆ ਧਾਰੀ ਅਤ ਅੰਨਾ ਬੋਲ, ਨਾ ਉਹਨੂੰ ਸੁਣਦਾ ਹੈ ਨਾ ਉਹਨੂੰ ਰੱਬ ਦਿਸਦਾ ਹੈ। ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਪਾਤਸ਼ਾਹ ਕਹਿੰਦੇ ਉਹ ਤੇ ਸ਼ਬਦ ਸਰੂਪ ਅੰਦਰ ਭਰਪੂਰ ਹੈ, ਰੱਬ ਰਿਹਾ, ਉਹ ਸੁਣਦਾ ਵੀ ਹੈ ਉਹ ਵੇਖਦਾ ਵੀ ਹੈ। ਸੋ ਇਸ ਕਰਕੇ ਬੇਬੇ ਨਾਨਕੀ ਦਾ ਜਿਹੜਾ ਪਿਆਰ ਹੈ ਉਹ ਗੁਰੂ ਨਾਨਕ ਸਾਹਿਬ ਨੂੰ ਇਹ ਬਚਨ ਆਖਦੇ ਸੀ ਕਿ ਜਦੋਂ ਵੀ ਮੇਰੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੋਵੇ ਨਾ, ਤਾਂ ਕਿਰਪਾ ਕਰਿਓ ਦਰਸ਼ਨ ਜ਼ਰੂਰ ਦਿਓ। ਹੁਣ ਭਾਵੇਂ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਦੇ ਨਾਲੋਂ 5 ਸਾਲ ਛੋਟੇ ਆ, ਪਰ ਇਤਿਹਾਸ ਦੱਸਦਾ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਦੇ ਸੀ। ਬੜਾ ਪਿਆਰ ਸੀ ਨਾ। ਕਈ ਵਾਰੀ ਗੁਰੂ ਨਾਨਕ ਸਾਹਿਬ ਨੇ ਆਖਣਾ, ਭੈਣ ਇੰਜ ਨਾ ਕਰਿਆ ਕਰ, ਤੂੰ ਵੱਡੀ ਭੈਣ ਹੈ, ਸਾਡਾ ਫਰਜ਼ ਬਣਦਾ ਹੈ ਤੇਰੇ ਚਰਨਾਂ 'ਤੇ ਨਮਸਕਾਰ ਕਰੀਏ, ਤੂੰ ਸਾਡੇ ਨਾਲੋਂ ਵੱਡੀ ਹੈ। ਅਤੇ ਬੇਬੇ ਨਾਨਕੀ ਨੇ ਆਖਣਾ, ਵੀਰਾ ਜੇ ਤੂੰ ਕੋਈ ਸਧਾਰਨ ਮਨੁੱਖ, ਕੋਈ ਸਧਾਰਨ ਮੇਰਾ ਵੀਰ ਹੋਵੇ ਤਾਂ ਮੈਂ ਇਸ ਤਰ੍ਹਾਂ ਨਾ ਕਰਾਂ, ਪਰ ਜਦੋਂ ਪਤਾ ਹੋਵੇ ਸਾਹਮਣੇ ਰੱਬ ਖੜਾ ਹੈ ਫਿਰ ਕਿਹਦਾ ਨਹੀਂ ਚਿੱਤ ਕਰਦਾ ਮੱਥਾ ਟੇਕਣ ਨੂੰ, ਨਮਸਕਾਰ ਕਰਨ ਨੂੰ। ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰ ਪਰਮੇਸ਼ਰ ਏਕੋ ਜਾਨ। ਸੋ ਆਓ ਸਤਿਗੁਰੂ ਦੀ ਰਹਿਮਤ ਕਰਨ ਕਿਤੇ ਸਾਡੇ ਮਨਾਂ ਦੇ ਵਿੱਚ ਇਹ ਭਾਵਨਾ ਬਣ ਜਾਵੇ ਵੀ ਮੈਂ ਵੀ ਆਪਣੇ ਗੁਰੂ ਦੇ ਦੀਦਾਰ ਕਰਨੇ ਆ, ਐਸੀ ਮੇਰੇ ਅੰਦਰ ਖਿੱਚ ਪੈਦਾ ਹੋ ਜਾਵੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਿਤੇ ਭਾਵਨਾ ਪੈਦਾ ਹੋ ਜਾਵੇ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕਹਿ ਤਾਈ। ਸਤਿਗੁਰੂ ਜੀ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਉ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ। ਆਸਾ ਮਹੱਲਾ ਤੀਜਾ, ਸੱਚ ਰਤੀਆਂ ਸੁਹਾਗਣੀ, ਜਿੰਨਾ ਗੁਰ ਕਾ ਸ਼ਬਦ ਸਿੰਗਾਰ। ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਸਾ ਰਾਗ ਦੇ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 427 ਅਤੇ 28 ਉੱਪਰ ਇਹ ਸ਼ਬਦ ਅੰਕਿਤ ਹੈ। ਆਸਾ ਰਾਗ ਦਾ ਨਾਂ ਹੈ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦਾ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ। ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਵਿੱਚ ਸ਼ਿੰਗਾਰ ਕਰ ਲਿਆ। ਸ਼ਿੰਗਾਰ ਕੀ ਹੁੰਦਾ? ਕਿਸੇ ਚੀਜ਼ ਨੂੰ ਸੁੰਦਰ ਬਣਾਉਣ ਦੀ ਪ੍ਰਕਿਰਿਆ। ਕਿਸੇ ਚੀਜ਼ ਨੂੰ ਸੋਹਣਾ ਬਣਾਉਣਾ ਹੋਵੇ ਨਾ, ਅਸੀਂ ਉਹਦਾ ਸ਼ਿੰਗਾਰ ਕਰਦੇ ਹਾਂ, ਹਾਰ ਸ਼ਿੰਗਾਰ ਕਰਦੇ ਹਾਂ। ਮਨੁੱਖ ਵੀ ਸ਼ਿੰਗਾਰ ਕਰਦਾ ਹੈ, ਕਿਸੇ ਵਸਤੂ ਨੂੰ ਸੋਹਣਾ ਬਣਾਉਣਾ ਹੋਵੇ ਉਹਦਾ ਸ਼ਿੰਗਾਰ ਕੀਤਾ ਜਾਂਦਾ ਹੈ। 16 ਸ਼ਿੰਗਾਰ ਮੰਨੇ ਜਾਂਦੇ ਨੇ, ਤੇ ਨੌ ਰਸ ਮੰਨੇ ਜਾਂਦੇ ਆ। ਉਹਨਾਂ ਦੇ ਵਿੱਚ ਇੱਕ ਇਹ ਸ਼ਿੰਗਾਰ ਰਸ ਹੈ। ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਸ਼ਿੰਗਾਰ ਕਰ ਲੈਂਦੇ ਨੇ, ਸੱਚ ਰਤੀਆਂ ਸੁਹਾਗਣੀ, ਉਹ ਫਿਰ ਕੈਸੇ ਹੋ ਜਾਂਦੇ ਨੇ? ਉਹ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਆ। ਰਤੀਆਂ ਤੋਂ ਭਾਵ ਹੈ ਰੰਗੇ ਜਾਣਾ, ਲਾਲ ਰੰਗ, ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵਟਭਾਗਾ। ਪਾਤਸ਼ਾਹ ਕਹਿੰਦੇ ਜਿਹੜਾ ਨਾਮ ਦਾ ਰੰਗ ਹੈ ਨਾ, ਬੜਾ ਗੂੜਾ ਰੰਗ ਹੈ, ਲਾਲ ਰੰਗ ਹੈ, ਗੂੜਾ ਰੰਗ, ਸੁਹਾਗ ਦਾ ਰੰਗ ਵੀ ਮੰਨਿਆ ਜਾਂਦਾ ਹੈ ਲਾਲ ਰੰਗ ਜਿਹੜਾ ਹੈ। ਪਰ ਗੁਰਮਤ ਅਨੁਸਾਰ ਲਾਲ ਰੰਗ ਤੋਂ ਕੀ ਭਾਵ ਹੈ? ਪਰਮੇਸ਼ਰ ਦਾ ਜਿਹੜਾ ਗੂੜਾ ਰੰਗ ਹੈ, ਪ੍ਰੇਮ ਦਾ ਰੰਗ ਹੈ, ਲਾਲ ਨਾ ਪਿਆਰ ਦਾ ਵੀ ਹੈ। ਪਾਤਸ਼ਾਹ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਭਾਗਾਂ ਵਾਲੀਆਂ ਨੇ ਉਹਨਾਂ ਨੂੰ ਇਹ ਨਾਮ ਦਾ ਰੰਗ ਚੜ੍ਹਦਾ ਹੈ, ਜਿਵੇਂ ਬੇਬੇ ਨਾਨਕੀ ਨੂੰ ਨਾਮ ਦਾ ਰੰਗ ਚੜ੍ਹਿਆ। ਅਤੇ ਆਪਣੇ ਵੀਰ ਦੇ ਵਿੱਚ ਉਹ ਪੀਰ ਦੇਖਣ ਲੱਗ ਗਈ ਹੈ। ਭਰਾ ਤਾਂ ਉਹੀ ਹੈ ਨਾ ਜਿਹੜਾ ਨਾਲ ਇੱਕੋ ਘਰ ਦੇ ਵਿੱਚ, ਬੇਬੇ ਨਾਨਕੀ ਦਾ ਵੀ ਉੱਥੇ ਜਨਮ ਹੋਇਆ ਅਤੇ ਗੁਰੂ ਨਾਨਕ ਸਾਹਿਬ ਵੀ ਉੱਥੇ ਪ੍ਰਗਟ ਹੋਏ ਆ, ਇੱਕੋ ਘਰ ਹੈ, ਇੱਕੋ ਮਾਂ ਆ, ਇੱਕੋ ਪਿਤਾ ਆ, ਰਿਸ਼ਤੇ ਸਾਰੇ ਇੱਕੋ ਹੀ ਨੇ। ਪਰ ਫਰਕ ਕੀ ਹੈ ਵੀ ਜਦੋਂ ਗੁਰਮਤ ਦੀ ਸਮਝ ਆਈ ਹੈ, ਅੰਦਰ ਸ਼ਬਦ ਨੇ ਪ੍ਰੇਮ ਪੈਦਾ ਕੀਤਾ, ਉਹ ਸ਼ਬਦ ਕਿੱਥੋਂ ਆਇਆ ਸੀ? ਜਿਹੜਾ ਰਾਏ ਭੋਏ ਦੀ ਤਲਵੰਡੀ ਵਿੱਚ ਗੁਰੂ ਨਾਨਕ ਸਾਹਿਬ ਨੇ ਹਾਣੀਆਂ ਦੇ ਵਿੱਚ ਬਹਿ ਕੇ ਵਰਤਾਇਆ। ਬੇਬੇ ਨਾਨਕੀ ਐਵੇਂ ਸਿੱਖ ਨਹੀਂ ਬਣੀ, ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ। ਕਿਉਂਕਿ ਜਿਹੜੀ ਮਨੁੱਖੀ ਸੋਚ ਹੈ ਉਹਦੇ ਵਿੱਚ ਤਬਦੀਲੀ ਕਦੋਂ ਆਉਂਦੀ ਹੈ? ਸਾਡੀ ਜਿਹੜੀ ਥਿੰਕਿੰਗ ਹੈ, ਸਾਡੀ ਜਿਹੜੀ ਸੋਚ ਹੈ, ਉਹਦੇ ਵਿੱਚ ਬਦਲਾਅ ਕਦੋਂ ਆਉਂਦਾ ਹੈ? ਜਦੋਂ ਸਾਡੀ ਸੁਰਤ ਨੂੰ ਕੋਈ ਗਿਆਨ ਮਿਲਦਾ ਹੈ। ਜਿਸ ਵਕਤ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ ਤੇ ਉਹਦਾ ਸੁਰਤ ਮੰਡਲ ਹਜੇ ਕਿਸੇ ਰੰਗ ਦੇ ਵਿੱਚ ਰੰਗਿਆ ਨਹੀਂ ਹੁੰਦਾ, ਪਰ ਜਿਉਂ ਜਿਉਂ ਅਸੀਂ ਘਰ ਦੇ ਵਿੱਚ ਦੇਖਦੇ ਹਾਂ ਉਹਦੇ ਅੰਦਰ ਜਾਣਨ ਦੀ ਭੁੱਖ ਪੈਦਾ ਹੁੰਦੀ ਹੈ, ਜਾਣਨ ਦੀ ਭੁੱਖ। ਉਹ ਕਿੰਨਾ ਕਿੰਨਾ ਚਿਰ ਕਦੀ ਪੱਖੇ ਵੱਲ ਦੇਖਦਾ ਹੈ, ਕਦੀ ਲਾਈਟਾਂ ਵੱਲ ਦੇਖਦਾ ਹੈ, ਕਦੀ ਮਾਂ ਵੱਲ ਦੇਖਦਾ ਹੈ, ਕਦੀ ਬਾਪੂ ਵੱਲ ਦੇਖਦਾ ਹੈ, ਕਦੀ ਦਾਦੇ ਦਾਦੀ ਵੱਲ ਦੇਖਦਾ ਹੈ, ਉਹ ਦੇਖੀ ਜਾ ਰਿਹਾ। ਤੇ ਦੇਖੇ ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਬਹੁਤ ਘੱਟ ਅੱਖਾਂ ਨੂੰ ਝਪਕਦਾ ਹੈ, ਬਹੁਤ ਘੱਟ। ਉਹਦਾ ਕਾਰਨ ਕੀ ਹੈ? ਜਾਣਨ ਦੀ ਭੁੱਖ ਜਿੰਨੀ ਤੀਬਰ ਹੋਵੇਗੀ, ਥੋੜਾ ਜਿਹਾ ਧਿਆਨ ਦਿਓ, ਜਾਣਨ ਦੀ ਭੁੱਖ ਜਿੰਨੀ ਤੀਬਰ ਹੋਵੇਗੀ ਬੰਦੇ ਦਾ ਧਿਆਨ ਓਨਾ ਡੂੰਘਾ ਹੋਵੇਗਾ। ਜਾਣਨ ਦੀ ਭੁੱਖ ਜਿੰਨੀ ਤੀਬਰ ਹੋਵੇਗੀ, ਜਿੰਨੀ ਜ਼ਿਆਦਾ ਭੁੱਖ ਹੋਵੇਗੀ ਬੰਦੇ ਦਾ ਧਿਆਨ ਓਨਾ ਡੂੰਘਾ ਹੋਵੇਗਾ। ਉਹ ਬੜੀ ਗਹਿਰਾਈ ਦੇ ਨਾਲ ਕਿਸੇ ਵਸਤੂ ਨੂੰ ਦੇਖੇਗਾ। ਸਾਨੂੰ ਪਤਾ ਹੋਵੇ ਨਾ ਵੀ ਸਾਨੂੰ ਕਿਸੇ ਗੱਲ ਤੋਂ ਫਾਇਦਾ ਹੋਣਾ ਹੈ ਤੇ ਅਸੀਂ ਉਸ ਚੀਜ਼ ਦੇ ਵਿੱਚ ਇੰਟਰਸਟ ਜ਼ਿਆਦਾ ਲੈਂਦੇ ਹਾਂ। ਸਾਨੂੰ ਪਤਾ ਹੋਵੇ ਵੀ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਹੈ, ਸਾਡਾ ਲਾਹਾ ਹੈ, ਸਾਡਾ ਪ੍ਰੋਫਿਟ ਹੈ, ਅਸੀਂ ਉਸ ਵਸਤੂ ਦੇ ਵਿੱਚ ਫੋਕਸ ਜਿਹੜਾ ਜ਼ਿਆਦਾ ਕਰਦੇ ਹਾਂ, ਅਸੀਂ ਜ਼ਿਆਦਾ ਉੱਥੇ ਧਿਆਨ ਦਿੰਦੇ ਹਾਂ ਅਤੇ ਕੰਨ ਜਿਹੜੇ ਨੇ ਸਾਡੇ ਬੜੀ ਗਹਿਰਾਈ ਦੇ ਨਾਲ ਉਹਨੂੰ ਸੁਣਦੇ ਆ, ਕਿਉਂਕਿ ਸਾਨੂੰ ਪਤਾ ਹੈ ਵੀ ਇਹਦੇ ਵਿੱਚੋਂ ਸਾਨੂੰ ਲਾਹਾ ਮਿਲਣਾ ਹੈ। ਹੁਣ ਸੰਗਤ ਵਿੱਚ ਆ ਕੇ ਬੰਦੇ ਦਾ ਧਿਆਨ ਕਿਉਂ ਨਹੀਂ ਟਿਕਦਾ? ਕਿਉਂ? ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਸੰਗਤ ਦਾ ਲਾਹਾ ਕੀ ਹੈ। ਤੇ ਦੂਸਰੀ ਗੱਲ, ਜਿਹੜੀ ਚੀਜ਼ ਮਨੁੱਖ ਦੇ ਅੰਦਰ ਹੋਵੇ ਨਾ, ਬਾਹਰੀ ਤੌਰ 'ਤੇ ਵੀ ਉਹਦੇ ਨਾਲ ਉਹ ਜੁੜਨਾ ਚਾਹੁੰਦਾ। ਅੰਦਰ ਵਾਸ਼ਨਾਵਾਂ ਨੇ ਤੇ ਬੰਦਾ ਵਾਸ਼ਨਾਵਾਂ ਦੇ ਨਾਲ ਹੀ ਜੁੜਨਾ ਚਾਹੁੰਦਾ। ਗਾਣਿਆਂ ਦੇ ਨਾਲ ਜੁੜਨਾ ਚਾਹੁੰਦਾ, ਫਿਲਮਾਂ ਦੇ ਨਾਲ ਜੁੜਨਾ ਚਾਹੁੰਦਾ, ਕਿਉਂਕਿ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਭਰਿਆ ਪਿਆ। ਕਾਮ ਕ੍ਰੋਧ ਨਗਰ ਬਹੁ ਭਰਿਆ। ਬਾਹਰੀ ਤੌਰ 'ਤੇ ਇਹਨਾਂ ਦੀ ਸੰਗਤ ਮਨੁੱਖ ਨੂੰ ਖਿੱਚਦੀ ਹੈ, ਚੰਗੀ ਲੱਗਦੀ ਹੈ, ਕਿਉਂਕਿ ਮੇਲ ਹੋ ਜਾਂਦਾ ਹੈ, ਮੇਲ ਹੋ ਜਾਂਦਾ ਹੈ ਅਵਗੁਣਾਂ ਦੇ ਨਾਲ। ਅੰਦਰ ਵੀ ਅਵਗਣ ਨੇ, ਬਾਹਰ ਵੀ ਅਵਗਣ, ਅਤੇ ਮੇਲ ਹੋ ਗਿਆ, ਮਿੱਤਰਤਾ ਪੈ ਗਈ। ਬੰਦਾ ਫਿਲਮ ਲੱਗੀ ਹੈ, 2 ਘੰਟੇ 3 ਘੰਟੇ ਦੇਖੀ ਜਾਂਦਾ, ਧਿਆਨ ਹਿਲਦਾ ਹੀ ਨਹੀਂ, ਸਾਰੀ ਸਟੋਰੀ ਮਨ ਦੇ ਵਿੱਚ ਵੱਸ ਜਾਂਦੀ ਹੈ, ਸਾਰੀ ਨਾਟਕ ਲੱਗਾ ਹੋਵੇ ਸਾਰੀ ਸਟੋਰੀ ਪਤਾ ਹੁੰਦੀ ਹੈ। ਪਰ ਸਤਸੰਗਤ ਦੇ ਵਿੱਚ ਕੀ ਹੋਇਆ, ਬੰਦਾ ਜਾਂਦਿਆਂ ਜਾਂਦਿਆਂ ਰਾਹ 'ਚ ਭੁੱਲ ਜਾਂਦਾ ਹੈ ਵੀ ਕਿਹੜਾ ਸ਼ਬਦ ਸੀ, ਕਿਹੜੀ ਵਿਚਾਰ ਸੀ, ਸਾਰਾ ਕੁਝ ਭੁੱਲ ਗਿਆ। ਬਸ ਇਹ ਫਰਕ ਹੈ। ਇੱਕ ਸਮੇਂ ਦੀ ਗੱਲ ਹੈ, ਭਾਈ ਸੁਥਰਾ ਜੀ ਕਥਾ ਕੀਰਤਨ ਹੋ ਰਿਹਾ ਹੈ, ਸਮਾਪਤੀ ਹੋਈ, ਭਾਈ ਸੁਥਰਾ ਜੀ ਨੇ ਕੁਝ ਕਬੋਲ ਆਖੇ, ਭੈੜੇ ਬੋਲ ਆਖ ਕੇ ਨਾ ਉੱਥੋਂ ਚਲੇ ਗਏ, ਭੱਜ ਗਏ। ਅਤੇ ਜਿਹੜੇ ਕੀਰਤਨੀਏ ਆ, ਸੰਗਤ ਆ, ਉਹਨਾਂ ਨੇ ਸਤਿਗੁਰੂ ਜੀ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ, ਸੱਚੇ ਪਾਤਸ਼ਾਹ ਜੀ ਤੁਹਾਡਾ ਸਿੱਖ ਭਾਈ ਸੁਥਰਾ ਸਾਨੂੰ ਮਾੜੇ ਬੋਲ ਬੋਲ ਕੇ ਆਇਆ, ਮਾੜੇ ਬੋਲ ਬੋਲੇ ਆ। ਯਾਦ ਰੱਖਿਓ, ਬੰਦਾ ਇਹ ਕਾਊਂਟ ਨਹੀਂ ਕਰਦਾ ਆਪਾਂ ਕਿੰਨੀ ਦੇਰ ਸੰਗਤ ਕਰਦੇ ਹਾਂ, ਆਪਾਂ ਕਿੰਨੀ ਦੇਰ ਬਾਣੀ ਪੜ੍ਹਦੇ ਹਾਂ। ਵਜਨ ਇਸ ਗੱਲ ਦੇ ਵਿੱਚ ਹੈ ਵੀ ਸਾਡਾ ਧਿਆਨ ਕਿੰਨਾ ਟਿਕਿਆ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਕਿ ਕੰਨਾਂ ਦੇ ਨਾਲ ਉਹਨੂੰ ਸੁਣਦੇ ਵੀ ਹਾਂ। ਅਕਸਰ ਸਾਡਾ ਇਹ ਸਵਾਲ ਹੁੰਦਾ ਵੀ ਬਾਣੀ ਪੜ੍ਹਦੇ ਹਾਂ ਚਿੱਤ ਨਹੀਂ ਲੱਗਦਾ, ਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ। ਪਾਤਸ਼ਾਹ ਕਹਿੰਦੇ ਤੂੰ ਪੜ੍ਹਦਾ ਜ਼ਰੂਰ ਹੈ ਪਰ ਸੁਣਦਾ ਨਹੀਂ, ਕੰਨ ਤੇਰੇ ਕਿਤੇ ਹੋਰ ਹੁੰਦੇ ਆ, ਧਿਆਨ ਤੇਰਾ ਕਿਤੇ ਹੋਰ ਹੁੰਦਾ ਹੈ। ਧਿਆਨ ਉੱਦਣ ਲੱਗਦਾ ਹੈ ਜਿੱਦਣ ਪੜ੍ਹਦਿਆਂ ਹੋਇਆਂ ਤੈਨੂੰ ਸੁਣਨ ਦੀ ਜਾਚ ਆ ਗਈ, ਸੁਣਿਆ ਲੱਗ ਗਿਆ ਸਹਿਜ ਧਿਆਨ। ਕਹਿੰਦੇ ਜਿੱਦਣ ਸੁਣਨਾ ਆ ਗਿਆ ਉੱਦਣ ਧਿਆਨ ਲੱਗ ਜਾਣਾ। ਗੱਲ ਤਾਂ ਸਾਰੀ ਸੁਣਨ ਦੀ ਹੈ। 2 ਘੰਟੇ ਪੜ੍ਹ ਸਕਦਾ ਪਰ 2 ਮਿੰਟ ਸੁਣਿਆ ਨਹੀਂ ਜਾਂਦਾ, ਸ਼ਬਦ ਨੂੰ ਸੁਣਨਾ ਬਹੁਤ ਔਖਾ ਜੇ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੈਨੂੰ ਸੁਣਨ ਲੱਗ ਜਾਂਦੇ ਆ। ਔਖਾ ਹੈ ਸੁਣਨਾ, ਬੋਲਣਾ ਬਹੁਤ ਸੌਖਾ ਹੈ। ਬੰਦਾ ਘੰਟਿਆਂ ਬੱਧੀ ਬੋਲ ਸਕਦਾ ਪਰ 10 ਮਿੰਟ ਸੁਣ ਨਹੀਂ ਸਕਦਾ। ਸੁਣਿਆ ਲੱਗ ਹੈ ਸਹਿਜ ਧਿਆਨ। ਤਿੰਨ ਕੁਰਬਾਨੀ ਜਿਨ ਤੂੰ ਸੁਣਿਆ, ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੈਨੂੰ ਸੁਣਨ ਲੱਗ ਜਾ, ਜਿਨ੍ਹਾਂ ਨੂੰ ਸ਼ਬਦ ਸੁਣਨ ਦੀ ਜਾਂਚ ਆ ਗਈ ਹੈ। ਇਹ ਸਰਬ ਨੂੰ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਹੁਣ ਭਾਈ ਸੁਥਰੇ ਦੀ ਸ਼ਿਕਾਇਤ ਹੋ ਗਈ ਹੈ, ਸਤਿਗੁਰੂ ਕਹਿਣ ਲੱਗੇ ਭਾਈ ਸੁਥਰਾ ਕਿੱਥੇ ਹੈ, ਉਹਨੂੰ ਲੈ ਕੇ ਆਓ। ਪਰ ਜਦੋਂ ਭਾਈ ਸੁਥਰੇ ਨੂੰ ਲੱਭਿਆ ਤੇ ਭਾਈ ਸੁਥਰਾ ਤੇ ਕਿਤੇ ਹੋਰ ਹੀ ਚਲਾ ਗਿਆ ਸੀ, ਲੱਭਾ ਹੀ ਨਹੀਂ। ਕਈ ਦਿਨ ਲੰਘੇ, ਮਹੀਨੇ ਲੰਘੇ, ਅਖੀਰ ਇੱਕ ਦਿਨ ਕਹਿੰਦੇ ਬਾਜ਼ਾਰ ਦੇ ਵਿੱਚ ਭਾਈ ਸੁਥਰਾ ਮਿਲ ਗਿਆ ਤੇ ਕੁਝ ਸਿੱਖ ਉਹਨੂੰ ਫੜ ਕੇ ਸਤਿਗੁਰਾਂ ਦੇ ਕੋਲ ਲੈ ਆਏ, ਮਹਾਰਾਜ ਜੀ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ। ਸਤਿਗੁਰੂ ਕਹਿਣ ਲੱਗੇ ਭਾਈ ਸੁਥਰਾ ਜੀ ਤੁਹਾਡੀ ਸ਼ਿਕਾਇਤ ਆਈ ਹੈ, ਤੁਸੀਂ ਮਾੜੇ ਬਚਨ ਬੋਲੇ ਸੰਗਤ ਨੂੰ, ਕੀਰਤਨ ਹੋ ਰਿਹਾ ਸੀ ਉਸ ਤੋਂ ਬਾਅਦ ਤੇ ਫਿਰ ਕਿਤੇ ਭੱਜ ਗਏ, ਲੱਭੇ ਵੀ ਨਹੀਂ, ਕੀ ਗੱਲ ਹੈ। ਭਾਈ ਸੁਥਰਾ ਜੀ ਕਹਿਣ ਲੱਗੇ ਮਹਾਰਾਜ ਮੈਂ ਤੇ ਕੁਝ ਵੀ ਨਹੀਂ ਆਖਿਆ। ਯਾਦ ਰੱਖਿਓ, ਭਾਈ ਸੁਥਰਾ ਜੀ ਗੁਰਮਤ ਦਾ ਉਹ ਪ੍ਰਚਾਰਕ ਹੈ ਜਿਹਦੇ ਉੱਤੇ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ। 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿਰ ਤੇ ਹੱਥ ਰੱਖਿਆ ਸੀ, ਜਿਹਨੂੰ ਕੁਥਰੇ ਤੋਂ ਸੁਥਰਾ ਬਣਾ ਦਿੱਤਾ ਸੀ। ਭਾਈ ਸੁਥਰੇ ਨੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਜਿਸ ਵਕਤ ਔਰੰਗਜ਼ੇਬ ਜ਼ੁਲਮ ਕਰ ਰਿਹਾ ਸੀ 7ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ। ਹੁਣ ਇਤਿਹਾਸ ਦੱਸਦਾ, ਸਤਿਗੁਰੂ ਕਹਿਣ ਲੱਗੇ ਭਾਈ ਸੁਥਰਾ ਜੀ ਤੁਹਾਡੀ ਸ਼ਿਕਾਇਤ ਆਈ ਹੈ, ਮਹਾਰਾਜ ਮੈਂ ਤੇ ਕੁਝ ਐਸਾ ਆਖਿਆ ਹੀ ਨਹੀਂ, ਮਹਾਰਾਜ ਮੈਂ ਤੇ ਕੋਈ ਬਚਨ ਐਸਾ ਆਖਿਆ ਹੀ ਨਹੀਂ। ਤੇ ਸਿੱਖ ਕਹਿਣ ਲੱਗੇ ਮਹਾਰਾਜ ਇਹਨੇ ਤੇ ਆਹ ਵੀ ਆਖਿਆ, ਇਹ ਵੀ ਆਖਿਆ, ਸਾਰੀਆਂ ਗੱਲਾਂ ਦੱਸ ਦਿੱਤੀਆਂ, ਸਾਰੀਆਂ ਯਾਦ ਸੀ ਨਾ, ਕਿਹੜੇ ਕਿਹੜੇ ਬਚਨ ਭਾਈ ਸੁਥਰੇ ਨੇ ਆਖੇ ਆ ਸਾਰੇ ਦੱਸ ਦਿੱਤੇ। ਭਾਈ ਸੁਥਰਾ ਕਹਿਣ ਲੱਗਾ, ਮਹਾਰਾਜ ਇਹ ਠੀਕ ਕਹਿੰਦੇ ਆ, ਮੈਂ ਇੱਦਾਂ ਹੀ ਆਖਿਆ ਸੀ, ਮੰਨ ਗਏ। ਪਰ ਕਹਿੰਦੇ ਪਾਤਸ਼ਾਹ ਇਹਨਾਂ ਦੇ ਕੋਲੋਂ ਪੁੱਛੋ ਵੀ ਉਸ ਸਮੇਂ ਸੰਗਤ ਦੇ ਵਿੱਚ ਸ਼ਬਦ ਕਿਹੜਾ ਚੱਲ ਰਿਹਾ ਸੀ, ਪ੍ਰਚਾਰ ਕਿਹੜਾ ਹੋ ਰਿਹਾ ਸੀ, ਉਹਦੇ ਬਾਰੇ ਇਹਨਾਂ ਨੂੰ ਪੁੱਛੋ। ਕਿਉਂਕਿ ਸਤਿਗੁਰੂ ਜੀ ਕੁਝ ਉੱਥੇ ਗੱਲਾਂ ਕਰ ਰਹੇ ਸਨ, ਕੁਝ ਲੋਕ ਉਹ ਸਨ ਜਿਨ੍ਹਾਂ ਦਾ ਧਿਆਨ ਨਹੀਂ ਸੀ। ਮਹਾਰਾਜ ਕਹਿੰਦੇ ਦੱਸੋ ਭਾਈ ਉਸ ਸਮੇਂ ਸ਼ਬਦ ਕਿਹੜਾ ਚੱਲ ਰਿਹਾ ਸੀ, ਵਿਚਾਰ ਕਿਹੜੀ ਹੋ ਰਹੀ ਸੀ। ਹੁਣ ਉਹ ਕਿਸੇ ਨੂੰ ਯਾਦ ਨਹੀਂ, ਕਿਉਂਕਿ ਜਿਹੜੇ ਸ਼ਰਾਰਤ ਵਾਲੇ ਸੀ ਨਾ, ਅਕਸਰ ਗੱਲ ਤਾਂ ਉਹੀ ਲੋਕ ਕਰਦੇ ਆ ਜਿਨ੍ਹਾਂ ਦਾ ਧਿਆਨ ਨਹੀਂ ਟਿਕਿਆ ਹੁੰਦਾ, ਦੱਸ ਨਹੀਂ ਸਕੇ। ਅਤੇ ਭਾਈ ਸੁਥਰਾ ਇੱਕਦਮ ਹੱਸ ਪਿਆ, ਕਹਿਣ ਲੱਗਾ ਮਹਾਰਾਜ ਇਹ ਤੁਹਾਡੇ ਸਿੱਖ ਨਹੀਂ ਮੇਰੇ ਸਿੱਖ ਆ, ਕਿਉਂਕਿ ਇਹਨਾਂ ਨੂੰ ਮੇਰੀਆਂ ਗੱਲਾਂ ਚੇਤੇ ਨੇ, ਤੁਹਾਡੀਆਂ ਗੱਲਾਂ ਚੇਤੇ ਨੇ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਨਾਮ ਦਾ ਰੰਗ ਕਦੋਂ ਚੜ੍ਹਦਾ, ਜਦੋਂ ਅਸੀਂ ਸੁਰਤ ਕਰਕੇ ਪ੍ਰੈਜੈਂਟ ਦੇ ਵਿੱਚ ਬਹਿ ਜਾਵਾਂਗੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਤ ਸੰਗਤ ਦੇ ਵਿੱਚ ਉਹਦੀ ਉਸਤਤ ਕਰੋ। ਕਿੱਦਾਂ? ਸਾਵਧਾਨ, ਇਕਾਗਰ ਚੀਤ। ਇੱਕ ਕਹਿੰਦੇ ਡਿਸਿਪਲਿਨ, ਅਤੇ ਦੂਸਰਾ ਉਸ ਨੁਕਤੇ ਦੇ ਉੱਤੇ ਫੋਕਸ ਕਰਨਾ ਹੈ, ਧਿਆਨ ਜਿਹੜਾ ਉਹ ਸਾਡਾ ਟਿਕਿਆ ਹੋਵੇ। ਇਸੇ ਕਰਕੇ ਅਰਦਾਸ ਦੇ ਵਿੱਚ ਇੱਕ ਸ਼ਬਦ ਵਾਰ ਵਾਰ ਆਉਂਦਾ, ਧਿਆਨ ਧਰ ਕੇ ਬੋਲੋ ਜੀ, ਧਿਆਨ ਧਰ ਕੇ ਬੋਲੋ ਜੀ। ਬਸ ਧਿਆਨ ਹੀ ਤਾਂ ਨਹੀਂ ਹੁੰਦਾ ਵਿੱਚ, ਕਮੀ ਤਾਂ ਇੱਥੇ ਹੀ ਹੈ ਵੀ ਜਿਸ ਗੱਲ ਨੂੰ ਵਾਰ ਵਾਰ ਆਖਿਆ ਜਾ ਰਿਹਾ ਉਹੀ ਦੇ ਵਿੱਚ ਹੁੰਦਾ ਨਹੀਂ। ਸਰੀਰ ਹੁੰਦਾ ਪਰ ਧਿਆਨ ਨਹੀਂ ਹੁੰਦਾ। ਉਹ ਘੋੜੇ ਖਰੀਦਣ ਵਾਸਤੇ ਉਹ ਕਾਬਲ ਤੁਰਿਆ ਫਿਰਦਾ ਹੈ, ਕਿਤੇ ਹੋਰ ਤੁਰਿਆ ਫਿਰਦਾ ਹੈ। ਧਿਆਨ ਦੀ ਤਾਂ ਸਾਰੀ ਖੇਡ ਹੈ। ਧਰਮ ਦੀ ਦੁਨੀਆ, ਚਾਹੇ ਸਮਾਜ ਹੋਵੇ ਚਾਹੇ ਧਰਮ ਦੀ ਦੁਨੀਆ ਹੋਵੇ, ਜਦ ਤੱਕ ਮਨੁੱਖ ਦਾ ਧਿਆਨ ਨਹੀਂ, ਪਾਤਸ਼ਾਹ ਕਹਿੰਦੇ ਸਫਲਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ, ਅਨੁਸ਼ਾਸਨ ਪਲੱਸ ਧਿਆਨ, ਅਤੇ ਬਰਾਬਰ ਕੀ ਹੈ? ਗਿਆਨ। ਜੇ ਅਨੁਸ਼ਾਸਨ ਆ ਗਿਆ, ਜੇ ਧਿਆਨ ਆ ਗਿਆ, ਤਾਂ ਸਫਲਤਾ ਪ੍ਰਾਪਤ ਹੋ ਜਾਂਦੀ ਹੈ, ਗਿਆਨ ਆਪਣੇ ਆਪ ਹੀ ਆ ਜਾਂਦਾ ਹੈ। ਹੁਣ ਸਤਿਗੁਰੂ ਜੀ ਜਿਹੜੀ ਗੱਲ ਸਮਝਾ ਰਹੇ ਨੇ ਵੀ ਨਾਮ ਦਾ ਰੰਗ ਕਿਹਨਾਂ ਨੂੰ ਚੜ੍ਹਦਾ ਹੈ, ਜਿਹੜੇ ਸ਼ਬਦ ਦਾ ਸ਼ਿੰਗਾਰ ਕਰਨਾ ਸ਼ੁਰੂ ਕਰ ਦਿੰਦੇ ਨੇ, ਸ਼ਬਦ ਦਾ ਸ਼ਿੰਗਾਰ, ਉਹਨਾਂ ਨੂੰ ਨਾਮ ਦਾ ਰੰਗ ਚੜ੍ਹਦਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਛੋਟਾ ਜਿਹਾ ਬੱਚਾ ਉਹਨੂੰ ਦੁਨੀਆਂ ਦਾ ਰੰਗ ਕਿੱਦਾਂ ਚੜ੍ਹਦਾ ਹੈ, ਦੁਨੀਆਂ ਦਾ ਰੰਗ ਕਿੱਦਾਂ ਚੜ੍ਹਦਾ ਹੈ, ਕਿਉਂਕਿ ਉਹਦਾ ਧਿਆਨ ਜਿਹੜਾ ਨਾ ਉਹ ਦੁਨੀਆਂ ਦੇ ਵਿੱਚ ਜਾਣਨ ਵਾਸਤੇ ਉਹਦੇ ਅੰਦਰ ਖਿੱਚ ਪੈਦਾ ਹੁੰਦੀ ਹੈ। ਉਹ ਜਾਣਦਿਆਂ ਜਾਣਦਿਆਂ ਬੜਾ ਕੁਝ ਜਾਣ ਜਾਂਦਾ, ਪਰ ਕੁਝ ਨਹੀਂ ਜਾਣਦਾ ਅਤੇ ਪਰਮਾਤਮਾ ਬਾਰੇ ਨਹੀਂ ਜਾਣਦਾ। ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਸਾਡੀ ਜਿਹੜੀ ਸੁਰਤ ਹੈ, ਇਹ ਸ਼ਬਦ ਦੇ ਸ਼ਿੰਗਾਰ ਵਿੱਚ ਕਿੱਦਾਂ ਆਵੇਗੀ? ਸ਼ਬਦ ਦੇ ਵਿੱਚ ਕੀ ਹੈ? ਗੁਣ। ਜਦੋਂ ਅਸੀਂ ਬਾਣੀ ਪੜਾਂਗੇ, ਗੁਰੂ ਦੇ ਸ਼ਬਦ ਦੇ ਵਿੱਚ ਗੁਣ ਹੈ। ਪਾਤਸ਼ਾਹ ਕਹਿੰਦੇ ਵਿਨ ਗੁਣ ਕੀਤੇ ਭਗਤ ਨਾ ਹੋਏ। ਸ਼ਬਦ ਦੇ ਵਿੱਚੋਂ ਸਾਨੂੰ ਗੁਣਾਂ ਦੀ ਪ੍ਰਾਪਤੀ ਹੋਣੀ ਹੈ, ਸ਼ਬਦ ਦੇ ਵਿੱਚੋਂ ਸੱਚ ਦੀ ਪ੍ਰਾਪਤੀ ਹੋਣੀ ਹੈ, ਸ਼ਬਦ ਦੇ ਵਿੱਚੋਂ ਦਇਆ ਦੀ ਪ੍ਰਾਪਤੀ ਹੋਣੀ ਹੈ, ਸ਼ਬਦ ਦੇ ਵਿੱਚੋਂ ਸਾਨੂੰ ਜੀਵਨ ਦੀ ਪ੍ਰਾਪਤੀ ਹੋਣੀ ਹੈ। ਗੁਰੂ ਦੇ ਸ਼ਬਦ ਦੇ ਵਿੱਚ ਹੈ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਸੱਚ ਰੱਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ। ਸ਼ਿੰਗਾਰ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਸੁੰਦਰ ਬਣਾਉਣ ਵਾਸਤੇ ਜਿਹੜੀ ਪ੍ਰਕਿਰਿਆ ਕੀਤੀ ਜਾਂਦੀ ਹੈ ਉਹਨੂੰ ਸ਼ਿੰਗਾਰ ਆਖਿਆ ਜਾਂਦਾ, ਵੀ ਕਿਸੇ ਚੀਜ਼ ਨੂੰ ਸੋਹਣਾ ਬਣਾਉਣਾ ਵੀ ਸ਼ਿੰਗਾਰ ਕਰ ਦਈਏ। ਜੇ ਅਸੀਂ ਜੀਵਨ ਨੂੰ ਸੋਹਣਾ ਬਣਾਉਣਾ ਵੀ ਸਾਡਾ ਜੀਵਨ ਸੋਹਣਾ ਹੋਵੇ, ਮਹਾਰਾਜ ਕਹਿੰਦੇ ਫਿਰ ਕੀ ਕਰਿਆ ਕਰ? ਉਹਦੀ ਉਸਤਤ ਕਰਿਆ ਕਰ, ਉਹਦੇ ਗੁਣ ਗਾਇਆ ਕਰ। ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਵਾਹ ਵਾਹ ਕਰੇ ਸੇਈ ਜਨ ਸੋਹਣੇ। ਜਿਹੜੇ ਉਹਦੀ ਉਸਤਤ ਕਰਦੇ ਨੇ, ਨਾਮ ਦੇ ਰੰਗ ਵਿੱਚ ਸੁਰਤ ਕਰਕੇ ਜੁੜਨ ਲੱਗ ਜਾਂਦੇ ਨੇ। ਹੁਣ ਸੰਗਤ ਵਿੱਚ ਆ ਕੇ ਕੀ ਹੋਣਾ? ਸਾਡੀ ਸੁਰਤ ਜਿਹੜੀ ਵਿਕਾਰਾਂ ਦੇ ਵਿੱਚ ਖੁੱਭੀ ਹੋਈ ਹੈ, ਜਿਹਨੂੰ ਸੰਸਾਰ ਦਾ ਵਿਕਾਰਾਂ ਦਾ ਵਿਸ਼ੇ ਵਿਕਾਰਾਂ ਦਾ ਰੰਗ ਚੜਿਆ ਹੋਇਆ, ਇੱਥੇ ਆ ਕੇ ਕਥਾ ਕੀਰਤਨ ਕਰਕੇ ਸ਼ਬਦ ਦੇ ਨਾਲ ਜੁੜ ਕੇ ਇਹਨੇ ਨਾਮ ਦੇ ਰੰਗ ਵਿੱਚ ਰੰਗੀ ਜਾਣਾ। ਇੱਥੇ ਆ ਕੇ ਸਾਨੂੰ ਨਾਮ ਦਾ ਰੰਗ ਚੜ੍ਹਨਾ। ਮਹਾਰਾਜ ਕਹਿੰਦੇ ਜਾਣ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਇੱਥੇ ਆ ਕੇ ਕਹਿੰਦੇ ਸੱਚ ਦਾ ਰੰਗ ਚੜ੍ਹਨਾ ਹੈ, ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਕੇ ਜਾਹੇ, ਸੱਚ ਰੱਤੀਆਂ ਸੁਹਾਗਣੀ। ਪਾਤਸ਼ਾਹ ਕਹਿੰਦੇ ਉਹ ਜੀਵ ਇਸਤਰੀਆਂ ਫਿਰ ਨਾਮ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ, ਤੇ ਉਹਨਾਂ ਨੂੰ ਫਿਰ ਕੀ ਆਖਿਆ ਜਾਂਦਾ? ਸੁਹਾਗਣੀ, ਸੁਹਾਗ ਵਾਲੀਆਂ, ਪਤੀ ਵਾਲੀਆਂ। ਉਹਨਾਂ ਨੂੰ ਪਤੀ ਕਿਹੜਾ ਮਿਲਦਾ? ਪਰਮਾਤਮਾ। ਉਹਨਾਂ ਨੂੰ ਪਰਮਾਤਮਾ ਰੂਪੀ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਹੁੰਦੀ ਕਦੋਂ ਹੈ? ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਵਿੱਚ ਸੱਚ ਦਾ ਨਾਮ ਦਾ ਸ਼ਿੰਗਾਰ ਕਰ ਲਿਆ। ਪਰ ਜੇ ਨਾਮ ਦਾ ਸ਼ਿੰਗਾਰ ਨਾ ਕੀਤਾ, ਹੁਣ ਜਿਹੜੀ ਦੁਹਾਗਣ ਹੈ ਜਿਹਨੇ ਕਦੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਾਮ ਜਪਿਆ ਹੀ ਨਹੀਂ, ਗੁਰੂ ਦੇ ਇੱਕ ਵੀ ਗੁਣ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੀ ਨਹੀਂ, ਉਹਨੂੰ ਦੁਹਾਗਣ ਆਖਿਆ ਜਾਂਦਾ ਹੈ ਜਾਂ ਦੁਹਾਗਣ ਆਖਿਆ ਜਾਂਦਾ ਹੈ? ਉਹ ਤੇ ਸਾਰੀ ਉਮਰ ਹੀ ਭਾਦੋ 'ਚ ਬੈਠੀ ਰਹਿੰਦੀ ਹੈ, ਭਾਦੋ ਭਾਵ ਭਰਮ ਦੇ ਵਿੱਚ ਬੈਠੀ ਰਹਿੰਦੀ ਹੈ, ਭਾਦੋ ਇਹ ਭਰਮ ਭੁਲਾਣੀਆਂ। ਦੂਜਾ ਲੱਗਾ ਹੇਤ, ਫਿਰ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਤਰ੍ਹਾਂ ਦਾ ਸ਼ਿੰਗਾਰ ਵੀ ਉਹ ਕਰ ਲਵੇ ਨਾ, ਕਹਿੰਦੇ ਕਿਸੇ ਕੰਮ ਨਹੀਂ ਆਉਂਦਾ, ਕਿਉਂਕਿ ਦੁਹਾਗਣ ਹੈ। ਪਤੀ ਤੋਂ ਬਿਨਾਂ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਦਾ ਨਹੀਂ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਇਹ ਗੁਰੂ ਦਾ ਜਿਹੜਾ ਸ਼ਬਦ ਹੈ, ਸਤਿਗੁਰੂ ਜੀ ਦੀ ਬਾਣੀ ਹੈ, ਇਹ ਅਸਲ ਮਨੁੱਖ ਦੇ ਜੀਵਨ ਦੇ ਵਿੱਚ ਸ਼ਿੰਗਾਰ ਹੈ। ਅਸੀਂ ਨਾਮ ਦਾ ਸ਼ਿੰਗਾਰ ਕਰਨਾ ਹੈ, ਸਤਿਗੁਣਾਂ ਦਾ ਸ਼ਿੰਗਾਰ ਕਰਨਾ ਹੈ। ਹਰਦਿਆਲ ਪੰਡਿਤ ਨੂੰ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਗੱਲ ਹੀ ਇਹ ਆਖੀ ਸੀ, ਦਇਆ ਕਪਾਹ। ਜੇ ਦਇਆ ਰੂਪੀ ਗੁਣ ਪੈਦਾ ਨਹੀਂ ਨਾ ਹੋਇਆ ਤੇ ਸ਼ਿੰਗਾਰ ਕਾਹਦਾ ਹੈ? ਆ ਬਾਹਰਲੇ ਧਰਮਾਂ ਦੇ ਜਿਹੜੇ ਸ਼ਿੰਗਾਰ ਕੀਤੇ ਨੇ, ਪਹਿਰਾਵਾ ਧਰਮ ਥੋੜ੍ਹੀ ਹੈ। ਪਹਿਰਾਵਾ ਤੇ ਕੇਵਲ ਇੱਕ ਵਾੜ ਦੀ ਤਰ੍ਹਾਂ ਹੈ, ਪਰ ਪ੍ਰਵਾਨ ਉਦੋਂ ਹੈ ਜੇ ਅੰਦਰ ਫਸਲ ਵੀ ਹੋਵੇ। ਜੇ ਖੇਤ ਦੇ ਵਿੱਚ ਫਸਲ ਹੀ ਨਹੀਂ ਤੇ ਕੀਤੀ ਹੋਈ ਵਾੜ ਦਾ ਵੀ ਕੀ ਫਾਇਦਾ? ਵਾੜ ਦਾ ਤੇ ਫੇਰ ਹੀ ਫਾਇਦਾ ਹੁੰਦਾ ਨਾ ਜੇ ਅੰਦਰ ਬੀਜ ਬੀਜਿਆ ਹੋਵੇ, ਅੰਦਰ ਫਸਲ ਹੋਵੇ। ਘਰ ਹੀ ਸੋ ਪਿਰ ਪਾਇਆ, ਸੱਚਾ ਸ਼ਬਦ ਵਿਚਾਰ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਉਹ ਆਪਣੇ ਜੀਵਨ ਦੇ ਵਿੱਚ ਆਪਣੇ ਮਨ ਦੇ ਵਿੱਚ ਹੀ ਸੱਚ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦਾ ਮਨ ਹੀ ਮੰਦਰ ਬਣ ਜਾਂਦਾ, ਮਨ ਮੰਦਰ। ਤੇ ਜਿਹੜਾ ਤਨ ਹੈ ਇਹ ਰਮਤਾ ਜੋਗੀ ਬਣ ਕੇ ਨਾ ਉਸ ਮੰਦਰ ਦੇ ਵਿੱਚੋਂ ਸੇਧ ਲੈਣ ਲੱਗ ਜਾਂਦਾ। ਮਨ ਮੰਦਰ, ਤਨ ਵੇਸ ਕਲੰਦਰ, ਘੱਟ ਹੀ ਤੀਰਥਨਾਵਾਂ, ਘਰ ਹੀ ਸੋ ਪਿਰ ਪਾਇਆ। ਕਿਉਂਕਿ ਘਰ ਦੇ ਵਿੱਚ ਹੀ ਉਹ ਪਰਮਾਤਮਾ ਦੀ ਕਹਿੰਦੇ ਪ੍ਰਾਪਤੀ ਹੋ ਜਾਂਦੀ ਹੈ। ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ। ਹੁਣ ਜਿਹੜੀ ਗੱਲ ਕਦੀ ਚੇਤ ਤੋਂ ਸ਼ੁਰੂ ਹੋਈ ਸੀ ਅੱਜ ਪਰਮਾਤਮਾ ਦੇ ਮਿਲਾਪ ਤੱਕ ਪਹੁੰਚ ਗਈ ਹੈ, ਜਿਹੜੀ ਗੱਲ ਕਦੀ ਸਿਮਰਨ ਤੋਂ ਸ਼ੁਰੂ ਹੋਈ ਸੀ ਅੱਜ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ। ਸਾਰੀ ਬਾਣੀ ਦੇ ਵਿੱਚ ਮਹਾਰਾਜ ਗੱਲ ਇੱਕੋ ਹੀ ਕਰਦੇ ਆ ਵੀ ਅਸੀਂ ਵਿਛੜੇ ਹੋਏ ਹਾਂ, ਕਿਰਤ ਕਰਮ ਕੇ ਵਿਛੜੇ, ਤੇ ਇੱਕ ਦਿਨ ਨਾਮ ਜਪ ਕੇ ਉਹਨੂੰ ਚੇਤੇ ਕਰਕੇ, ਉਹਦਾ ਸਿਮਰਨ ਕਰਕੇ, ਉਹਦੀ ਯਾਦ ਦੇ ਵਿੱਚ ਜੁੜ ਕੇ ਇੱਕ ਦਿਨ ਉਸ ਪੂਰੇ ਤੱਕ ਪਹੁੰਚਣਾ ਹੈ, ਉਸ ਸੱਚ ਤੱਕ ਪਹੁੰਚਣਾ ਜਿਸ ਸੱਚ ਤੋਂ ਅਸੀਂ ਪੈਦਾ ਹੋਏ। ਕਹੋ ਕਬੀਰ ਇਹ ਰਾਮ ਕੀ ਅੰਸ਼। ਫਿਰ ਕਹਿੰਦੇ ਘਰ ਦੇ ਵਿੱਚ ਹੀ ਉਹ ਸੱਚ ਦਿਸ ਪੈਣਾ ਹੈ, ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਇਹ ਮਨ ਮਤ ਜਾਣਾ ਹੈ, ਹਰ ਦੂਰ ਹੈ ਸਦਾ ਵੇਖ ਹਦੂਰ। ਘਰ ਹੀ ਸੋ ਪਿਰ ਪਾਇਆ, ਸੱਚਾ ਸ਼ਬਦ ਵਿਚਾਰ। ਕਹਿੰਦੇ ਇਸ ਤਰ੍ਹਾਂ ਜਦੋਂ ਸੱਚ ਸ਼ਬਦ ਦੀ, ਨਾਮ ਦੀ ਵਿਚਾਰ ਕਰਾਂਗੇ ਨਾ, ਇਸ ਗੱਲ ਦੀ ਸਮਝ ਆ ਜਾਵੇਗੀ ਕਿ ਪਰਮਾਤਮਾ ਉਹ ਪਤੀ ਜਿਹੜਾ ਹੈ ਉਹ ਮੇਰੇ ਨਾਲ ਹੀ ਹੈ, ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਸਤਿਗੁਰੂ ਰਹਿਮਤ ਕਰਨ। ਆਓ ਇਸ ਤੋਂ ਅੱਗੇ ਕੱਲ੍ਹ ਦੇ ਸਮੇਂ ਸਤਿਗੁਰੂ ਦੀ ਵਿਚਾਰ ਕਰਵਾ ਲੈਣ। ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਹਰਜੀਤ ਸਿੰਘ ਜੀ, ਗੁਰਦੁਆਰਾ ਸਾਹਿਬ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆਮ ਸ਼ਬਦ ਕੀਰਤਨ ਰਾਹੀਂ। ਆਪ ਜੀ ਨੂੰ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ ਕੀਰਤਨਾ ਜੋੜਨ ਦੇ ਨਾਲ ਬਹੁਤ ਸਭ ਪਿਆਰ ਸਤਿ ਸ਼ਰਨ ਕਰਿਓ ਜੀ। ਉਪਰੰਤ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਲਾ ਰਾਹੀਂ ਗੁਰ ਇਤਿਹਾਸ ਰਾਹੀਂ ਜੋੜਨਗੇ। ਆਉਣ ਵਾਲੇ ਐਤਵਾਰ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਸੂਰਬੀਰਾਂ ਦੀ ਯਾਦਾਂ ਵਿੱਚ ਐਤਵਾਰ ਦੌਰਾਨ ਸਜਣਗੇ। ਸ਼ੁੱਕਰਵਾਰ ਕੱਲ੍ਹ ਸਵੇਰੇ ਸ੍ਰੀ ਅਖੰਡਪਾਠ ਸਾਹਿਬ ਗੁਰਦੁਆਰਾ ਸਾਹਿਬ ਅਤੇ ਪਰਿਵਾਰ ਵੱਲੋਂ ਰੱਖੇ ਜਾ ਰਹੇ ਹਨ। ਐਤਵਾਰ 10:30 ਵਜੇ ਸੰਪੂਰਨਤਾ ਵਾਂ ਆਪ ਜੀ ਨੇ ਹਾਜ਼ਰੀ ਭਰਨੀ। ਆਉਣ ਵਾਲੇ ਸ਼ਨਿਚਰਵਾਰ ਨੂੰ ਯੂਥ ਵੱਲੋਂ ਰਾਤ ਰਹਿਣ ਸਵਾਈ ਕੀਰਤਨ ਲਗਭਗ ਹੋਣਗੇ 9 ਵਜੇ ਤੋਂ ਲੈ ਕੇ ਰਾਤ ਸਵੇਰੇ 3 ਵਜੇ ਤੱਕ। ਆਉਣ ਵਾਲੇ ਸ਼ਨਿਚਰਵਾਰ ਨੂੰ ਹਾਜ਼ਰੀ ਭਰਨੀ ਹੈ, ਜਦੋਂ ਕੀਰਤਨ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸਿੰਘ ਜੀ ਆਪ ਜੀ ਨੂੰ ਪ੍ਰਵਾਣੀ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਕੀਰਤਨ ਜਥਾ। ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਭਾਈ ਸਾਹਿਬ ਪੂਰਨ ਸਿੰਘ ਜੀ ਅਰਸ਼ੀ, ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਲੇ ਨੇ ਗੁਰੂ ਇਤਿਹਾਸ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਸ ਕਰ ਸਰਵਨ ਕਰੋ ਜੀ। ਆਉਣ ਵਾਲੇ ਐਤਵਾਰ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਇਸ ਮੁਸ਼ੀਦਾਂ ਦੀ ਯਾਦਾਂ ਵਿੱਚ ਐਤਵਾਰ ਦੀਵਾਨ ਸਾਜ ਰਹੇ ਹਨ ਅਤੇ ਸ਼ਨੀਵਾਰ ਨੂੰ ਰਾਤ ਨੂੰ ਯੂਥ ਬੱਚਿਆਂ ਵੱਲੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਰਹਿਣ ਸਵਾਈ ਕੀਰਤਨ ਹੋਣਗੇ। ਅੱਜ ਨੇ ਪੜ੍ਹਨੀਆਂ ਜੀ, ਹੁਣ ਢਾਡੀ ਵਾਰਾਂ ਰਾਹੀਂ ਇਤਿਹਾਸ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰ ਕਿਰਪਾ ਕਰ ਦੇਵੋ ਹੱਥ ਜੋੜ ਬਿਨੇ ਤੁਧ ਪਾਸ ਕਰਾਂ
1: ਰੱਖ ਲਵੋ ਗਰੀਬ ਨਮਾਣੇ ਨੂੰ ਤੇਰੇ ਚਰਨਾਂ ਵਿੱਚ ਅਰਦਾਸ ਕਰਾਂ
0: ਐ ਸਤਿਗੁਰ ਕਿਰਪਾ ਕਰ ਦੇਵੋ ਹੱਥ ਜੋੜ ਬਿਨੇ

ਵਾਹਿਗੁਰੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਪਿਆਰੇ ਖਾਲਸਾ ਜੀ ਹਾਜ਼ਰੀ ਦਰ ਪ੍ਰਵਾਨ ਕਰਨੀ ਫਤਿਹ ਦਫ਼ਤਰ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਬਖਸ਼ੋ। ਸਾਵਧਾਨੀ ਨਾਲ ਇਕਾਗਰ ਚਿੱਤ ਹੋ ਕੇ ਸਾਰੀਆਂ ਸਿੱਖ ਸੰਗਤਾਂ ਆਪੋ ਆਪਣੀਆਂ ਰਸਨਾ ਤੋਂ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਤ ਮਨ ਪ੍ਰਸੰਨ ਹੈ। ਆਪ ਤੁਸੀਂ ਧੰਤਾ ਜੋ ਜੀ ਵੱਡਿਆਂ ਪਾਗਾਂ ਵਾਲੇ ਜੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪ ਤੁਸੀਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ ਅਤੇ ਸ਼ਾਮ ਦੇ ਦੀਵਾਨ ਵਿੱਚ ਆਪ ਤੁਸੀਂ ਗੁਰੂ ਦਰਬਾਰ ਵਿੱਚ ਨਤਮਸਤਕ ਹੋਣ ਵਾਸਤੇ ਆਏ ਜੀ। ਆਪ ਜੀ ਨੇ ਯਥਾ ਸ਼ਕਤ ਗੁਰੂ ਦਰਬਾਰ 'ਚ ਭੇਟਾਵਾਂ ਅਰਪਣ ਕੀਤੀਆਂ ਨੇ, ਗੁਰੂ ਕੇ ਲੰਗਰਾਂ ਵਿੱਚ ਮਹਾਨ ਸੇਵਾਵਾਂ ਕੀਤੀਆਂ ਨੇ। ਇਸ ਦੇ ਨਾਲ ਨਾਲ ਹੁਣੇ ਹੁਣੇ ਸਾਡੇ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਪਹਿਲਾਂ ਬਹੁਤ ਹੀ ਅਤਿ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੋਂ ਆਪਣੇ ਅਸਲ ਵਿੱਚ ਮਿਸ਼ਨ ਨੂੰ ਪ੍ਰਾਰੰਭ ਕੀਤਾ ਸੀ ਸੁਲਤਾਨਪੁਰ ਲੋਧੀ ਤੋਂ, ਉਸ ਮਹਾਨ ਪਾਵਨ ਪਵਿੱਤਰ ਸਥਾਨ ਤੋਂ ਆਏ ਹੋਏ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਗੁਰੂ ਕੀ ਸੰਗਤ ਨੂੰ ਜੋ ਕਥਾ ਗੁਰਮਤਿ ਵਿਚਾਰਾਂ ਭਾਵਪੂਰਤ ਸ਼ਬਦਾਂ ਦੇ ਨਾਲ ਗੁਰੂ ਕੀ ਸੰਗਤ ਦੀ ਸੇਵਾ ਕਰਕੇ ਅਸੀਸਾਂ ਪ੍ਰਾਪਤ ਕੀਤੀਆਂ ਨੇ। ਇਸ ਦੇ ਨਾਲ ਨਾਲ ਜੋ ਢਾਡੀ ਜਥਾ ਕੁਝ ਦਿਨਾਂ ਤੋਂ ਆਪ ਗੁਰੂ ਕੀ ਸੰਗਤ ਦੇ ਦਰਸ਼ਨ ਦੀ ਦਾਰੀ ਕਰਦਾ ਆ ਰਿਹਾ, ਲਗਭਗ ਇਹ ਸਾਰੀ ਵੀਕ ਐਤਵਾਰ ਤੱਕ ਇਹ ਢਾਡੀ ਜਥਾ ਗੁਰੂ ਦਰਬਾਰ ਵਿੱਚ ਸੇਵਾ ਕਰੇਗਾ। ਫਿਰ ਕਦੀ ਸਮਾਂ ਬਣੇ ਅਣਜਲ ਬਣਿਆ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਦਾ ਅਸੀਂ ਪੂਰਾ ਯਤਨ ਕਰਾਂਗੇ। ਗੁਰੂ ਕੀ ਸਾਧ ਸੰਗਤ, ਇਸ ਤੋਂ ਪਹਿਲਾਂ ਕਿ ਮੈਂ ਛੇਵੇਂ ਬਾਬਾ ਨਾਨਕ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੋ ਸ੍ਰੀ ਸਾਹਿਬਾਂ ਧਾਰਨ ਦਾ ਪੁਰਬ ਜਿਵੇਂ 24 ਤਰੀਕ ਨੂੰ ਲੰਘ ਕੇ ਗਿਆ, ਉਹ ਪ੍ਰਸੰਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀ ਜਬਰ ਅਤੇ ਜ਼ੁਲਮ ਦੇ ਖਿਲਾਫ ਪਹਿਲੀ ਜੰਗ ਲੜੇ, ਉਹ ਪ੍ਰਸੰਗ ਦਾ ਮੈਂ ਇਸ ਤੋਂ ਪਹਿਲਾਂ ਕੁਝ ਦਿਨਾਂ ਵਿੱਚ ਵਰਣਨ ਕਰ ਚੁੱਕਾ ਹਾਂ। ਅੱਜ ਦੇ ਦੀਵਾਨ ਵਿੱਚ ਜੋ ਪ੍ਰੋਗਰਾਮ ਬਣਿਆ ਹੈ ਉਹ ਮਹਾਨ ਸੂਰਬੀਰ ਯੋਧੇ ਦੀ ਗਾਥਾ ਜਿਨ੍ਹਾਂ

ਅਸਲ ਵਿੱਚ ਰੋਜ਼ਾਨਾ ਹੀ ਅਸੀਂ ਅਰਦਾਸ ਰਾਹੀਂ ਯਾਦ ਕਰਦੇ ਹਾਂ। ਉਹ ਕੌਣ ਮਹਾਨ ਸੂਰਮਾ ਹੈ, ਉਹ ਕੌਣ ਮਹਾਨ ਪਰਉਪਕਾਰੀ ਸੰਤ ਹੈ ਜਿਨ੍ਹਾਂ ਦੇ ਬਾਬਤ ਅਸੀਂ ਵੈਸੇ ਰੋਜ਼ ਹੀ ਅਰਦਾਸ ਵਿੱਚ ਜ਼ਿਕਰ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਏ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ। ਐਸੇ ਮਹਾਨ ਸੂਰਬੀਰ ਯੋਧੇ ਦੀ ਗਾਥਾ ਮੈਂ ਆਪ ਗੁਰੂ ਕੀ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਉਹ ਮਹਾਨ ਸੂਰਮਾ ਕੌਣ ਹੈ, ਉਹ ਮਹਾਨ ਪਰਉਪਕਾਰੀ ਸੰਤ ਕੌਣ ਹੈ? ਉਹ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਪੂਲੀਆਂ ਪਿੰਡ ਦਾ ਰਹਿਣ ਵਾਲਾ। ਯਾਦ ਰੱਖਣਾ, ਕਈ ਵਾਰ ਕਈਆਂ ਨਗਰਾਂ ਦੇ ਨਾਮ ਕਈਆਂ ਦੇ ਨਾਵਾਂ ਨਾਲ ਹੀ ਪ੍ਰਸਿੱਧੀ ਪ੍ਰਾਪਤ ਕਰ ਲੈਂਦੇ ਨੇ। ਜਦੋਂ ਅਸੀਂ ਸਰਦਾਰ ਕਰਤਾਰ ਸਿੰਘ ਸਰਾਭ ਨਾਂ ਲਵਾਂਗੇ, ਆਪਣੇ ਆਪ ਸਾਡੀ ਜ਼ਬਾਨ ਉੱਤੇ ਸਰਾਭਾ ਨਗਰ ਆ ਜਾਵੇਗਾ। ਇਸੇ ਤਰ੍ਹਾਂ ਜਦੋਂ ਉਸ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਂ ਲਵਾਂਗੇ, ਆਪਣੇ ਆਪ ਸਾਡੀ ਜ਼ਬਾਨ 'ਤੇ ਪਉਵਿੰਡ ਨਗਰ ਆ ਜਾਵੇਗਾ। ਇਸੇ ਤਰ੍ਹਾਂ ਭਾਈ ਤਾਰਾ ਸਿੰਘ ਦਾ ਨਾਂ ਜਦੋਂ ਆਪਣੀ ਜ਼ਬਾਨ 'ਤੇ ਲਵਾਂਗੇ, ਆਪਣੇ ਆਪ ਵਾਹ ਨਗਰ ਸਾਡੀ ਜ਼ਬਾਨ 'ਤੇ ਆ ਜਾਵੇਗਾ। ਐਨ ਇਸੇ ਤਰ੍ਹਾਂ ਹੀ ਜਦੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਨਾਂ ਅਸੀਂ ਆਪਣੀ ਜ਼ਬਾਨ 'ਤੇ ਲਵਾਂਗੇ, ਆਪਣੇ ਆਪ ਪੂਲਾ ਨਗਰ ਇਸ ਜ਼ਬਾਨ 'ਤੇ ਆ ਜਾਵੇਗਾ। ਜਿਵੇਂ ਸਰਦਾਰ ਸ਼ਾਮ ਸਿੰਘ ਦੀ ਗੱਲ ਕਰਦੇ ਹਾਂ ਅਤੇ ਅਟਾਰੀ ਨਗਰ ਦਾ ਨਾਂ ਆਪਣੇ ਆਪ ਜ਼ਬਾਨ ਉੱਤੇ ਆ ਜਾਂਦਾ ਹੈ। ਖੈਰ, ਸਤਿਗੁਰੂ ਮਿਹਰਮਤ ਕਰਨ, ਬਖਸ਼ਿਸ਼ ਕਰਨ, ਮਨੁੱਖ ਦੀ ਜ਼ਿੰਦਗੀ ਦੇ ਸੰਬੰਧ ਵਿੱਚ ਅਸਲ ਵਿੱਚ ਇਹ ਪ੍ਰਕਰਮ ਹੈ। ਮਨੁੱਖ ਦੀ ਜ਼ਿੰਦਗੀ ਕੋਈ ਬਹੁਤ ਲੰਬੇਰੀ ਜ਼ਿੰਦਗੀ ਨਹੀਂ, ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਨੁੱਖ ਨਾ ਆਪਣੀ ਮਰਜ਼ੀ ਨਾਲ ਆਉਂਦਾ ਅਤੇ ਨਾ ਆਪਣੀ ਮਰਜ਼ੀ ਨਾਲ ਜਾਂਦਾ ਹੈ। ਮਹਾਨ ਸ਼ਹਿਰ ਦਾ ਕਥਨ ਹੈ, ਲਾਈ ਹਯਾਤ ਆਏ ਕਯਾ ਲੇ ਚਲੀ ਚੱਲੇ, ਨਾ ਆਪਣੀ ਖੁਸ਼ੀ ਆਏ ਨਾ ਆਪਣੀ ਖੁਸ਼ੀ ਚੱਲੇ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਖੈਰ, ਸਰਵਣ ਕਰਨਾ ਜੋ ਮਨੁੱਖ ਦੀ ਜ਼ਿੰਦਗੀ ਤੋਂ ਪ੍ਰਕਰਮ ਪ੍ਰਾਰੰਭ ਕਰਾਂ ਮੈਂ। ਅਸਲ ਵਿੱਚ ਮਨੁੱਖ ਦੀ ਜ਼ਿੰਦਗੀ ਇੱਕ ਕਲੀ ਦੇ ਸਮਾਨ ਮੰਨੀ ਗਈ ਹੈ। ਗੁਲਾਬ ਹਮੇਸ਼ਾ ਦਿਨੇ ਖਿੜਦਾ ਹੈ, ਕਲੀ ਹਮੇਸ਼ਾ ਰਾਤ ਨੂੰ ਖਿੜਦੀ ਹੈ, ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਕਹਿੰਦੇ ਨੇ ਕਿ ਗੁਲਾਬ ਦਿਨੇ ਖਿੜਿਆ, ਸ਼ਾਮ ਹੋਈ ਹੈ, ਉਸ ਗੁਲਾਬ ਦੀਆਂ ਪੱਤੀਆਂ ਉੱਤੇ ਪੱਤਝੜ ਆ ਗਈ ਹੈ, ਅਤੇ ਪਰ ਉਹਦੇ ਲਾਗੇ ਕਲੀ ਹੈ, ਉਹ ਕਲੀ ਖਿੜੀ ਹੈ, ਕਲੀ ਖਿੜ ਖੜਾ ਕੇ ਹੱਸੀ ਹੈ। ਕਲੀ ਦੇ ਮਨ ਵਿੱਚ ਇੱਕ ਗਬੂਰ ਪੈਦਾ ਹੋ ਗਿਆ, ਕਲੀ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਮੈਂ ਦੁਨੀਆਂ ਵਿੱਚ ਬਹਾਰ ਵੰਡਣ ਵਾਸਤੇ ਆਈ ਹਾਂ, ਇਹ ਅਗਲੇ ਜਹਾਨ ਨੂੰ ਜਾਣ ਵਾਸਤੇ ਤਿਆਰ ਹੋ ਗਏ ਨੇ। ਫੁੱਲ ਦੀਆਂ ਪੱਤੀਆਂ ਵਿੱਚੋਂ ਇੱਕ ਬੜੀ ਸੁੰਦਰ ਆਵਾਜ਼ ਆਉਂਦੀ ਹੈ, ਫੁੱਲ ਦੀਆਂ ਪੱਤੀਆਂ ਕਹਿੰਦੀਆਂ ਨੇ, ਕਲੀ ਅਭਿਮਾਨ ਨਾ ਕਰ, ਨਿੱਜ ਸਵਾਰਥੀ ਨਾ ਹੋ, ਯਾਦ ਰੱਖ ਜਿਹੜੀ ਪੱਤ ਚੜ੍ਹਦੀ ਮਾਰ ਮੇਰੇ 'ਤੇ ਵਗੀ ਹੈ, ਇਹ ਪੱਤ ਚੜ੍ਹਦੀ ਮਾਰ ਤੇਰੇ 'ਤੇ ਜ਼ਰੂਰ ਵਗੇਗੀ, ਤੂੰ ਇਸ ਤੋਂ ਬਚ ਨਹੀਂ ਸਕੇਗੀ। ਮਹਾਨ ਸ਼ਹਿਰ ਦਾ ਕਥਨ ਹੈ, ਉਹ ਕਹਿੰਦਾ ਪਸੈ ਮੁਰਦੈ ਗੁਲ ਪੇ ਹਸੀ ਜੋ ਕਲੀ, ਪਸੈ ਮੁਰਦੈ ਗੁਲ ਪੇ ਹਸੀ ਜੋ ਕਲੀ, ਆਵਾਜ਼ ਦੀ ਖੁਦਾ ਮੈਂ ਤੂੰ ਵੀ ਨਜ਼ਰ ਮੈਂ ਹੈ, ਤੂੰ ਵੀ ਉਸ ਅੱਲਾ ਤਾਲਾ ਖੁਦਾਵੰਦ ਕਰੀਮ ਦੀ ਨਜ਼ਰ ਵਿੱਚ ਹੈ। ਸੋ ਮਹਾਨ ਵਿਦਵਾਨ ਕਹਿੰਦਾ, ਹੇ ਇਨਸਾਨ, ਕਦੇ ਵੀ ਇਸ ਦਮ ਦਾ ਮਹਿਮਾਨ ਨਾ ਕਰ, ਦਮ ਵੇਖ ਕੇ ਦਮ ਨਾ ਵਾਰ ਬੰਦੇ, ਇੱਥੋਂ ਦਮਾਂ ਵਾਲੇ ਉਹ ਬੇਦਾਮ ਤੁਰ ਗਏ, ਰਾਮ ਰਾਮ ਕਉ ਰਾਈਆ ਤੂੰ ਨਹੀਂ ਰਹਿਣਾ, ਰਾਮ ਰਾਮ ਜਪਦੇ ਕਈ ਰਾਮ ਤੁਰ ਗਏ, ਕਈ ਸੁਬਾਹ ਤੁਰ ਗਏ ਕਈ ਸ਼ਾਮ ਤੁਰ ਗਏ, ਸ਼ਾਮ ਸ਼ਾਮ ਜਪਦੇ ਕਈ ਸ਼ਾਮ ਤੁਰ ਗਏ, ਜਾਮ ਮੌਤ ਦਾ ਪੀਣਾ ਅਖੀਰ ਬਾਲਮ, ਪੀਂਦੇ ਜਾਮ ਵੇਖੇ ਸਣੇ ਜਾਮ ਤੁਰ ਗਏ। ਸੋ ਮਨੁੱਖ ਨੂੰ ਕਦੇ ਧਨ ਦੌਲਤ ਜੋਬਨ ਜਵਾਨੀ ਉੱਤੇ ਮਾਣ ਨਹੀਂ ਕਰਨਾ ਚਾਹੀਦਾ, ਮਨੁੱਖ ਨੂੰ ਮਾਣ ਕਰਨਾ ਚਾਹੀਦਾ ਹੈ ਅਤੇ ਆਪਣੀ ਕਰਨੀ ਉੱਤੇ ਕਰਨਾ ਚਾਹੀਦਾ। ਉਹ ਕਿੰਨਾ ਨੇ ਕਰਨੀ ਉੱਤੇ ਮਾਣ ਕੀਤਾ, ਕਿੰਨਾ ਨੇ ਨੇਕ ਕਮਾਈਆਂ ਕੀਤੀਆਂ, ਕਿੰਨਾ ਨੇ ਮਹਾਨ ਘਾਲਣਾ ਘਾਲੀਆਂ, ਤਾਂ ਹੀ ਤਾਂ ਅੱਜ ਅਸੀਂ ਰੋਜ਼ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ। ਖੈਰ, ਸਰਵਣ ਕਰਨਾ, ਜੇ ਅਸਲ ਵਿੱਚ ਅਸੀਂ ਇਤਿਹਾਸ ਦੇ ਪੰਨੇ ਵਾਚਦੇ ਹਾਂ, ਸਿੱਖ ਧਰਮ ਅਤੇ ਮੁਗਲੀਆ ਹਕੂਮਤ ਦਾ ਧਰਮ ਇੱਕੋ ਸਮੇਂ ਸ਼ੁਰੂ ਹੋਇਆ।
ਸਮਾਂ ਆਪਣੀ ਚਾਲੇ ਚੱਲਦਾ ਗਿਆ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 25 ਸਿੰਘਾਂ ਦਾ ਜਥਾ ਦੇ ਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਸੌਦਾ ਲਾਉਣ ਵਾਸਤੇ ਤੋਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਤੁਰ ਦੀਆਂ ਟਿਕਟਾਂ ਦਿੱਤੀਆਂ, ਸਰਹੰਦ ਫਤਿਹ ਕੀਤੀ, ਖਾਲਸਾ ਰਾਜ ਕਾਇਮ ਕੀਤਾ। ਆਖਿਰਕਾਰ ਬਾਬਾ ਬੰਦਾ ਸਿੰਘ ਬਹਾਦਰ 15 ਦਸੰਬਰ 1715 ਈਸਵੀ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਸਿੰਘਾਂ ਦੇ ਸਿਰ ਨੇਜਿਆਂ 'ਤੇ ਟੰਗੇ ਗਏ, ਸਿੰਘਾਂ ਨੂੰ ਊਠਾਂ 'ਤੇ ਬਿਠਾਇਆ ਗਿਆ, ਸਿੰਘਾਂ ਦੇ ਸਿਰ ਗੱਡਿਆਂ ਨਾਲ ਭਰੇ ਗਏ। ਆਖਿਰਕਾਰ ਅਬਦੁਲ ਸਮੁੰਦ ਖਾਂ ਦਲੇਰੇ ਜੰਗ ਅਤੇ ਜ਼ਕਰੀਆ ਖਾਨ ਬਹਾਦਰ ਇਹ ਸਿੰਘਾਂ ਦਾ ਜਲੂਸ ਲੈ ਕੇ ਲਾਹੌਰ ਵਿੱਚ ਦਾਖਲ ਹੁੰਦੇ ਨੇ। ਅਬਦੁਲ ਸਮੁੰਦ ਖਾਂ ਦਲੇਰੇ ਜੰਗ ਨੇ ਫਰਕਸ਼ੀਅਰ ਬਾਦਸ਼ਾਹ ਨੂੰ ਚਿੱਠੀ ਲਿਖੀ ਹੈ, ਬਾਦਸ਼ਾਹ ਸਲਾਮਤ ਜੋ ਸਿੰਘਾਂ ਨੇ ਇੱਥੇ ਵਿਦਰੋਹ ਕੀਤਾ ਹੈ, ਜੋ ਸਿੰਘਾਂ ਨੇ ਇੱਥੇ ਜੋ ਪੰਜਾਬ ਸਮੁੱਚੇ ਪੰਜਾਬ ਦਾ ਨੱਕਜਦਮ ਕਰਕੇ ਰੱਖ ਦਿੱਤਾ ਹੈ। ਇਸ ਵੇਲੇ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਸੀ ਉਹ ਗ੍ਰਿਫਤਾਰ ਕਰ ਲਿਆ ਗਿਆ। ਬਾਦਸ਼ਾਹ ਦਾ ਕੀ ਹੁਕਮ ਹੈ ਕਿ ਇਹਨੂੰ ਕਦੋਂ ਲੈ ਕੇ ਹਾਜ਼ਰ ਕੀਤਾ ਜਾਵੇ? ਫਰਕਸ਼ੀਅਰ ਬਾਦਸ਼ਾਹ ਨੇ ਸ਼ਾਹੀ ਫਰਮਾਨ ਜਾਰੀ ਕਰਦਿਆਂ ਫੈਸਲਾ ਦਿੱਤਾ ਕਿ ਅਬਦੁਲ ਸਮਦ ਖਾਂ ਦਲੇਰੇ ਜੰਗ ਲਾਹੌਰ ਦੇ ਪ੍ਰਬੰਧ ਵਾਸਤੇ ਠਹਿਰੇ, ਇਹਦਾ ਪੁੱਤਰ ਜ਼ਕਰੀਆ ਖਾਨ ਬਹਾਦਰ ਸਿੰਘਾਂ ਦਾ ਜਲੂਸ ਲੈ ਕੇ ਦਿੱਲੀ ਵਿੱਚ ਦਾਖਲ ਹੋਵੇ। ਜ਼ਕਰੀਆ ਖਾਨ ਬਹਾਦਰ ਸਿੰਘਾਂ ਦਾ ਜਲੂਸ ਲੈ ਕੇ ਦਿੱਲੀ ਵਿੱਚ ਦਾਖਲ ਹੋਇਆ। 5 ਮਾਰਚ 1716 ਈਸਵੀ ਨੂੰ 100 ਸਿੰਘਾਂ ਦਾ ਜਥਾ ਕਤਲਗਾਹ ਦੇ ਵਿੱਚ ਲਿਆਂਦਾ ਗਿਆ, ਸ਼ਹੀਦ ਕੀਤੇ ਗਏ। 3 ਮਹੀਨੇ ਅਮਰ ਅਮਾਨ ਨਾਲ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਕਤਲੋਗਾਤ ਨਹੀਂ ਹੋਈ। ਆਖਿਰਕਾਰ 19 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ 740 ਸਿੰਘਾਂ ਦੇ ਸਮੇਤ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ 1716 ਤੋਂ ਬਾਅਦ 1726 ਤੱਕ, ਇਸ ਕਰਕੇ ਮੈਂ ਤਾਂ ਇਹ ਅੰਕੜੇ ਸਾਂਝੇ ਕੀਤੇ ਨੇ ਕਿ ਸਾਨੂੰ ਪਤਾ ਲੱਗ ਜਾਵੇ ਕਿ ਇਹ ਅਸਲ ਵਿੱਚ ਜਿਸ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਜਾ ਕੇ ਚੁਗਲੀ ਲਾਈ ਹੈ ਉਹ ਕੌਣ ਹੈ? ਉਹ ਜ਼ਕਰੀਆ ਖਾਨ ਬਹਾਦਰ ਜਿਹਨੇ 1726 ਵਿੱਚ ਲਾਹੌਰ ਦੇ ਤਖ਼ਤ ਉੱਤੇ ਕਬਜ਼ਾ ਕੀਤਾ ਹੈ। 1726 ਤੋਂ ਲੈ ਕੇ 1745 ਤੱਕ ਇਹ ਲਾਹੌਰ ਦੇ ਤਖ਼ਤ ਦਾ ਗਵਰਨਰ ਰਿਹਾ। ਜਦੋਂ ਜ਼ਕਰੀਆ ਖਾਨ ਬਹਾਦਰ ਲਾਹੌਰ ਦੇ ਤਖ਼ਤ ਦਾ ਗਵਰਨਰ ਬਣਿਆ, ਇਹਨੇ ਕਈ ਤਰ੍ਹਾਂ ਦੇ ਗਸ਼ਤੀ ਪੱਤਰ ਜਾਰੀ ਕੀਤੇ ਸਿੰਘਾਂ ਵਾਸਤੇ। ਜਿਹੜਾ ਸਿੰਘਾਂ ਦੀ ਦੱਸ ਪਾਵੇ ਉਹਨੂੰ ਇਨਾਮ ਦਿੱਤਾ ਜਾਵੇਗਾ, ਜਿਹੜਾ ਸਿੰਘ ਦਾ ਸਿਰ ਵੱਢ ਕੇ ਲਿਆਵੇ ਉਹਨੂੰ 50 ਰੁਪਏ ਦਿੱਤੇ ਜਾਣਗੇ, ਜਿਹੜਾ ਸਿੰਘ ਨੂੰ ਆਪਣੇ ਘਰ 'ਚ ਪਨਾਹ ਦੇਵੇ ਆਸਰਾ ਦੇਵੇ ਉਹ ਵੀ ਸਜਾਏ ਮੌਤ ਦਾ ਭਾਗੀ ਗਿਣਿਆ ਜਾਵੇਗਾ। ਖੈਰ ਇਸ ਤਰ੍ਹਾਂ ਦੇ ਜਦੋਂ ਗਸ਼ਤੀ ਪੱਤਰ ਜਾਰੀ ਕੀਤੇ, ਕੁਝ ਸਿੰਘ ਜੋ ਪੰਜਾਬ ਦਾ ਇਲਾਕਾ ਛੱਡ ਕੇ ਕਾਨੂੰ ਵਾਣ ਦੇ ਇਲਾਕਿਆਂ ਵਿੱਚ, ਕੋਈ ਸਿੰਘ ਮਾਰੂਥਲ ਦੇ ਇਲਾਕਿਆਂ ਵਿੱਚ ਚਲੇ ਗਏ। ਆਖਿਰਕਾਰ ਜ਼ਕਰੀਆ ਖਾਨ ਬਹਾਦਰ ਨੇ ਪੰਜਾਬ ਵਿੱਚ ਕੁਝ ਚੌਧਰੀ ਨਿਯਤ ਕੀਤੇ। ਇਹ ਚੌਧਰੀ ਕੌਣ ਸਨ? ਇਹ ਅਸਲ ਸਰਕਾਰ ਦੇ ਟੌੜ ਸਨ, ਇਹ ਮੁਕਬਰ ਸਨ, ਸਰਕਾਰ ਦੇ ਝੋਲੀ ਚੁੱਕ ਸਨ, ਕਾਨੂੰਗੋ ਨੀਤ ਕੀਤੇ। ਇਹਨਾਂ ਚੌਧਰੀਆਂ ਵਿੱਚੋਂ ਚੌਧਰੀ ਹੈ ਇੱਕ ਨਸ਼ਹਿਰੇ ਢਾਲੇ ਦਾ ਚੌਧਰੀ ਚੌਧਰੀ ਸਾਹਿਬ ਰਾਏ, ਦੂਸਰਾ ਹੈ ਕਰਮਾ ਛੀਨਾ ਰਾਮਾ ਰੰਧਾਵਾ, ਤੀਸਰਾ ਚੌਧਰੀ ਹੈ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਹਰਭਗਤ ਨਰੰਜਣੀਆ। ਇਸੇ ਹਰਭਗਤ ਨਰੰਜਣੀ ਨੇ ਭਾਈ ਤਾਰਾ ਸਿੰਘ ਵਾਂ ਵਾਲੇ ਨੂੰ ਸ਼ਹੀਦ ਕਰਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਇਸੇ ਹਰਭਗਤ ਨਰੰਜਣੀ ਨੇ, ਯਾਦ ਰੱਖਣਾ, ਜਦੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਬੀਕਾਨੇਰ ਦੀ ਧਰਤੀ ਨੂੰ ਲੈ ਗਏ ਸਨ, ਅਤੇ ਇਸੇ ਹਰਭਗਤ ਨਰੰਜਣੀ ਨੇ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਜਾ ਕੇ ਚੁਗਲੀ ਲਾਈ ਸੀ। ਹੁਣ ਇਹ ਪੂਲਿਆਂ ਪਿੰਡ ਦੇ ਵਿੱਚ ਰਹਿਣ ਵਾਲਾ ਭਾਈ ਤਾਰੂ ਸਿੰਘ ਅਸਲ ਵਿੱਚ ਆਪਣੀ ਸੱਚੀ ਸੁੱਚੀ ਕਿਰਤ ਕਰਦਾ ਹੈ, ਆਏ ਗਏ ਸਿੰਘਾਂ ਦੀ ਸੇਵਾ ਸੰਭਾਲ ਕਰਦਾ ਹੈ। ਹਰ ਭਗਤ ਨਰੰਜਣੀ ਨੂੰ ਪਤਾ ਲੱਗ ਗਿਆ ਕਿ ਪੂਲੇ ਪਿੰਡ ਦੇ ਵਿੱਚ ਰਹਿਣ ਵਾਲਾ ਭਾਈ ਤਾਰੂ ਸਿੰਘ ਸਿੰਘਾਂ ਨੂੰ ਪਨਾਹ ਦਿੰਦਾ ਹੈ, ਸਿੰਘਾਂ ਨੂੰ ਆਸਰਾ ਦਿੰਦਾ ਹੈ, ਆਏ ਗਏ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ। ਹੁਣ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ ਪਹੁੰਚ ਕੇ ਹਰ ਭਗਤ ਨਰੰਜਣੀ ਨੇ ਆਪਣੇ ਵੱਲੋਂ ਜਿਵੇਂ ਭਾਈ ਤਾਰੂ ਸਿੰਘ ਦੇ ਖਿਲਾਫ਼ ਇੱਕ ਸ਼ਿਕਾਇਤ ਲਾਈ, ਉਸ ਵੇਲੇ ਦੀਆਂ 4 ਲੈਣਾ, ਢਾਡੀ ਜਥਾ ਹੇ

ਕੋਲ ਚੱਕਰੀਏ ਦੇ ਲੂਤੀ ਭਗਤ ਨਾਰੰਜਣੀ ਲਾਈ ਜਾ ਕੋਲ ਚੱਕਰੀਏ ਦੇ

0: ਉਸ ਦੇ ਘਰ ਵਿੱਚ ਅੱਠੇ ਪੈਰੇ
1: ਜੋ ਨੈਬ ਪੱਟੀ ਦਾ ਸੀ ਮਾਰਿਆ ਉਸਨੇ ਦਿਨੇ ਦੁਪਹਿਰੇ
0: ਲੰਗਰ ਵੀ ਚੱਲਦਾ ਹੈ ਉਸ ਦੇ ਘਰ ਵਿੱਚ ਅੱਠੇ ਪੈਰੇ।

0: ਨਾਲ ਹੁਣ ਛੇਤੀ ਕਰ ਲੋ ਹੀਲਾ।
1: ਕੁਝ ਫੁੱਲ ਭੇਜ ਕੇ ਤੇ ਫੜਨਾ ਕੋਈ ਕਰੋ ਵਸੀਲਾ।
0: ਮਾਛੀ ਮਾਰਿਆ ਕੀ ਦੱਸ ਕਮਲ ਹੁਣ ਛੇਤੀ ਕਰ ਲੋ ਹੀਲਾ।
1: ਕੁਝ ਫੌਜ ਭੇਜ ਕੇ ਤੇ ਫੜਨਾ ਕੋਈ ਕਰੋ ਵਸੀਲਾ।
0: ਸਿਰ ਚੜ ਕੇ ਨੱਚੂਗਾ ਉਹ ਸਿਰ ਚੜ ਕੇ ਨੱਚੂਗਾ।

ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ ਖਲੋਤਾ ਹਰ ਭਗਤ ਨਿਰੰਜਣੀਆ। ਇਹ ਹਰ ਭਗਤ ਨਿਰੰਜਣੀਏ ਦਾ ਅਸਲ ਵਿੱਚ ਸਾਨੂੰ ਥੋੜ੍ਹਾ ਜਿਹਾ ਪਿਛੋਕੜ ਵਾਚਣਾ ਪਵੇਗਾ। ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ 22 ਪ੍ਰਚਾਰਕ ਨਿਯਤ ਕੀਤੇ ਸਨ, 22 ਪ੍ਰਚਾਰਕ, ਅਤੇ ਇਹਦੇ ਨਾਲ ਨਾਲ 52 ਪੀੜ੍ਹੇ ਵੀ ਕਾਇਮ ਕੀਤੇ ਸਨ। ਉਹ ਸਤਿਕਾਰਯੋਗ ਸਾਡੀਆਂ ਮਾਤਾਵਾਂ ਨੂੰ ਦਿੱਤੇ ਗਏ ਸਨ, ਘਰਾਂ ਵਿੱਚ ਬੈਠ ਕੇ ਉਹ ਸਿੱਖੀ ਦਾ ਪ੍ਰਚਾਰ ਕਰਦੀਆਂ ਸਨ। 52 ਪੀੜ੍ਹੇ ਕਾਇਮ ਕੀਤੇ, 22 ਪ੍ਰਚਾਰਕ ਨਿਯਤ ਕੀਤੇ। 22 ਪ੍ਰਚਾਰਕਾਂ ਵਿੱਚੋਂ 2 ਸਿੱਖ ਬੀਬੀਆਂ ਵੀ ਪ੍ਰਚਾਰਕ ਸਨ। ਇਹਨਾਂ ਪ੍ਰਚਾਰਕਾਂ ਵਿੱਚੋਂ ਇੱਕ ਪ੍ਰਚਾਰਕ ਹੋਇਆ ਜਿਹਦਾ ਨਾਂ ਆਉਂਦਾ ਬਾਬਾ ਹੰਧਾਲ। ਇਹ ਅਸਲ ਵਿੱਚ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ। ਇਹਨੇ ਬੜੀ ਸੇਵਾ ਕੀਤੀ, ਬੜਾ ਸਿੱਖੀ ਦਾ ਪ੍ਰਚਾਰ ਕੀਤਾ। ਬਾਬਾ ਹੰਧਾਲ ਜੀ ਦੇ ਅੱਗੋਂ ਅੰਸ਼ ਬੰਸ਼ ਖਾਨਦਾਨ ਵਿੱਚੋਂ ਯਾਦ ਰੱਖਣਾ ਇੱਕ ਵਿਧੀ ਚੰਦ ਨਾਂ ਦਾ ਪੁਰਸ਼ ਪੈਦਾ ਹੋਇਆ। ਇਹਨੇ ਤੋਂ ਬਾਅਦ ਇਸੇ ਹੀ ਖਾਨਦਾਨ ਵਿੱਚੋਂ ਇਹ ਹਰ ਭਗਤ ਨਿਰੰਜਣੀਆ ਪੈਦਾ ਹੋਇਆ। ਬਿਧੀ ਚੰਦ ਵੀ ਸਰਕਾਰ ਦਾ ਝੋਲੀ ਚੁੱਕ ਸੀ ਅਤੇ ਹਰ ਭਗਤ ਨਿਰੰਜਣੀਆ ਵੀ ਸਰਕਾਰ ਦਾ ਝੋਲੀ ਚੁੱਕ ਸੀ, ਜਾਂ ਇਉਂ ਵੀ ਆਪਾਂ ਕਹਿ ਸਕਦੇ ਹਾਂ ਗੰਢਿਆਂ 'ਚ ਗੰਢੇਲ ਆਪਣੇ ਆਪ ਹੋ ਜਾਂਦੀ ਹੈ। ਇਹ ਐਨ ਇਸੇ ਤਰ੍ਹਾਂ ਹੋਇਆ। ਬਾਬਾ ਹੰਧਾਲ ਨੇ ਤਾਂ ਸਿੱਖੀ ਦਾ ਪ੍ਰਚਾਰ ਕੀਤਾ ਹੈ, ਬਾਬਾ ਹੰਧਾਲ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ, ਪਰ ਇਸੇ ਖਾਨਦਾਨ ਵਿੱਚੋਂ ਹਰ ਭਗਤ ਨਿਰੰਜਣੀਆ ਜਿਹੜਾ ਸਿੱਖਾਂ ਦਾ ਕੱਟੜ ਵੈਰੀ ਹੋਇਆ ਹੈ। ਇਸ ਹਰ ਭਗਤ ਨਿਰੰਜਣੀ ਭਾਵੇਂ ਕਿ ਜ਼ਕਰੀਆ ਖਾਨ ਬਹਾਦਰ ਨੇ ਕੁਝ ਇਲਾਕੇ ਨਿਯਤ ਕੀਤੇ ਹੋਏ ਸਨ ਕਿ ਇਸ ਇਲਾਕੇ ਦਾ ਤੂੰ ਚੌਧਰੀ ਹੈ, ਇਸ ਇਲਾਕੇ ਦਾ ਤੂੰ ਚੌਧਰੀ ਹੈ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਕਿ ਨਸ਼ਹਿਰੇ ਢਾਲੇ ਦਾ ਚੌਧਰੀ ਹੈ ਚੌਧਰੀ ਸਾਹਿਬ ਰਾਏ, ਨਸ਼ਹਿਰੇ ਢਾਲੇ ਦਾ ਚੌਧਰੀ ਚੌਧਰੀ ਸਾਹਿਬ ਰਾਏ ਹੈ, ਕਰਮਾ ਸ਼ੀਨਾ ਰਾਮਾ ਰੰਧਾਵਾ। ਅਤੇ ਇਹ ਜਿਹੜਾ ਹਰ ਭਗਤ ਨਿਰੰਜਣੀ ਹੈ, ਇਉਂ ਵੀ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਦੀ ਬੋਲੀ ਵਿੱਚ ਕਿ ਕਈ ਸਰਕਾਰ ਦੇ ਐਸੇ ਝੋਲੀ ਚੁੱਕ ਟੌਟ ਬੰਦੇ ਹੁੰਦੇ ਨੇ, ਉਹ ਦੂਜਿਆਂ ਇਲਾਕਿਆਂ ਵਿੱਚ ਜਾ ਕੇ ਵੀ ਮੁਕਬਰੀ ਕਰਕੇ ਸਿੰਘਾਂ ਦਾ ਪਤਾ ਥਾਂ ਟਿਕਾਣਾ ਲੱਭਦੇ ਨੇ ਅਤੇ ਉਹ ਸਰਕਾਰ ਨੂੰ ਮੁਕਬਰੀ ਕਰਕੇ ਉਹਨਾਂ ਨੂੰ ਪਕੜਾਉਂਦੇ ਸਨ। ਇਹ ਗੱਲਾਂ ਅੱਜ ਆਪਣੇ ਸਾਹਮਣੇ ਵਾਪਰੀਆਂ ਨੇ। ਐਨ ਇਸੇ ਤਰ੍ਹਾਂ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ ਖਲੋਤਾ ਹਰ ਭਗਤ ਨਿਰੰਜਣੀਆ ਜਿਹੜਾ ਸਰਕਾਰ ਦਾ ਝੋਲੀ ਚੁੱਕੇ ਨੇ, ਕਿਹਾ ਜਨਾਬ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਖਬਰ ਦਿੱਤੀ ਹੈ ਕਿ ਸਰਦਾਰ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਮੀਰਾਂ ਕੋਟ ਦੇ ਰਹਿਣ ਵਾਲੇ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ, ਉਦੋਂ ਵੀ ਤੁਸੀਂ ਸਾਨੂੰ ਲਾਹੌਰ ਦਰਬਾਰ 'ਚ ਸੱਦਿਆ ਸੀ, ਚੌਧਰੀਆਂ ਨੂੰ ਖੂਬ ਕਟਾਪਾ ਤੁਸੀਂ ਚਾੜਿਆ ਸੀ, ਅਤੇ ਪਰ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਸੀ ਸੱਚੋ ਸੱਚ ਕਿ ਸਾਨੂੰ ਕਾਹਨੂੰ ਬਦੋਸ਼ੀਆਂ ਨੂੰ ਮਾਰ ਦੇ ਦੇ। ਮੱਸੇ ਚੌਧਰੀ ਦੇ ਕਾਤਲ ਨੇ ਇੱਕ ਸੁੱਖਾ ਸਿੰਘ ਕੰਬੋ ਕੀ ਮਾੜੀ ਦਾ ਰਹਿਣ ਵਾਲਾ ਹੈ, ਮਹਤਾਬ ਸਿੰਘ ਮੀਰਾਂ ਕੋਟ ਦਾ ਰਹਿਣ ਵਾਲਾ ਹੈ, ਜਾਓ ਉਹ ਬਹੁਤੇ ਅੱਜ ਬੀਕਾਨੇਰ ਦੀ ਧਰਤੀ 'ਤੇ ਨੇ, ਉੱਥੋਂ ਆਏ ਸਨ ਉੱਥੇ ਹੀ ਚਲੇ ਗਏ। ਪਰ ਜਨਾਬ ਮੈਂ ਤੁਹਾਨੂੰ ਖਬਰ ਦਿੱਤੀ ਸੀ ਨਾ ਕਿ ਮਹਤਾਬ ਸਿੰਘ ਦਾ ਪਰਿਵਾਰ ਪਿੰਡ ਵਿੱਚ ਵੱਸਦਾ, ਤੁਸੀਂ ਉਸੇ ਵੇਲੇ ਫੌਜਦਾਰ ਨੂਰਦੀਨ ਨੂੰ ਭੇਜ ਕੇ ਪਿੰਡ ਨੂੰ ਘੇਰਾ ਪਵਾਇਆ। ਮਹਤਾਬ ਸਿੰਘ ਦਾ ਪੁੱਤਰ ਸੀ ਨੱਥੇ ਖਹਿਰੇ ਦੇ ਕੋਲ, ਜੰਗ ਲੜੀ ਗਈ, ਖੈਰ ਭਾਵੇਂ ਨੱਥਾ ਮਾਰਿਆ ਗਿਆ ਇਸ ਜੰਗ ਵਿੱਚ, ਪਰ ਯਾਦ ਰੱਖਣਾ ਮਹਤਾਬ ਸਿੰਘ ਦਾ ਪੁੱਤਰ ਇਸ ਜੰਗ ਵਿੱਚ ਅਸਲ ਵਿੱਚ ਬਚ ਗਿਆ ਸੀ। ਮਹਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਬਚਿਆ ਸੀ। ਰਾਏ ਸਿੰਘ ਦਾ ਪੁੱਤਰ ਹੋਇਆ ਅੱਗੋਂ ਰਤਨ ਸਿੰਘ ਭੰਗੂ, ਜਿਹਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਰਾਏ ਸਿੰਘ ਨੇ ਵੱਡੇ ਘੱਲੂਕਾਰੇ ਦੇ ਵਿੱਚ ਬੜੀ ਬਹਾਦਰੀ ਵਿਖਾਈ ਸੀ। ਖੈਰ ਇਹ ਪ੍ਰਕਰਮ ਲੰਬੇਰਾ ਹੈ, ਵੱਖਰਾ ਵਿਸ਼ਾ ਹੈ। ਹੁਣ ਇੱਥੇ ਇਹੀ ਯਾਰ ਭਗਤ ਨਿਰੰਜਣੀ ਕਹਿੰਦਾ, ਮੈਂ ਤੁਹਾਨੂੰ ਪਹਿਲਾਂ ਵੀ ਸਮੇਂ ਸਮੇਂ ਅਨੁਸਾਰ ਖਬਰਾਂ ਦਿੰਦਾ ਰਿਹਾ ਵਾਂ, ਤੁਸੀਂ ਇਹਨਾਂ ਨੂੰ ਮਕਾਉਣ ਵਾਸਤੇ ਫੌਜਾਂ ਚਾੜ ਕੇ ਭੇਜਦੇ ਰਹੇ, ਪਰ ਮੇਰਾ ਫਰਜ਼ ਤਾਂ ਨਹੀਂ ਸੀ ਬਣਦਾ ਮੈਂ ਦੂਜੇ ਕਿਸੇ ਦੇ ਇਲਾਕੇ ਵਿੱਚ ਜਾ ਕੇ ਕੋਈ ਇਸ ਤਰ੍ਹਾਂ ਦੀ ਰਿਪੋਰਟ ਤਿਆਰ ਕਰਕੇ ਤੁਹਾਨੂੰ ਦੇਵਾਂ, ਪਰ ਸਰਕਾਰ ਵਾਸਤੇ ਬੜਾ ਖਤਰਾ ਹੈ। ਉਹ ਆਪਣੇ ਕੋਲ ਡਾਕੂ ਧਾੜਵੀ ਚੋਰ ਲੁਟੇਰਿਆਂ ਦੀ ਫੌਜ ਰੱਖਦਾ ਹੈ, ਆਏ ਗਏ ਸਿੰਘਾਂ ਨੂੰ ਉਹ ਪ੍ਰਸ਼ਾਦਾ ਪਾਣੀ ਛਕਾਉਂਦਾ ਝਿੜੀ ਵਿੱਚ, ਬਸ ਜੇਕਰ ਸਮੇਂ ਸਿਰ ਉਹਨੂੰ ਤੁਸੀਂ ਗ੍ਰਿਫਤਾਰ ਕਰਕੇ ਨਾ ਇੱਥੇ ਮੰਗਵਾਇਆ
ਤੇ ਹੋ ਸਕਦਾ ਮੁਗਲੀਆ ਹਕੂਮਤ ਦਾ ਤਖਤਾ ਪਲਟਾਉਣ ਵਾਸਤੇ ਵੀ ਉਹ ਕਵਿਉਂਤਾ ਸੋਚ ਰਵੇ। ਖੈਰ ਜ਼ਕਰੀਆ ਖਾਨ ਬਹਾਦਰ ਨੇ ਉਸੇ ਵੇਲੇ ਸ਼ਾਹੀ ਫਰਮਾਨ ਜਾਰੀ ਕੀਤਾ। ਫੌਜਦਾਰ ਮੋਮਨ ਖਾਨ ਨੂੰ ਬੁਲਾ ਕੇ ਕਿਹਾ, ਮੋਮਨ ਖਾਨ ਇਸੇ ਵੇਲੇ ਹਜ਼ਾਰਾਂ ਦੀ ਤਾਦਾਦ ਵਿੱਚ ਫੌਜ ਲੈ ਕੇ ਜਾਓ, ਜਾਓ ਜਾ ਕੇ ਪੂਲੇ ਪਿੰਡ ਨੂੰ ਘੇਰਾ ਪਾ ਕੇ ਜਿਹੜਾ ਸਰਕਾਰ ਦਾ ਬਾਗੀ ਹੈ, ਜਿਹੜਾ ਇਸ ਵੇਲੇ ਸਿੰਘਾਂ ਨੂੰ ਆਪਣੇ ਘਰਾਂ ਵਿੱਚ ਪਨਾਹ ਦਿੰਦਾ, ਆਸਰਾ ਦਿੰਦਾ, ਜਿਹੜੇ ਸਰਕਾਰ ਦੇ ਬਾਗੀ ਐਲਾਨੇ ਗਏ ਨੇ ਉਹਨਾਂ ਨੂੰ ਪਨਾਹ ਦਿੰਦਾ, ਜਾਓ ਸਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਹਾਜ਼ਰ ਕਰੋ। ਹੁਣ ਮੋਮਨ ਖਾਂ ਹਜ਼ਾਰਾਂ ਦੀ ਤਾਦਾਦ ਸਿਪਾਹੀ ਲੈ ਕੇ ਆਇਆ, ਆਣ ਕੇ ਪੂਲੇ ਪਿੰਡ ਨੂੰ ਘੇਰਾ ਪਾ ਲਿਆ। ਪਿੰਡ ਨੂੰ ਘੇਰਾ ਪੈ ਗਿਆ, ਪਿੰਡ ਦੇ ਲੋਕ ਇਕੱਠੇ ਕੀਤੇ, ਪੁੱਛਿਆ ਕਿ ਤੁਹਾਡੇ ਪਿੰਡ ਵਿੱਚ ਸਰਕਾਰ ਦਾ ਬਾਗੀ ਰਹਿੰਦਾ, ਉਹਦਾ ਨਾਂ ਹੈ ਤਾਰੂ ਸਿੰਘ, ਆਪਣੇ ਆਪ ਨੂੰ ਬੜਾ ਧਰਮੀ ਖਮਾਉਂਦਾ, ਪਰ ਜਿਹੜਾ ਉਹਨੇ ਪੱਟੀ ਵਿੱਚ ਕਾਰਾ ਕੀਤਾ ਇਹ ਤੁਹਾਨੂੰ ਪਤਾ ਨਹੀਂ? ਪਿੰਡ ਦੇ ਲੋਕ ਕਹਿੰਦੇ, ਜਨਾਬ ਸਾਨੂੰ ਇਸ ਬਾਰੇ ਕੋਈ ਬਹੁਤੀ ਖਬਰ ਨਹੀਂ, ਪਰ ਇਹ ਗੱਲ ਅਸੀਂ ਕਹਿ ਸਕਦੇ ਹਾਂ, ਤਾਰੂ ਸਿੰਘ ਕੋਈ ਡਕੈਤੀ ਨਹੀਂ, ਤਾਰੂ ਸਿੰਘ ਕੋਈ ਇਸ ਤਰ੍ਹਾਂ ਦਾ ਵਿਦਰੋਹ ਨਹੀਂ ਕਰਦਾ, ਤਾਰੂ ਸਿੰਘ ਕੋਈ ਕਿਸੇ ਕਿਸਮ ਦਾ ਸਰਕਾਰ ਦੇ ਖਿਲਾਫ ਕਦਮ ਨਹੀਂ ਪੁੱਟਦਾ, ਆਪਣੀ ਕਿਰਤ ਕਰਦਾ, ਉਹਦੇ ਪਿਤਾ ਦਾ ਸਿਰ 'ਤੇ ਛਾਇਆ ਨਹੀਂ, ਇੱਕ ਭੈਣ ਹੈ ਵਿਧਵਾ ਉਹਦੇ ਘਰ ਵਿੱਚ ਰਹਿੰਦੀ, ਉਹਦਾ ਨਾਂ ਹੈ ਤਾਰੋ, ਇੱਕ ਹੈ ਭਾਈ ਤਾਰੂ ਸਿੰਘ, ਇਹ ਭਾਈ ਜੋਧ ਦਾ ਪੁੱਤਰ ਅਤੇ ਮਾਂ ਦਾ ਨਾਂ ਸੀ ਅਸਲ 'ਚ ਧਰਮ ਕੌਰ। ਉਸ ਮਾਂ ਧਰਮ ਕੌਰ ਨੇ ਧਰਮ ਕਮਾਉਂਦਿਆਂ ਹੋਇਆਂ ਆਪਣੇ ਪੁੱਤ ਨੂੰ ਪਾਲਿਆ ਪੋਸਿਆ, ਜਵਾਨ ਕੀਤਾ, ਸੱਚੀ ਸੁੱਚੀ ਕਿਰਤ ਵੱਲ ਜੋੜਿਆ ਅਤੇ ਆਪਣੇ ਖੇਤਾਂ ਵਿੱਚ ਹਲ ਵਾਹਿਆ ਸੀ। ਹੁਣ ਕਹਿੰਦੇ ਨੇ ਕਿ ਫੌਜਦਾਰ ਮੋਮਨ ਖਾਂ ਨੇ ਕਿਹਾ ਕਿ ਜਾਓ ਤਾਰੂ ਸਿੰਘ ਨੂੰ ਮੇਰੇ ਕੋਲ ਹਾਜ਼ਰ ਕਰੋ। ਕੁਝ ਪਿੰਡ ਦੇ ਪਤਵੰਤੇ ਲੋਕ ਘਰ ਵਿੱਚ ਜਾਂਦੇ ਨੇ, ਘਰ ਵਿੱਚ ਜਾ ਕੇ ਪੁੱਛਦੇ, ਮਾਂ ਤਾਰੂ ਸਿੰਘ ਕਿੱਥੇ ਹੈ? ਉਹਨੇ ਕਿਹਾ, ਉਹ ਤਾਂ ਬਾਹਰ ਖੇਤਾਂ 'ਚ ਹਲ ਵਾਹੁਣ ਗਿਆ ਹੈ। ਹੁਣ ਤਾਰੂ ਸਿੰਘ ਨੂੰ ਜਾ ਕੇ ਕਿਸੇ ਸਿੰਘ ਪਿੰਡ ਦੇ ਬੰਦੇ ਨੇ ਕਿਹਾ, ਤਾਰੂ ਸਿੰਘ ਲਾਹੌਰ ਤੋਂ ਸ਼ਾਹੀ ਸੈਨਾ ਆ ਗਈ ਹੈ, ਲਾਹੌਰ ਤੋਂ ਮੁਗਲੀਆ ਹਕੂਮਤ ਦੇ ਸਿਪਾਹੀ ਆਏ ਨੇ, ਫੌਜਦਾਰ ਮੋਮਨ ਖਾਂ ਆਇਆ ਚੜ੍ਹਾਈ ਕਰਕੇ, ਬਿਹਤਰ ਹੈ ਤੁਸੀਂ ਆਪਣੀ ਜਾਨ ਬਚਾ ਲਓ, ਦੋ ਚਾਰ ਦਿਨ ਆਸੇ ਪਾਸੇ ਹੋ ਜਾਓ। ਤਾਰੂ ਸਿੰਘ ਕਹਿੰਦਾ, ਜਵਾਨਾ ਮੈਂ ਕੋਈ ਚੋਰ ਨਹੀਂ, ਜੇ ਮੈਂ ਨਸਾਂ ਤਾਂ ਮੈਂ ਚੋਰ ਸਾਬਤ ਹੋਵਾਂਗਾ, ਮੈਂ ਕੋਈ ਮਾੜਾ ਕੰਮ ਨਹੀਂ ਕੀਤਾ, ਮੈਂ ਤਾਂ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਪੋਸਣਾ ਕਰਦਾ ਹਾਂ, ਮੈਂ ਕਿਸੇ ਦਾ ਹੱਕ ਥੋੜ੍ਹਾ ਖੋਨਾ ਹਾਂ, ਹਾਂ ਮੈਂ ਫੌਜਦਾਰ ਦੇ ਸਾਹਮਣੇ ਆਪ ਜਾਣਾ, ਜੋ ਮੈਨੂੰ ਪੁੱਛੇਗਾ ਮੈਂ ਦੱਸ ਦਿਆਂਗਾ। ਹੁਣ ਭਾਈ ਤਾਰੂ ਸਿੰਘ ਆਪ ਪਿੰਡ ਦੀ ਸੱਥ ਪੰਚਾਇਤ ਜੁੜ ਕੇ ਬੈਠੀ ਹੈ, ਫੌਜਦਾਰ ਮੋਮਨ ਖਾਂ ਬੈਠਾ ਵਿੱਚ, ਅਤੇ ਭਾਈ ਤਾਰੂ ਸਿੰਘ ਨੇ ਜਾਣਿਆ ਸਾਰ ਗੱਜ ਕੇ ਫਤਿਹ ਬੁਲਾ ਦਿੱਤੀ ਹੈ। ਆਓ ਜਨਾਬ ਕਿਵੇਂ ਆਉਣੇ ਹੋਏ ਨੇ? ਇਹਨੇ ਕਿਹਾ, ਤੂੰ ਸਰਕਾਰ ਦਾ ਬਾਗੀ ਹੈ, ਤੈਨੂੰ ਪਤਾ ਨਹੀਂ? ਤੂੰ ਆਪਣੇ ਘਰ ਵਿੱਚ ਜੋ ਉਹਨਾਂ ਡਾਕੂ ਚੋਰ ਲਟੇਰਿਆਂ ਨੂੰ ਪਨਾਹ ਦੇਣਾ, ਆਸਰਾ ਦੇਣਾ, ਜੋ ਤੈਨੂੰ ਸਾਨੂੰ 25 ਪੱਕੀ ਖਬਰ ਮਿਲੀ ਹੈ ਕਿ ਤੂੰ ਇਸ ਵੇਲੇ ਸਰਕਾਰ ਦਾ ਬਾਗੀ ਹੈ, ਸਰਕਾਰ ਦੇ ਉਲਟ ਕੰਮ ਕਰ ਰਹੇ ਹੋ। ਭਾਈ ਤਾਰੂ ਸਿੰਘ ਨੇ ਕਿਹਾ, ਜਨਾਬ ਮੈਂ ਸਰਕਾਰ ਦੇ ਉਲਟ ਕੋਈ ਕੰਮ ਨਹੀਂ ਕਰਦਾ, ਮੇਰਾ ਕੰਮ ਹੈ ਕਿਰਤ ਕਰਨੀ, ਮੇਰਾ ਕੰਮ ਹੈ ਦਸਵੰਧ ਕੱਢਣਾ, ਹਾਂ ਕੋਈ ਆਉਂਦੇ ਜਾਂਦੇ ਸਿੰਘ ਦੋ ਚਾਰ ਪ੍ਰਸ਼ਾਦਾ ਛਕ ਕੇ ਚਲੇ ਜਾਂਦੇ ਹੋਣਗੇ, ਮੈਂ ਇਸ ਗੱਲ ਤੋਂ ਮੁਨਕਰ ਨਹੀਂ। ਉਹਨੇ ਕਿਹਾ, ਪਤਾ ਤਾਂ ਉੱਥੇ ਲੱਗੇਗਾ ਨਾ ਲਾਹੌਰ ਵਿੱਚ ਜਾ ਕੇ, ਜਦੋਂ ਜ਼ਕਰੀਆ ਖਾਨ ਬਹਾਦਰ ਦੇ ਸਾਹਮਣੇ ਤੈਨੂੰ ਪੇਸ਼ ਕੀਤਾ ਗਿਆ। ਉਹਨੇ ਕਿਹਾ, ਜਨਾਬ ਮੈਂ ਹਾਜ਼ਰ ਹਾਂ, ਮੈਨੂੰ ਜਿੱਥੇ ਵੀ ਲਿਜਾਣਾ ਚਾਹੁੰਦੇ ਜੇ ਲਿਜਾ ਸਕਦੇ ਜੇ, ਪਰ ਮੈਂ ਸੱਚ ਕਹਾਂਗਾ, ਜੋ ਕਹਾਂਗਾ ਸੱਚ ਕਹਾਂਗਾ, ਮੈਂ ਕਦੇ ਝੂਠ ਨਹੀਂ ਬੋਲਾਂਗਾ। ਹੁਣ ਭਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਥਕੜੀਆਂ, ਪੈਰਾਂ ਨੂੰ ਬੇੜੀਆਂ ਲੱਗ ਗਈਆਂ, ਸੱਥ ਵਿੱਚ ਬੈਠਾ ਇੱਕ ਭੱਜਾ ਭੱਜਾ ਨੌਜਵਾਨ ਜਾਂਦਾ, ਕਹਿੰਦਾ, ਮਾਂ ਅੱਜ ਤੇਰੇ ਪੁੱਤ ਨੂੰ ਗ੍ਰਿਫਤਾਰ ਕਰਕੇ ਮੁਗਲੀਆ ਹਕੂਮਤ ਦੇ ਸਿਪਾਹੀ ਲਾਹੌਰ ਲੈ ਕੇ ਚੱਲੇ ਨੇ, ਪਤਾ ਨਹੀਂ ਉਹ ਇਸ ਤੋਂ ਬਾਅਦ ਤੇਰੇ ਪੁੱਤ ਨਾਲ ਤੇਰਾ ਮਿਲਾਪ ਹੋਵੇ ਜਾਂ ਨਾ ਹੋਵੇ, ਚੱਲ ਮਾਂ ਜਾਂਦੀ ਵਾਰ ਆਪਣੇ ਪੁੱਤ ਨੂੰ ਕੁਝ ਅਸੀਸ ਤਾਂ ਦੇ ਲੈ, ਜਾਂਦੀ ਵਾਰ ਆਪਣੇ ਪੁੱਤ ਨਾਲ ਕੋਈ ਦੋ ਗੱਲਾਂ ਤਾਂ ਸਾਂਝੀਆਂ ਕਰ ਲੈ, ਜਾਂਦੀ ਵਾਰ ਆਪਣੇ ਪੁੱਤ ਨਾਲ ਕੋਈ ਪਿਆਰ ਦੀਆਂ ਬਾਤਾਂ ਤਾਂ ਪਾ ਲੈ। ਹੁਣ ਮਾਂ ਤੁਰੀ ਹੈ ਘਰ ਵਿੱਚ, ਵੱਡੀ ਭੈਣ ਭਾਈ ਤਾਂ ਭੈਣ ਤਾਰੋ ਕਹਿੰਦੀ, ਮਾਂ ਕਿੱਥੇ ਚੱਲੀ ਹੈ? ਕਹਿੰਦੀ, ਧੀਏ ਲਾਹੌਰ ਤੋਂ ਆਏ ਨੇ ਜਰਮਾਣੇ ਤੇਰੇ ਵੀਰ ਨੂੰ ਗ੍ਰਿਫਤਾਰ ਕਰਨ ਵਾਸਤੇ,
ਤੇ ਪਿੰਡਾਂ ਦੇ ਲੋਕਾਂ ਨੇ ਆਣ ਕੇ ਦੱਸਿਆ ਮੈਨੂੰ ਕਿ ਉਹ ਇਸ ਵੇਲੇ ਗ੍ਰਿਫਤਾਰੀ ਦੇ ਰੂਪ ਵਿੱਚ ਲੈ ਕੇ ਤੁਰਨ ਲੱਗੇ ਨੇ। ਤੇ ਮੈਂ ਜਾਂਦੀ ਵਾਰ ਤੇਰੇ ਪੁੱਤ ਦੇ ਤੇਰੇ ਵੀਰ ਦੇ ਦਰਸ਼ਨ ਤਾਂ ਕਰ ਲਵਾਂ, ਮੈਂ ਆਪਣੇ ਪੁੱਤ ਨੂੰ ਚਾਰ ਗੱਲਾਂ ਸਿੱਖਿਆ ਦੇ ਰੂਪ ਵਿੱਚ ਦੱਸ ਦੇਵਾਂ। ਕਿਉਂ ਕਿ ਮੈਂ ਆਪਣੇ ਪੁੱਤ ਦੇ ਕੇਸ ਬੜੇ ਚਾਵਾਂ ਮਲਾਰਾਂ ਨਾਲ ਮੱਖਣਾ ਮਲਾਈਆਂ ਦੇ ਨਾਲ ਪਾਲੇ ਨੇ, ਤਿਆਰ ਕੀਤੇ ਨੇ। ਮੈਂ ਦੱਸਾਂ ਪੁੱਤ ਵੇਖੀ ਕਿਤੇ ਇਹਨਾਂ ਕੇਸਾਂ ਨੂੰ ਕਿਤੇ ਕੋਈ ਆਂਚ ਨਾ ਆਉਣ ਦੇਵੀਂ। ਸਿੱਖੀ ਸਾਨੂੰ ਬੜੀ ਮਹਿੰਗੇ ਮੁੱਲ ਪਈ ਹੈ, ਵੇਖੀ ਕਿਤੇ ਇਹ ਸਿੱਖੀ ਨੂੰ ਤਲਾਂਜਲੀ ਨਾ ਦੇ ਦੇਵੀਂ। ਹੁਣ ਮਾਂ ਭਾਈ ਤਾਰੂ ਸਿੰਘ ਦੇ ਕੋਲ ਆਉਂਦੀ ਹੈ, ਜਦੋਂ ਮਾਂ ਤੇ ਪੁੱਤ ਦਾ ਮਿਲਾਪ ਹੁੰਦਾ ਹੈ, ਭਾਈ ਤਾਰੂ ਸਿੰਘ ਨੇ ਕਹਿੰਦੇ ਨੇ ਕਿ ਮਾਂ ਦੇ ਚਰਨਾਂ ਤੇ ਮੱਥਾ ਟੇਕਿਆ, ਟੇਕ ਕੇ ਮੱਥਾ ਲੱਗਾ ਤੁਰਨ ਤੇ ਮਾਂ ਨੇ ਗਲ ਨਾਲ ਲਾ ਕੇ ਕਿਹਾ, ਮੇਰੇ ਲਾਲ ਮੇਰੇ ਹੀਰਿਆ, ਯਾਦ ਰੱਖੀ ਜ਼ਾਲਮ ਦੀ ਕਚਹਿਰੀ ਵਿੱਚ ਜਾ ਕੇ ਗੱਜ ਕੇ ਫਤਿਹ ਬੁਲਾਉਣੀ ਹੈ, ਵੇਖੀ ਤੇ ਸਲਾਮ ਨਾ ਬੁਲਾ ਦੇਵੀਂ। ਹੁਣ ਤੁਰਨ ਲੱਗਦਾ ਤੇ ਇਸ ਜ਼ਮਾਨੇ ਕਹਿੰਦੇ ਨੇ ਕਿ ਮਾਂ ਅਤੇ ਪੁੱਤ ਦਾ ਜਿਹੜਾ ਪਿਆਰ ਹੁੰਦਾ ਹੈ ਇਹ ਦੁਨੀਆਂ ਤੇ ਇੱਕ ਨਵੇਕਲਾ ਅਤੇ ਵੱਖਰਾ ਪਿਆਰ ਹੁੰਦਾ ਹੈ। ਦੁਨੀਆਂ ਤੇ ਸਭ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ, ਗੁਰੂ ਕੀ ਸਾਧ ਸੰਗਤ, ਦੁਨੀਆਂ ਤੋਂ ਸਭ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ, ਦੁਨੀਆਂ ਤੇ ਨਹੀਂ ਖਰੀਦਿਆ ਜਾ ਸਕਦਾ ਤੇ ਇੱਕ ਮਾਂ ਦਾ ਪਿਆਰ ਨਹੀਂ ਖਰੀਦਿਆ ਜਾ ਸਕਦਾ। ਦੁਨੀਆਂ ਦਾ ਸਮਰਾਟ ਬਾਦਸ਼ਾਹ ਅਕਬਰ, ਮਾਂ ਮਰ ਗਈ ਤੇ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਵਿਆਕਲ ਹੁੰਦਾ ਹੈ। ਲੋਕ ਕਹਿੰਦੇ ਨੇ ਬਾਦਸ਼ਾਹ ਸਲਾਮਤ, ਕੀ ਹੋਇਆ, ਲਾਓ ਲਸ਼ਕਰ ਦੇ ਤੁਸੀਂ ਮਾਲਕ, ਇੰਨਾ ਰੁਦਨ ਕਿਉਂ ਕਰਦੇ ਜੇ? ਤੇ ਅਕਬਰ ਬਾਦਸ਼ਾਹ ਨੇ ਪਤਾ ਕੀ ਕਿਹਾ, ਉਹ ਦੁਨੀਆਂ ਵਾਲੋ ਕੰਨ ਖੋਲ ਕੇ ਸੁਣ ਲਓ, ਮੈਨੂੰ ਸਭ ਅਕਬਰ ਬਾਦਸ਼ਾਹ ਕਰਕੇ ਦੁਨੀਆਂ ਸਲਾਮਾਂ ਕਰਦੀ ਹੈ, ਪੂਜਦੀ ਹੈ, ਦੁਨੀਆਂ ਤੇ ਅਜੇ ਤੱਕ ਮੈਨੂੰ ਕਿਸੇ ਨੇ ਅੱਕੂ ਨਹੀਂ ਸੀ ਆਖਿਆ, ਅੱਕੂ ਆਖਣ ਦੀ ਜ਼ਰੂਰਤ ਸੀ ਕੇਵਲ ਤਾਂ ਕੇਵਲ ਇੱਕ ਮੇਰੀ ਮਾਂ ਵਿੱਚ ਸੀ। ਇਹ ਮਾਂ ਨੂੰ ਹੱਕ ਹੁੰਦਾ ਹੈ ਕਿ ਗੋਦੀ ਵਿੱਚ ਪੁੱਤ ਦਾ ਜਿਹੜਾ ਨਾਂ ਰੱਖੇ, ਉਹ ਪੁੱਤ ਭਾਵੇਂ ਕਿੰਨੇ ਵੱਡੇ ਮਰਾਤਬੇ ਤੇ ਚਲਾ ਜਾਵੇ, ਮਾਂ ਉਸ ਨਾਂ ਨਾਲ ਪੁਕਾਰਨ ਦਾ ਹੱਕ ਹਕੂਕ ਰੱਖਦੀ ਹੈ। ਇਸੇ ਕਰਕੇ ਪੰਜਾਬੀ ਦਾ ਵਿਦਵਾਨ ਕਹਿੰਦਾ ਹੈ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਉਹ ਜੜ ਸੁੱਕਿਆ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਪੁੱਤ ਦੇ ਪੈਰ 'ਚ ਕੰਡਾ ਵੱਜੇ ਤੇ ਮਾਂ ਦੀ ਛਾਤੀ 'ਚ ਕੰਡਾ ਵੱਜਦਾ ਹੈ। ਹੁਣ ਮਾਂ ਤੇ ਪੁੱਤ ਦਾ ਪਿਆਰ ਇੱਕ ਦੁਵੱਲਾ ਪਿਆਰ ਹੈ। ਸਰਵਣ ਕਰਨਾ ਪੁੱਤ ਪਰਦੇਸ ਹੋਵੇ ਤੇ ਮਾਂ ਸਵੇਰੇ ਉੱਠ ਕੇ ਆਪਣੇ ਪੁੱਤ ਵਾਸਤੇ ਕਿਹੜੀਆਂ ਕਿਹੜੀਆਂ ਅਰਦਾਸਾਂ ਕਰਦੀ ਹੈ। ਪਤੀ ਪਰਦੇਸ ਹੋਵੇ ਤੇ ਔਰਤ ਫਿਰ ਵੀ ਕਹਿੰਦੇ ਨੇ ਕਿ ਕਈ ਅਰਦਾਸਾਂ ਕਰਦੀ ਹੈ ਕਿ ਕਦੋਂ ਮੇਰੇ ਪਤੀ ਦਾ ਮਿਲਾਪ ਹੋਵੇਗਾ, ਤੇ ਮਾਂ ਕਹਿੰਦੀ ਹੈ ਕਿ ਮੇਰੇ ਪੁੱਤ ਨਾਲ ਕਦੋਂ ਮਿਲਾਪ ਹੋਵੇਗਾ। ਪੰਜਾਬੀ ਦੇ ਵਿਦਵਾਨ ਨੇ ਮਾਂ ਤੇ ਪੁੱਤ ਦੇ ਪਿਆਰ ਨੂੰ ਚਾਰ ਲੈਣਾ 'ਚ ਜਿਵੇਂ ਕਲਪਬੱਧ ਕੀਤਾ ਹੈ, ਉਸ ਵੇਲੇ ਦੀਆਂ ਚਾਰ ਲੈਣਾ ਢਾਡੀ ਜਥਾ ਇਉਂ ਦੱਸ ਰਿਹਾ।

ਜੇ ਪੁੱਤ ਪਰਦੇਸ ਹੋਵੇ ਮਾਤਾ ਰਹਿੰਦੀ ਕਾਗ ਉਡਾਉਂਦੀ ਹਿਜਰਾਂ ਵਿੱਚ ਮਰਦੀ ਹੈ ਸੁੱਤਿਆਂ ਰਾਤ ਨੀਂਦ ਨਾ ਆਉਂਦੀ ਹਿਜਰਾਂ ਵਿੱਚ ਮਰਦੀ ਹੈ।

ਇਸ ਤੋਂ ਅਗੇਰੇ ਨਾ ਜਾਵਾਂ, ਨਿਯਤ ਕੀਤਾ ਸਮਾਂ ਹੋ ਗਿਆ। ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਸਹਿਬਹਾਦਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਸਾਰੇ ਰਲ ਮਿਲ ਕੇ ਆਪਾਂ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ।

0: ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਿਵਾਰ ਭਰੀਆਂ ਸ਼ਬਦ

0: ਸਲਾਹਾ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਜਾ ਨਾਮ ਮੇਰਾ ਆਧਾਰੋ
1: ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ
0: ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ
1: ਸਦਾ ਗੁਰਬਾਣ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆ
0: ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ
1: ਪੰਜ ਸ਼ਬਦ ਦੇ ਅਧਿਕਾਰ ਸੁਭਾਗੇ ਘਰ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆਵੇ, ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਸਕਿਆ, ਦੇਖ ਚਲਾਈ ਤੇ ਗਵਾਹੀ। ਦੇਖ ਕੇ ਅਨੁਰਖਿਤਾ ਤਰ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਗਵਾਹੀ ਦਾ ਧਿਆਨ ਤਰਕੇ ਬੋਲੋ ਜੀ। ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਰਾਹੀਂ ਚਰਖੀਆਂ ਦੇ ਚੜੇ ਆਰੇ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸੀ ਕਿ ਕਿਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਿਛਿਆ ਰਿਆ। ਦੇਖ ਤੇਗ ਫਤਿਹ ਬਿਰਧ ਕੀ ਪੈ, ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀਮਾ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਸਦਾ ਸਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਦਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨੇਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਭਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਇਸੇ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ, ਸ਼ਬਦ ਕੀਰਤਨ, ਕਥਾ ਵਿਚਾਰਾਂ, ਢਾਡੀ ਵਾਰਾਂ ਨੇ ਇਤਿਹਾਸ ਗਾਇਆ ਗਿਆ, 6 ਪੌੜੀਆਂ ਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ, ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋ, ਅਗਾਵਾਂ ਵਾਸਤੇ ਸੁੱਧ ਸਪਸ਼ਟ ਬਾਣੀ ਬਣਨ ਦਾ ਦਰਸ਼ਨ, ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ। ਅੱਜ ਸੰਗਤ ਦੀ ਹਾਜ਼ਰੀ 'ਤੇ ਲੁੜਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾ ਬਖਸ਼ਣੀਆਂ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ, ਜੇਲਾ ਜਵੰਦ ਪਿਆਰੇ ਗੁਰਸਿੱਖਾਂ ਦੇ ਰਿਹਾ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕੇ, ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਬੇਨਤੀ ਆ ਗੁਰਮਤ ਸਾਰ ਪ੍ਰਵਾਨ ਕਰਦਿਆਂ ਬਖਸ਼ੋ, ਲਾਈ ਸ੍ਰੀ ਮੁੱਖ ਵਾਗ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ,

ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਮੰਤਨ ਆਗੈ ਰਾਖ ਕੈ ਉਭੀ ਸੇਵ ਕਰੇ ਹਸਤ

ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਨਾ ਭਾਓ ਗੁਰੂ ਦੇਵਾਈਆ ਗੁਰ

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਧਾ ਦਵਾਨਾ ਜਹਾਜ ਨੇ ਬਰੀਆਂ ਗੁਰੂ ਸਾਹਿਬ ਜੀ ਕਿਰਪਾ ਕਰ ਸੁਣ ਸੰਗਤਾਂ ਦੇ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜਵਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਆਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵ ਨ ਬਿਰਤੀ ਜਾਸੀ ਅਨੰਤ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਉਣਾ ਤੂੜ ਹੈ ਛੁੱਟ ਹੈ ਨਿਕਟ ਨ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਹ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਜੈ ਕਰ ਕਿਰਤ

ਨਾਹਿ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ।

ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾ ਉਹਨੇ ਦਿਹਾ ਬਿਹਤਾ ਹੋਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਸ਼ੁਕਰੀਆ। ਸੁਲੇ ਆਪ ਜੀ ਦੀ ਹਜ਼ੂਰੀ ਸੰਧਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਸੋਹਿਲਾ ਬਾਣੀ ਦੇ ਜਾਪ ਇਸ ਸਮੁੱਚੀਆਂ ਸੇਵਾ ਮਨ ਬੰਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ ਨੇ ਆਪ ਜੀ ਦੇ ਭਾਣੇ ਵਿੱਚ ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹੋਣਾ ਚੱਲ ਕੇ ਵਿਰਾਜਮਨ ਹੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤ ਬਖਸ਼ ਕੇ ਦਰਸ਼ਨਦਾਰੀ ਬਖਸ਼ ਨੇ ਸਹੀ ਪਿਆਰੇ ਮੇਲ

Thank you.

Guru, why, Guru, why, Guru, why.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Pero.

Phật hỏi: Phật hữu,

through, oh, hi.

Rồi, rồi, rồi.

Hello. Hello. Hello. Hello.

Oh, I, oh, I.

Hello.

Ừ rồi.

Hello.

Hello, who I, who I, who I, who I.

Hello.

Hello.

Hello.

Roo, why, roo, why, roo, why, roo, why.

Ru, why? Ru, why?

देवी एहन सो सहज सो पाए दर्शन परस्यां गुरु के जन्म।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਸ਼ੁਕਰ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਆਪਣੇ ਅੰਮ੍ਰਿਤ ਵੇਲੇ ਸੇਵਾ ਲਈ ਉਪਰੰਤ ਅਸੀਸ ਬਖਸ਼ਿਸ਼ ਕੀਤੀ। ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ, ਆਪੇ ਸਵਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰਾ, ਪਿੱਛੇ ਟੰਕ ਚੜਾਇਆ। ਗੁਰੂ ਸਾਹਿਬ ਦੇ ਅੰਗ 605 606। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ

ਸਚਾਏ। ਜੋ ਸ਼ਰਣਾ ਸੋ ਅਸਰ ਕਰ ਮਾਨਾ, ਜੋ ਹੁਣ ਸੋ ਦੂਰ ਪਰਾਨਾ, ਛੋੜਦਾ ਤਿਸਕਾ ਸ਼ਰਮ ਕਰੈ, ਸੰਗ ਸਾਹਿ ਤਿਸ ਪਰ ਹਰੈ, ਚੰਦਨ ਲੇਪ ਉਤਾਰੈ, ਧੋਏ ਗਰਤ ਪ੍ਰੀ।

ਬਾਹਰ ਬੇਖੰਦਰ ਮਲ ਮਾਇਆ ਛਪ ਸਨਾਗਿਤ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਲ ਅੰਤਰ ਅਗਨ ਬਾਹਰ ਤਨ ਸੁਆਹ ਗਲਪਾਤਰ ਕਿਆ ਸਿਤਰਿਆ ਥਾ ਜਾਂ ਕੇ ਅੰਤਰ ਸਹਿ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਕਾ ਲੇ ਓੜ ਨਿਭਾਵੈ ਕਾਂ ਬੁਧਾਰਤ ਬੁੱਝੈ ਡੋਰਾ ਨਿਸਕਈਆ ਤੋ ਸੰਦੇ ਭੋਰਾ ਕਾ ਬਸਨ ਬਦ ਕਾ ਬੈ ਕੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਓਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦਿਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਚਰੈ ਸੰਗ

ਸਾਗਤ ਕੀ ਆਰਦਾਸ ਸਾਧਵਨਾ ਕਹਿ ਹੋਵਤ ਸੂਚਾ।

ਪਾਏ। ਸਾਧ ਸੰਗ ਧਰਮ ਰਾਏ ਕਰ ਸੇਵਾ, ਸਾਧ ਸੰਗ ਸੋਭਾ ਸੁਰਦੇਵਾ, ਸਾਧੁ ਕੇ ਸੰਗ ਪਾਪ ਲਾਇਨ, ਸਾਧ ਸੰਗ ਮ੍ਰਿਤ ਗੁਣ ਗਾਇਨ, ਸਾਧ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਸੰਗ ਨਾਹੀ ਕਚ ਕਾਲ ਦਸਮ।

ਬ੍ਰਹਮਸਪਤੀ ਬ੍ਰਹਮ ਗਿਆਨੀ ਸਦਾ ਨਿਰਲੇਪ ਜਸ ਧਰਮ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋ ਜਸ ਸੁਰ ਸਰਬ ਕੋ ਸੁਖ

ਨਾਨਕ ਕੋੜ ਮਦ ਇੱਕ ਵੈਸਾ ਪਰਸ ਵੈਸਨ ਸੋ ਜਿਸੇ ਉੱਪਰ ਸੋ ਪਰਸਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਹੈ ਨ ਕਰਮ ਤਿਸ ਵੈਸਨ ਕਰ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚਾ ਹੈ ਕੇਵਲ ਭਗਤ ਕੀਰਤਨ ਸੰਗ ਰਾਚਾ ਹੈ।

ਕੋਟ ਪੁਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੁਰ ਨਖਤਰ ਕਈ ਕੋਟ ਦੇਵ ਦਾਨ ਮੰਦਿਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਤਾਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੇ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰ ਦੇਵੈ ਕਈ ਕੋਟ ਗ੍ਰੀਮੇ ਸਵਰਨ ਥੇਵੈ ਕਈ ਕੋਟ ਜਾ ਕੇਂਦਰ ਪੇ ਸਾਥ ਕਈ ਕੋਟ ਭੂਤ ਪ੍ਰੇ ਸ਼ੁਕਰ ਮੇਰੇ ਗਾਚ ਸਭ ਤੈਨੇਰਾ ਸਭ ਉਤੈ ਦੂਰ ਨਾਨਕ ਆਪ ਲਵਤਰਿਆ ਭਰ ਪੂਰੈ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਣਨ ਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਜੋ ਨੀ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲਾ ਥਕ ਪਾਏ ਕਈ ਕੋਟ ਕੀ ਯਤਨਵੰਦ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰੱਖ ਨਾਨਕ ਸਭ ਕੇ ਪ੍ਰਭ ਕੇ ਹੱਥ ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗ ਤੈਨੇ ਲਾਗੇ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਬ੍ਰਹਮ ਲਹੰਤੈ ਕਈ ਕੋਟ ਦਸਨ ਪ੍ਰਭ ਪਿਆਸ ਤਿਨਕੋ ਮਿਲਿਆ ਪ੍ਰਭ ਵਿਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨਾ ਕਾ ਰੰਗ ਜਿਨ ਕੋ ਆਪ ਸੋ ਪ੍ਰਸੰਨ ਨਾਨਕ ਤੇ ਦਿਨ ਸਦਾ ਧਨ ਧਨ ਕਈ ਕੋਟ ਖਾਣੀ ਹਰ ਖੰਡ

ਭਾਵੇਂ ਆਪਣੇ ਜਨ ਕੋ ਸਾਹ ਸਾਹ ਸੁਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਰੋਕ ਕਰਨ ਕਰਨ ਪ੍ਰਭੇ ਕਹਿ ਦੂਸਰ ਨਾਹੀ ਕੋਏ ਨਾਨਕ ਤੁਸ ਬਲੇ ਹਾਰਨ ਜਲ ਤਲ ਮਈ ਅਲ ਸੋਏ ਅਸ਼ਪਦੀ ਕਰਨ ਕਰਾਵਨ ਕਰਨੇ ਜੋਗ ਜੋ ਤੁਸ ਪਾਪੇ ਸੋਈ ਹੋ ਖਿਨ ਮੈਂ ਥਾਪ ਥਾਪ ਨਾਰਾ ਅੰਤ ਨੇ ਕਿਤ ਪਾਰਾ ਬਾਰਾ ਹੁਕਮੇ

ਸੱਚ ਸਾਹਿਬ ਸਾਹਿਬ ਕਿੰਨਾ ਕੋਟ ਮਦਾ ਕਿੰਨਾ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਆ ਭਾਰਿਆ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਨੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਗ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਪਦੀ ਸੰਤ ਕਾ ਦੁੱਖ ਨੂੰ ਆਰਦਾ ਘਟਾਏ ਸੰਤ ਕੇ ਦੁੱਖ ਨੂੰ ਜਮ ਤੈਨੇ ਛੁਟਾਏ ਸੰਤ ਕੇ ਦੁੱਖ ਨੂੰ ਸੁਖ ਸਬਦਾਏ ਸੰਤ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋਭਾ ਤੇਹੀਨ ਸੰਤ ਕੇ ਤੋ ਕੋ ਰੱਖੈ ਨਾ ਕੋਏ ਸੰਤ ਕੇ ਦੁੱਖ ਨੂੰ ਦਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰਾਏ ਨਾਨਕ ਸੰਤ ਸੰਗ ਨਿੰਦਕ ਪੀਤਾ ਰਾਏ ਸੰਤ ਕੇ ਦੁੱਖਨ ਤੇ ਮੁਖ ਭਵੈ ਸੰਤਨ ਕੇ ਦੁੱਖਨ ਕਾਗ ਜਿਉ ਲਵੈ ਸੰਤਨ ਕੇ ਦੁੱਖਨ ਸਰਬ ਜੋਨ ਪਾਏ ਸੰਤ ਕੇ ਦੁੱਖਨ ਤ੍ਰਿ ਜੋਨ ਕਿਰਮਾਏ ਸੰਤਨ ਕੈ ਦੁੱਖਨ ਤ੍ਰਿਸ਼ਨਾ ਮੈਂ ਜਲਾਏ ਸੰਤ ਕੇ ਦੁੱਖਨ ਸਭ ਕੋ ਚਲਾਏ ਸੰਤ ਕੇ ਦੁੱਖਨ ਤੇ ਸਬਦਾਏ ਸੰਤ ਕੇ ਦੁੱਖਨ ਨਿਚ ਨਚਾਏ ਸੰਤ ਦੁਖੀ ਕਾ ਥਾਂ ਕੁਨਾਏ ਨਾਨਕ ਸੰਤ ਪਾਵੇ ਤੋ ਵਿਗਤ ਪਾਹੇ ਸੰਤ ਗਨੰਦਕ ਮਾਤ ਤਾਈ ਸੰਤ ਗਨੰਦਕ ਖੰਡ ਕੰਨਾ ਪਾਈ ਸੰਤ ਗਨੰਦਕ ਮਾਤ ਤਿਆਰਾ ਸੰਤ ਗਨੰਦਕ ਪਰਮੇਸ਼ਵਰ ਮਾਰਾ ਸੰਤ ਗਨੰਦਕ ਰਾਜ ਤਹੀਨ ਸੰਤ ਗਨੰਦਕ ਦੁਖਿਆਰ ਦੇਨ ਸੰਤ ਗਨੰਦਕ ਸਰਵ ਰੋਗ ਸੰਤ ਗਨੰਦਕ ਸਦਾ ਬਿਜੋਗ ਸੰਤ ਗਨੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਨਾਨਕ ਸੰਤ ਪਾਵੇ ਤੁਸ ਕਾ ਪੀ ਹੋਏ ਮੋਖ ਸੰਗਾ ਦੁਖੀ ਸਦਾ ਪਵਿੱਤ ਸੰਗਾ ਦੁਖੀ ਕਿਸੈ ਕਾ ਨਹੀਂ ਮਿੱਤ

ਸਲੋਕ ਤਜੋ ਸਿਆਣਵ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰਖੋ ਨਾਨਕ ਦੁਖ ਪਰਮ ਭਾਉ ਜਾਇ ਪਰੀ।

ਭਾਰ ਨਿਰਮਲ ਸਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਇਹਨਾਂ ਨੂੰ ਪੇਟਾ ਗੁਰਕਾ ਰੰਗ ਸਾਹਿਬ ਸੰਗ ਮਿਲ ਸਤ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿਟਾ ਪਾਪ ਜਪੀ ਹਰ ਬਿੰਦਕਾਰ ਹਰ ਕਰਮ ਸਰਵਨ ਹਰ ਕਥਾ ਹਰ ਦੁਰਗਾ ਨਾਨਕ ਉਜਲ ਮੱਥਾ ਬੜਭਾਗੇ ਤੇ ਜਨ ਜਗਮਾ ਹੇ ਸਦਾ ਸਦਾ ਕੇ ਗੁਣਗਾ ਹੇ ਰਾਮ ਨਾਮ ਜੋ ਕਰੇ ਵਿਚਾਰ ਸਤਨਵੰਦ ਗਣੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ।

ਕਰ ਗੁਣ ਗਾਵਾਂ ਪਰੇ ਸਤਿਗੁਰ ਸਿੱਖੀ ਕਰੈ ਪ੍ਰਿਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰਦੁਰ ਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖਿਆ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰਤੇ ਹਟੇ ਸਤਿਗੁਰ ਸਿੱਖੋ ਨਾਮ ਦੰਦੇ ਗੁਰ ਕਾ ਸਿਗੁਰ ਭਾਗੀ ਹੈ ਸਤਿਗੁਰ ਸਿੱਖਾ ਹਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੇ ਗੁਰ ਕੇ ਗ੍ਰਹਿ ਸੇਵਕ ਜੁਰ ਹੈ ਗੁਰ ਕੀ ਆਗਿਆ ਮਨ ਮਿਸਾ ਹੈ ਆਪਸ ਕੋ ਕਰ ਕੱਛ ਨਾ ਜਨਾ ਵੈ ਰਾ ਨਾਮ ਰਦਾ ਸਤਿਆ ਵੈ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਜ ਸੇਵਕ ਸੋਇ ਨ ਕਾਮੇ ਤਿਸ ਕੋ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੇਸ ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵ ਪਰਮੇਸ਼ਰ ਕੀ ਕਥ ਜਾਣੈ ਸੋ ਸਤਿਗੁਰ ਜਿਸ ਹਿਰਦੈ ਨਾਮ ਕਬਾਰ ਗੁਰ ਕੋ ਬਲ ਜਾਉ ਸਰਵ ਧਨ ਜੀ ਕੈ ਦਤ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕੱਚ ਭਰਮ ਸਹਿ ਸਹਿਨ ਬਲਿਆਨਾ ਜਾਇਆ ਨਾਨਕ ਸਗੁਰੂ ਪਾਗੀ ਪਾਈ ਸਬਲ ਦਰਸ਼ਨ ਪੇਖਤ ਪੁਨੀ ਪਰ ਸਤ ਚਰਨ ਕਾ ਨਿਰਮਲ ਪੇਟ ਸੰਗਰਾਮ ਗੁਰ ਨਾ ਵਪਾਰ ਬ੍ਰਹਮ ਕੀ ਦਰਗਾਹ ਕਾ ਵੈ ਸੁਨ ਕਰ ਬਚਨ ਕਰਨਾ ਖਾਨਾ ਮਨ ਸੰਤੋ ਕਾ ਤੰਪਤੀਆਂ ਨਾ ਪੂਰਾ ਗੁਰੂ ਆਖਿਓ ਜਾਂ ਕਾ ਮੰਤਰ ਅਮਰ ਦਿਲ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਪਾਵਤ ਲੈ ਮਿਲਾਏ ਜੇ ਬਾਈ ਕਿਸ ਉਸਤਤ ਅਨੇਕ ਸਤਪੁਰ ਪੂਰਨ ਬੇਕ ਕਾ ਬੋਲਣਾ ਪੁੱਛ ਪ੍ਰਾਣੀ ਅਗਮ ਗੁਚ ਪ੍ਰਭ ਨਿਰਬਾਨੀ ਰਾਹ ਨਿਰਵੈਰ ਸੁਖਦਾਈ ਤਾਂ ਕਿ ਕਿਉਂ ਕਿਨੇ ਨਾ ਪਾਈ ਅਨੇਕ ਭਗਤ ਬੰਧਨ ਨਿਧ ਕਰੈ ਚਰਨ ਕਮਲ ਹਿਰਦੈ ਸਿਮਰੈ ਸਰ ਬਲਿਆਰੇ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਭ ਰੋ ਜਪਣੇ ਰਸ ਪਾਵੇ ਦਿਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਇਸ ਪ੍ਰਕਾਰ

ਨਾ ਸੁਖ ਅਰਜ ਪਾਵੇ ਬਿਰਲਾ ਕੋਏ। ਜਿਨ ਚਾਖਿਆ ਸੇ ਜਿਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜਾਓ ਸਾਜ ਕੇ ਸੰਗ ਪਰ ਸੁਰਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਲਾਗ ਬੁੜਪਾ ਕੇ ਜਪਿਆ ਪ੍ਰਸੋਏ ਨਾਨਕ ਨਾਮ ਰਜੇ ਸੁਖ ਹੋਏ ਸੇਵਕੀ ਮਨ ਸਭ ਪੂਰੀ ਪਈ ਸਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਦਨ ਕਾਟ ਮੁਝ ਜਨ ਪਿਆ ਜਨਮ ਮਰਨ ਦੁਖ ਭਰਮ ਗਿਆ ਅੱਜ ਪੁਨੇ ਸਰਦਾ ਸਭ ਪੂਰੀ ਰਾਬ ਰਿਹਾ ਸਭ ਸੰਗਤ ਦੂਰੀ ਜਿਸਕਾ ਸਵਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਮਿਸਰ ਦੇ ਘਾਲ ਨਾ ਪਾਨੇ ਸੁਖ ਮਿਸਰ ਦੇ ਕੀਆ ਜਾਣੈ ਸੁਖ ਮਿਸਰ ਜਨ ਸਭ ਕੁਛ ਦੀਆ ਸੁਖ ਮਿਸਰ ਦਾ ਜੀਵਨ ਦੀਆ ਸੁਖ ਮਿਸਰ ਜਗਨ ਮੈਂ ਰੱਖੇ ਗੁਰੂ ਪ੍ਰਸਾਦ ਕੋ ਬਿਰਲਾ ਰੱਖੇ ਸੁਖ ਮਿਸਰ ਬਿਖਤੇ ਕਾਟੇ ਜਨਮ ਜਨਮ ਕਰ ਟੂਟਾ ਕੰਡ ਗੁਰਪੁਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜ ਸੰਤ ਕਰੋ ਏ ਕਾਮ ਅੰਤਿਆ ਜਪੋ ਨਾਮ ਸਿਮਰ ਸਿਮਰ ਸਿਮਰ ਸੁਪਾਉ ਆਪ ਜਪੋ ਵਰਾ ਨਾਮ ਜਪਾਉ ਭਗਤ ਪਾਏ ਤਰੀਆ ਸੰਸਾਰ ਬਰਮੁਕਤੀ ਤਨੋ ਸਿਚਾਰ ਸਰਵ ਕਲਿਆਣ ਸੂਖ ਨਿਦਰਾਮ ਬੁੜ ਦਲ ਪਾਏ ਵਿਸਰਾਮ।

गुरु जी की फतेह।

ਹੋਵੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆਹੈ, ਇੱਕ ਨਾ ਹੁਕਮੀ ਬਖਸ਼ੀਸ਼।

ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰੂ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਹੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ

ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।

ਅੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਉਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ

ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋਵ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜਿਫ

ਤਾ ਭਾਉ ਅੰਤਰਗਤ ਤੀਰਥ ਮਲ ਨਾਹੋ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਵੇ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਮਲ ਸੋ ਵੇਲਾ ਵਖਤ

ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ।

ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੇ ਸੋਏ।

ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਈ ਕੇ, ਜਿਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸੱਚ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ,

ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਡਾਲੇ। ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ। ਗਾਵਨ ਰਤਨੋ ਪਾਏ ਤੇਰੇ ਅੜ ਸੜ ਤੀਰਥ ਨਾਲੇ। ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਸ਼ਾਰੇ। ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ। ਸੇਈ ਤੁਧਨੂੰ ਗਾਵੇ ਜੋ ਤੁਧ ਭਾਵ ਨਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇਵੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸ਼ਾਹੋ ਸ਼ਾਹਾਂ ਪਤ ਸੋ ਪਾਤ ਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਆਦੇਸ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ

ਮੁਕਤੀ ਛੁਟਾ ਸੰਸਾਰ, ਜੇ ਸਤਿਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਤਿੱਤੀ ਬਾਰ, ਪਵਨ ਪਾਣੀ ਅਗਨੀ ਪਾਤਾਰ, ਤਿਸ ਵਿੱਚ ਧਰਤੀ ਥਾ।

ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਡ ਮਤ ਬੇਦ ਹਥਿਆਰ ਪਾਓ ਖਲਾ ਅਗੰਤ ਬਤਾਓ ਭਾਂਡਾ ਪਾਓ ਅੰਮ੍ਰਿਤ ਤਟਾਲ ਘੜੀਏ ਸ਼ਬਦ ਸੱਚੀ ਟਕਸਾ।

ਜਾਕਰ ਬਕਰ ਫਿਰ ਚਤਰ ਜਗ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਬਿਖੇ ਜਗ ਜਾਪ ਹੀ ਜਿਹ ਜਾਪ ਆ ਦੇਵਨਾਦ ਮੂਰਥਾ ਪਿਓ ਸਭਿ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਭ ਰਚੇ ਸਿਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤ ਅਭੂਤ ਰਖ ਭੇਸ

ਚਤੁਰ ਚਕਰ ਕਰਤਾ, ਚਤੁਰ ਚਕਰ ਹਰਤਾ, ਚਤੁਰ ਚਕਰ ਦਾਨੇ, ਚਤੁਰ ਚਕਰ ਜਾਨੇ, ਚਤੁਰ ਚਕਰ ਵਰਤੀ, ਚਤੁਰ ਚਕਰ ਭਰਤੀ, ਚਤੁਰ ਚਕਰ ਪਾਲੇ, ਚਤੁਰ ਚਕਰ ਕਾਲੇ, ਚਤੁਰ ਚਕਰ ਪਾਸੇ, ਚਤੁਰ ਚਕਰ ਵਾਸੇ, ਚਤੁਰ ਚਕਰ ਮਾਨੇ, ਚਤੁਰ ਚਕਰ ਦਾਨੇ, ਚਾਚਰੀ ਛੰਦ, ਨਾ ਸਤਰੇ ਨਾ ਮਿੱਤਰ ਨਾ ਭਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ, ਨਾ ਚਿਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ ਪ੍ਰਥੀਸੈ ਅਦੀਸੈ ਆਦਰਸੈ ਅਗਰਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ, ਕਿ ਆ ਛਿਜ ਦੇਸਾ, ਕਿ ਆ ਭਿਜ ਬੇਸਾ, ਕਿ ਆ ਗੰਜ ਕਰਮੈ, ਕਿ ਆ ਪੰਜ ਭਰਮੈ, ਕਿ ਆ ਭਿਜ ਲੋਕਿਆ, ਕਿ ਆ ਦਿੱਤ ਸੋਕੇ, ਕਿ ਭੂਤ ਵਰਨੈ, ਕਿ ਵਿਭੂਤ ਕਰਨਾ, ਕਿ ਰਾਜੰਗ ਬ੍ਰਹਮਾ ਹੈ, ਕਿ ਧਰਮੰਗ ਤੁਜਾ ਹੈ, ਕਿ ਆ ਸੁਖ ਵਰਨੈ, ਕਿ ਸਰਵਾ ਅਭਰਨੈ, ਕਿ ਜਗਤੰਗ ਕਿਰਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪੈ, ਕਿ ਅਨੁਭਵ ਅਨੁਪੈ, ਕਿ ਆਦ ਆਦੇਵੈ, ਕਿ ਆਪ ਅਭੇਵੈ, ਕਿ ਚਿਤਰੰਗ ਬਿਹੀਨੈ, ਕਿ ਏਕਾ ਅਧੀਨਾ ਹੈ, ਕਿ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ, ਕਿ ਪਾਗ ਬਿਆਵੈ, ਕਿ ਗੈਬਲ ਗੈਵੈ, ਕਿ ਅਫਲ ਗੁਨਾਹ ਹੈ, ਕਿ ਸ਼ਾਹ ਅਨੁਸ਼ਾਹ ਹੈ, ਕਿ ਕਾਰ ਨੂੰ ਕਰਿੰਦਾ, ਕਿ ਰੋਜ਼ੀ ਦਾ ਹੰਦੇ, ਕਿ ਰਾਜ ਰਹੀਮ ਹੈ, ਕਿ ਕਰਮੰਗ ਕਰੀਮੈ, ਕਿ ਸਰਵੰਗ ਕਲੀ ਹੈ, ਕਿ ਸਰਵੰਗ ਦਰੀ ਹੈ, ਕਿ ਸਰਵਤਰ ਮਾਨੈ ਸਦ, ਕਿ ਸਰਵਤਰ ਦਾਨੈ, ਕਿ ਸਰਵਤਰ ਗਾਉਣੈ, ਕਿ ਸਰਵਤਰ ਭਾਉਣੈ, ਕਿ ਸਰਵਤਰ ਦੇਸਾ, ਕਿ ਸਰਵਤਰ ਪੇਸਾ, ਕਿ ਸਰਵਤਰ ਰਾਜਾ ਹੈ, ਕਿ ਸਰਵਤਰ ਸਾਜਾ ਹੈ, ਕਿ ਸਰਵਤਰ ਦੀਨਾ ਹੈ, ਕਿ ਸਰਵਤਰ ਲੀਨਾ ਹੈ, ਕਿ ਸਰਵਤਰ ਜਾ ਹੋ, ਕਿ ਸਰਵਤਰ ਭਾ ਹੋ, ਕਿ ਸਰਵਤਰ ਦੇਸਾ ਹੈ, ਕਿ ਸਰਵਤਰ ਪੇਸਾ ਹੈ, ਕਿ ਸਰਵਤਰ ਕਾਲ ਹੈ, ਕਿ ਸਰਵਤਰ ਪਾਲਾ ਹੈ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜ ਹੈ, ਕਿ ਸਰਵਤਰ ਰਾਜ ਹੈ, ਕਿ ਸਰਵਤਰ ਸੁੱਖ ਹੈ, ਕਿ ਸਰਵਤਰ ਭੁੱਖ ਹੈ, ਕਿ ਸਰਵਤਰ ਤ੍ਰਾਣ ਹੈ, ਕਿ ਸਰਵਤਰ ਪ੍ਰਾਣ ਹੈ, ਕਿ ਸਰਵਤਰ ਦੇਸਾ ਹੈ, ਕਿ ਸਰਵਤ ਪੇਸਾ ਹੈ, ਕਿ ਸਰਵਤਰ ਮਾਨ ਹੈ, ਸਦੈਵੰਗ ਪ੍ਰਧਾਨ ਹੈ, ਕਿ ਸਰਵਤਰ ਜਾਪਿਆ, ਕਿ ਸਰਵਤਰ ਥਾਪਿਆ, ਕਿ ਸਰਵਤਰ ਭਾਨ ਹੈ, ਕਿ ਸਰਵਤਰ ਮਾਨ ਹੈ, ਕਿ ਸਰਵਤਰ ਇੰਦਰ ਹੈ, ਕਿ ਸਰਵ, ਕਿ ਸਰਵਤਰ ਚੰਦਰ ਹੈ, ਕਿ ਸਰਵੰਗ ਕਲੀਮੇ, ਕਿ ਪ੍ਰਭੰਗ ਭੀਮੇ, ਕਿ ਆਕਲ ਅਲਾਮੇ, ਕਿ ਸਾਹਿਬ ਕਲਾਮੈ, ਕਿ ਉਸਲ ਮਜੂਹ ਹੈ, ਥਮਾਵ ਰਜ਼ੂ ਹੈ, ਮੇਸੁਲ ਸਲਾਮ ਹੈ, ਸਲੀਕੁਦ ਮਦਾਮ ਹੈ, ਗਰੀਬ ਸ਼ਿਕਸਤ ਹੈ, ਗਰੀਬ ਪ੍ਰਸਤਾ ਹੈ, ਬਿਲੰਦਰ ਮਕਾਨ ਹੈ, ਜ਼ਮੀਨ ਜ਼ਮਾਨ ਹੈ, ਤਮੀਜ਼ਲ ਤੁਮਾਮ ਹੈ, ਰਜੁਲ ਨਿਧਾਨੇ, ਹਰੀਫ ਅਲ ਅਜੀਮ ਹੈ, ਰਜਾਇਗ ਯਕੀਨਾ ਹੈ, ਅਨੇਕੁਲ ਤਰੰਗ ਹੈ, ਭੇਦ ਹੈ, ਭੰਗ ਹੈ, ਅਜ਼ੀਜ਼ੁਲ ਨਿਵਾਜ਼ ਹੈ, ਗਰੀਬ ਖਰਾਜ ਹੈ, ਦੁਰਗ ਸਰੂਪ ਹੈ, ਤ੍ਰਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੁਯੁਕਤ ਸੁਧਾ ਹੈ, ਸਦੈਵੰਗ ਸੁਰਬੈ ਭੇਦੀ ਰੂਪ ਹੈ।

ਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਨਮ ਭੋਜ ਭੋਜੇ ਨਮੋ ਪਾਨ ਪਾਨ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰਿਆ ਰਾਧੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਗ ਬੰਕੇ ਭੰਗੀ ਸੁਰੂਪੇ ਅਨੰਗੀ ਰਾਮੇ

ਮਕਾਮ ਹੈਗਾ ਹਟਾ ਅਨਾਥੇ ਪਰਮਾਥੇ ਅਜੋਨੀਆ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗਾ ਪਰਮੰਗਾ ਗੰਜੇ ਲੈ ਕੇ ਭੁਜੰਗ ਪ੍ਰਿਆਤ ਛੰਦ ਨਮਸਲ ਪ੍ਰਣਾਮੇ ਸਮਸਲ ਪ੍ਰਣਾਸੇ ਅਗੰਜਲ ਅਨਾਮੇ ਸਮਸਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨੰਦਾ ਸਮਸਲ ਨਿਵਾਸੀ ਅਜਾਇਬ ਵਿਭੂਤੇ ਅਜਾਇਬ ਗਨੀਮੇ ਹਰਿਅੰ ਕਰਿੰ ਕਰੀਮਲ ਰੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਸਭ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ

ಪ್ರಾರ್ಥನ ಶುದ್ಧ ಶುದ್ಧ ಅಧಿಕ ಸಂದ ಸಮೂಹ ಅನೇಕ ಮತಿಗೆ ಸಾರೇ ದೇಶ ಕೋ ದೇಖ ರಹೋ ಮತ್ ಕೌನಾ ದೇಖಿತ ಪ್ರಾಣ ಪತಿಗೆ ಶ್ರೀ ಭಗವಾನ್ ಗೆ ಪಾಯ ಕೃಪಾ ಹೂಂತೆ ಏಕ ರತಿ ಬಿನ ಏಕ ರತಿ ಗೆ ಮಾತೆ ಮತಂಗ ಜರ ಜರ ಸಂಗ ಅನುಭ ಅತಂಗ ಸುರಂಗ ಸುಬಾರೆ ಕೂಟ ತುರಂಗ ಪುರಂಗ ಸೇ ಕೂದತ ಪಾವನ ಕೇ ಗಾವನ ಕೋ ಜಾತ ನಿವಾರೆ ಭಾರೀ ಪುಜಾನ್ ಗೇ ಭೂ ಪಲಿಪತ ನ್ಯಾ ಶೀಸನಾ ಜಾತ ವಿಚಾರೇ ಏತೇ ಭಯ ತೋ ಕಹ ಭಯ ಭೂಪತಂತ ಕೋ ನಾ ਗੇਹੇ ਪਾਏ ਵਧਾਰੇ ਜੀਤ ਭਰਾਇ ਸਭ ਦੇਸ ਦਿਸਾਨ ਕੋ ਬਾਜ ਢੋਲ ਮ੍ਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਕਰੈ ਨਹੀਂ ਜਾਤ ਵਿਚਾਰੇ ਸ੍ਰੀ ਵਸ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸਿਖਾ ਵੇਦ ਪੁਰਾਨ ਗਦੇਵ ਗੁਰਾਨ ਜਮੀਨ ਜਮਾਨ ਸਭਾਨ ਕੇ ਪੇਖਾ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀਬਨ ਏਕ ਨਾ ਲੇਖਾ ਹੈ ਸੁਧ ਸਪਾਹ ਦੁਰੰਦ ਬਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਾ ਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਬਲੈਂਗੇ ਸ੍ਰੀ ਬਸ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਏਂਗੇ ਵੀਰ ਅਪਾਰ ਵੱਡੇ ਬਰਿਆਰੇ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਨ ਵਾਸਨ ਮਾਤੇ ਕੇ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਜਰ ਭੂਤ ਭਵਿਖ ਭਵਾਨ ਜਪਾਏਂਗੇ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਤਪਾਏਂਗੇ ਪੁੰਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪਾਏਂਗੇ ਸਾਧ ਸਮੂਹ ਪ੍ਰਸੰਨ ਫਰੈ ਜਗ ਸਤ ਸਭੈ ਅਵਲੋਕ ਛਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜੰਤ ਲੋਕੋ ਰਾਜ ਕਰਾਂਗੇ ਕੋਟ ਸ਼ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਬਰਾਏਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇ ਜੰਭਾਸ ਭਰਾਏਂਗੇ ਜੇ ਨਾਰ ਸ੍ਰੀ ਪਦ ਕੇ ਪ੍ਰਾ ਸੈ ਭਗਤ ਏ ਨਾਰ ਫੇਰ ਨਾ ਦੇਹ ਧਰਾਂਗੇ ਕਹਾ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਭਗਤਿਆਨ ਲਗਾਇਓ ਨਾਥ ਪ੍ਰਿਯੁਲੀਆ ਸਾਸ ਸਮੁੰਦਰ ਲੋਗਿਓ ਪਰ ਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸ ਯਸ ਸੁਬੈਸ ਬਿਤਾਇਓ ਸਾਜ ਗਾਉਂ ਸੁਣ ਲਿਓ ਸਬੈਜਨ ਪ੍ਰੇਮ ਕੀ ਹੋ ਤਨੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰ ਉਸਰ ਕਾਹੂ ਲੈ ਲਿੰਗ ਰਟਕਾਇਓ ਕਾਹੂ ਲਖਿਵਰਵਾ ਚੀ ਦੀ ਸ਼ਾਹ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਾਸ ਕਉ ਮਿਰਤਾਨ ਕੋ ਪੂਜਨਤਾਯੋ ਕੂਰ ਗ੍ਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਪਾਸ ਕਉ ਮਿਰਤਾਨ ਕੋ ਪੂਜਨਤਾਯੋ ਕੂਰ ਗ੍ਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦਰੇ ਅਮਾਰਾ ਆਪਣਾ ਜਾਨ ਕਰੋ ਅਪ੍ਰਤ ਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਦ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵਾਏ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੁਆ ਸਿੰਘ ਰਹਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹਾਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰੇ ਹੁਜੋ ਸਦਾ ਹਮਾਰੇ ਪਛਾ ਸ੍ਰੀ ਅਸੁਜੂ ਕਰਿਓ ਰੱਛਾ ਰਾਖ ਲਿਓ ਮੇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ

ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਬਲ ਮੋਹਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਰੇ ਭਰੇ ਕੀ ਪੀਰ ਪਛਾਣਤ ਚੀਠੀ ਤੇ ਗੁੰਚਰ ਅਸਤੂਲਾ ਸਪਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੈ

ਕਾ ਚੀਨ ਤਨੈ ਬੇਬ ਆਪ ਆਪਣੀ ਬੁੱਧ ਹੈ ਜੇਤੀ ਬਰਨਦ ਭਿੰਨ ਭਿੰਨ ਦੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰ ਕਿਹ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡੇ ਜੇਰ ਸੇ ਤਜਕੀਨੀ ਉਦਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵਿਆ ਜੁਗਾ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਭਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤੁਤਵ ਸ਼ਰਣੀ ਭਰੇ ਤਿਨਕੇ ਦੁਸ਼ਟ ਦੁਖਿਤ ਹਵੇ ਭਰੇ ਪੁਰਖ ਜਮਨ ਪਗ ਭਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕੇ ਕਾਲ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰ ਹਉ ਤਾਂ ਕੇ ਤਾਪ ਤਨਕ ਮੈਂ ਹਰ ਹਉ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਬ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਵਾਸਤੇ ਤਾਏ ਉਭਾਰਾ ਜਿਨ ਹਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਉਭਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਂਛਤ ਬਲ ਪਾਵੈ ਸੋਈ ਦੁਖਨਾ ਦਸੇ ਬਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਯਾਹੇ ਸੁਰਸਨਾ ਪਾਵਈ ਸੁਨੇ ਮੂੜ ਚਤਲਾਹੇ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਾ ਤਿੰਨਰ ਗੇਰਾ ਹੈ ਹੋ ਜੋ ਜਾ ਕੀ ਇੱਕ ਬਾਰ ਚਾਪਾਈ ਕੋ ਗਾਹੈ ਚਾਪਾਈ ਸੰਬਤ ਸਤਰੈ ਸਹਿਸ ਪਣਜੈ ਅਰਥ ਸਹਿ ਸੁਨ ਤੀਨ ਕਹਿ ਜਾਏ ਭਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਦਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ

ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ

ਜਿਨਕ ਮਨਮਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਰਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਪਖਾਂ ਸਭ ਗਵਾਈਆਂ ਕਰਸਾਨ ਸੁਖ ਮਨਾਏ ਵਸਿਆ ਜਿਨ ਸ਼ਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹ ਜਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸਭਾਗਿਆ ਘਰ ਸਭਾਗੇ ਸ਼ਬਦ ਵਾਜੇ ਖਲਾ ਜਿਤ ਕਰ ਧਾਰੀਆ ਪੰਜ ਦੂਤ

ದ್ರೋಜನಕಾ ಮೋ ತುಟ್ಟಾತನಕಾ ಶಬ್ದ ಸಚ್ಚ ಸವಾರ್ಯ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ

ਆਣੀਆਂ ਕਥ ਖੇਰੀ ਗੁਰਦੁਆਰੇ ਪਾਈਐ ਧਨ ਮਨ ਧਨ ਸਭ ਸਾਮ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਹਉ ਗੁਰੂ ਕੇਰਾ ਗਾਵ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆਗਤ ਕਹਾਣੀ ਏ ਮਨ ਚੰਚੁਲਾ ਚਤੁਰਾਈ ਗਿਨ ਨਾ ਪਾਇਆ ਚਤੁਰਾਈ ਨਾ ਪਾਇਆ ਗਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਹਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੇ ਬਿਠੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਗਿਨ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਉਕਟਮ ਤੁਝੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਤਲਾਈਏ ਐਸਾ ਕੰਮ ਲੈਣਾ ਕੀਚਾ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲਿਆ ਗਮ

ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਮਸਾਇਆ। ਜੀ ਜਨ ਸਭ ਤੋਂ ਦੂ ਪਾਏ ਵੇਖ ਪ੍ਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰ ਚੱਲਣਾ।

ਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਵੇ ਚੱਲੇ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ, ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵਹੇ। ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਉਹ ਦਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ, ਫਿਰੇ ਘਰੇਰੇ ਕਰੇ ਗੱਲਾਂ, ਗੱਲੀ ਕਿੰਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਿਉ ਤੋਂ ਇਹ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਉ ਤੋਂ ਇਹ ਗੁਰਮੁਖ ਜਿਨੀ ਧਿਆਇਆ, ਪਿਉਤ ਮਾਤਾ ਪਿਤਾ ਗੁਟੰਬ ਸਹਿਤ ਸਿਉ ਪਿਤ ਸੰਗਤ ਸਭਾਈਆ। ਕਹਿਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੋ ਮਲੀਨਾ ਕਿ ਸੰਜਮ ਧੋਤਾ, ਜਾਏ ਮਨ ਧੋ ਸ਼ਬਦ ਲਾਗੋ ਰਸੇ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬਜੇ ਇਹ ਸਹਿਸਾ ਇਹ ਬਜਾਏ ਜੀਓ।

ਕਾਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੁਆ ਹਾਰਿਆ। ਜੀਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਸ ਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ। ਗੁਰਗੇ ਜਨ ਹਿਰਦੈ ਧਿਆਇ ਅੰਦਰਿਆ, ਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨੂ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇਖੀਆਂ ਜਾਏ। ਅਨੇਕ ਜੁਨੀ ਭਰਮੇ ਆ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ। ਕਹੇ ਨਾਨੂ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹਾਓ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰ ਬਾਣੀ, ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹਿ ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੇ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਗੱਚੀ ਹੈ ਬਾਣੀ, ਬਾਣੀ ਤਾਂ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਕਹਿੰਦੇ ਗੱਚੇ ਸੁਣਦੇ ਗੱਚੇ ਗੱਚੀ ਆਖ ਮਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿ ਕਿਛੂ ਨਾ ਜਾਣੀ। ਚਿਤ ਜਿਨ ਕਹਿ ਹਰ ਲਿਆ ਮਾਇਆ ਬੋਲਣ ਬੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਏਵਾ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤਾ ਬਾਏ ਕਹਿ ਕਰਤਾ ਆਪੇ ਹੁਕਮਰਤਾਏ। ਹੁਕਮਰਤਾਇਆ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਨਮਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਬਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ। ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਵੈਣ ਮੇਹਾਣੀ, ਗੁਰੂ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅੰਦਰ ਹਰ ਲਿਬਲਾ ਗਏ, ਜਾਗਤ ਰਹਿਣ ਮੇਹਾਣੀ। ਮਾਤਾ

ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਵਿੜਦਾਤਾ ਸੁਖੋ ਮਨ ਵਿਸਾਰੀਐ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤਰ ਵਿਸਰਾਇ ਮੋ ਉਪਜੈ ਭਾਓ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵੀ ਲਾਏ, ਐਸਾ ਸਤਿਗੁਰੂ ਜੇ

ਸਤਿਗੁਰ ਦੇ ਰਾਹ ਜਾਣੀ ਹਰ ਅਨੰਤ ਜਪਿਓ ਜੀਓ ਅਲਾਹਾ ਖਟਿਓ ਦਿਹਾੜੀ ਹਥੰਤ ਨਾ ਮਿਲਿਆ ਜਨ ਹਰਾ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨੁਆ ਬੰਜਾਰਾ ਇਹ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਾਉੜ ਨਾ ਤ੍ਰਿਸ਼ਨਾ ਲਾ ਗਏ ਆਏ ਇਹ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਸਿਆਏ ਕਹਿ ਨਾਨਕ ਹੋਰ ਆਂਧ ਰਾਸਾ ਵਿਸਰੇ ਜਾਂ ਹਰ ਵਸੇ ਮਨ ਆਏ ਸਰੀਰਾ ਮੇਰਿਆ ਤੁਮੈਂ ਜੋ ਧਰੀ ਇਹ

ਨੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪ ਨਾ ਫਿਰ ਜਾ ਪਏ। ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨਿਤਰੋ ਮੇਰੇ ਹਾਉ, ਹਰ ਤੁਮੈ ਜੋ ਧਰੀ, ਹਰ ਬਿਨ ਅਬਰ ਨਾ ਦੇਖੋ ਕੋਈ, ਹਰ ਬਿਨ ਅਬਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਕਹਿ, ਹਰ ਬਿਨ ਅਬਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਉ, ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਕੀਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਸੁਣਨਾ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ, ਇਕਨਾ ਦਸਵਾਂ ਦੁਆਰ ਦਿਖਾਇਆ। ਤੈ ਅਨੇਕ ਰੂਪ ਨਾਵ ਨਾਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕਰ ਪਿਆਰਾ, ਜੀਓ ਗੁਫਾ ਅੰਦਰ ਰੱਖੈ, ਵਾਜਾ ਪਵਨ ਵਜਾਇਆ। ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵ ਤਾਂ ਸੋਹਿਲਾ ਕਰ ਸਾਚਾ ਹੈ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਤ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸਤਸਮਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹਿ ਨਾਨਕ ਸਤ ਸੋਹਿਲਾ ਸੱਚੇ ਕਰ ਗਾਵੇ, ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ।

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਬਾਬ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਵਿੱਚ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਸਰਨ ਕੀਤੇ ਦਰਸ਼ਨ, ਅਤੇ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੋੜਨ ਦੇ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਸਾਧ ਸੰਗਤ ਜੀ ਕੱਲ੍ਹ ਛਿੰਛਰਵਾਰ ਰਾਤ ਜੋ ਕਿ ਸੋਧਰ ਦੀਵਾਨ ਸਜਣਗੇ, ਉਪਰੰਤ 9 ਵਜੇ ਤੋਂ ਲੈ ਕੇ ਰਾਤ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੱਕ ਯੂਥ ਬੱਚਿਆਂ ਵੱਲੋਂ ਸਾਰੀ ਰਾਤ ਲਗਭਗ ਕੀਰਤਨ ਹੋਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਐਤਵਾਰ ਦੇ ਵਿਸ਼ੇਸ਼ ਦੀਵਾਨ ਸਾਜ ਰਹੇ ਹਨ। ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਭਾਈ ਸਾਹਿਬ ਜਥਾ ਕੀਰਤਨ ਸਭ ਨੂੰ ਕਰਾਵੇਗਾ। ਉਹਨਾਂ ਪਾਸੋਂ ਪਿਆਰ ਸਿਆ ਸਰਵਣ ਕਰੋ।

ਪਾਇ ਕੇ ਲਿਖਣਾਵੇਂ ਧਰਮ ਬਹਾ ਲਿਆ। ਉੱਥੇ ਸੱਚੇ ਸੱਚ ਨੇ ਬੜੇ ਤੈਨੂੰ ਆਖੜੇ ਜਜਮਾ ਲਿਆ। ਥਾਉ ਨੂੰ ਪਾਇਨ ਪੂੜਿਆ ਮੋਹ ਕਾਲੇ ਦੋ ਜਗ ਚਾਲਿਆ। ਤੇਰੇ ਨਾਇਰ ਤੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾਵੇਂ ਧਰਮ ਬਹਾ ਲਿਆ ਲਿਖਣਾਵੇਂ।

ਪੌੜੀ ਨਦਰ ਕਰਜੇ ਆਪਣੀ ਦਾ ਨਜ਼ਰੀ ਸਤਿਗੁਰ ਪਾਇਆ ਇਹ ਜੇ ਬੁੱਤ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਜਾਈਏ ਜੀ ਆਪਣੀ ਸਤਿ ਸਦਾ ਦਿਖਾਜੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਏ ਜੇ ਜਰਵਾਣਾ ਪਰ ਹਰ ਜਰਵੇ ਸਰੇਂਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

ਸਤਿਗੁਰੂ ਕਿਰਨ ਪਾਇਓ, ਬਿਨ ਸਤਿਗੁਰ ਕਿਰਨ ਪਾਇਆ। ਸਤਿਗੁਰੂ ਵਿਚਾਰ ਰੱਖਿਓ ਅੰਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਸੇਵਕ ਸੰਤੋਖੀ ਜਿਨ ਸਤ ਸਚਿਆਇਆ ਓਨੀ ਮੰਦ ਪੈਰ ਨੂੰ ਰੱਖੋ ਕਰ ਸੋ ਕਰਿਤ ਧਰਮ ਕਮਾਇਆ ਓਨੀ ਦੁਨੀਆਂ ਤੁਹਾਡੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲੰਡ ਦੇਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆ।

ਸੱਚਾ ਸਾਹਿਬ ਤੂੰ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਤਿਸ ਮਿਲੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨੂੰ ਜਾਣਨੀ ਮਨ ਮੁਖੇ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਹੋੜੀ ਭਗਤ ਤੇਰੇ ਮਨ ਭਾਵ ਦਾ ਦਰਸ਼ਨ ਕੀਰਤ ਗਾਵ ਦੇ ਨਾਨਕ ਕਰਮਾ ਬਾਹਰ ਦਾ ਢੋਨ ਲੈ ਨਿਧਾਵ ਦੇ ਇੱਕ ਮੋਲ ਨਾ ਪੁੱਜਣ ਆਪਣਾ ਨਹਾਉਂਦਾ ਆਪ ਗਣਾਏ ਦੇ ਹਾਂ ਢਾਡੀ ਕੰਨੀ ਜਾਤ ਹੋਰ ਤੁਮ ਜਾਤ ਸਦਾਏ ਦੇ ਤਿੰਨ ਮੰਗਾ ਜਦੇ ਤਿੰਨ ਮੰਗ

ਕੌੜੀਦਾਨ ਮੈਂ ਡਤਲੀ ਖਾਵੀ ਜੀ ਮੇਰਾ ਤਮਸਤਕ ਲਾਈਏ ਕੂੜਾ ਲਾਚ ਛੱਡੀ ਹੋਏ ਇੱਕ ਮਨ ਅਲੱਖ ਤੇ ਆਈਏ ਭਾਵ ਤੇ ਵੇਹ ਪਾਏ ਜੇ ਵੇਹ ਕਾਰ ਕਮਾਈਏ ਜੇ ਹੋਵੇ ਪੁਰਬ ਲਿਖੇ ਤਾਂ ਧੂੜ ਤਿਨਾ ਦੀ ਪਾਈਏ ਮੱਤ ਥੋੜ੍ਹੀ ਸੇਵ ਗਵਾਈਏ ਮੱਤ ਥੋੜ੍ਹੀ ਸੇਵ ਗਵਾਈ

ਪੌੜੀ ਕੱਪੜ ਰੂਪ ਸੁਹਾਵਣ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦਰਾਹੀ ਪੀੜ੍ਹੇ ਅੱਗੇ ਜਾਵਣਾ ਨੰਗਾ ਦੋ ਜੀਵ ਚਾਲਿਆ ਤਾਂ ਸਖਰਾ ਡਰਾਵਣਾ ਕਰ ਔਗਣ ਪਛੋਦਾਵਣਾ ਕਰ ਔਗਣ ਪਛੋ

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰਿ ਤਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨਾ ਹੋ ਪ੍ਰਮਾਣ ਤੇ ਕਿਸਮੇ ਕਾ ਮਹਿਲ ਪਾਏ ਸੀ ਕਿਸਮੇ ਪਾਵੇ ਸੋ ਕਰਮ ਨਿਤ ਦੇ ਸਫਲ ਪਾਏ

ਪੌੜੀ ਚ ਤੈਂਗਰ ਸਭ ਕੁ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵੜਿਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਰੇ ਸਿਰ ਸਿਰ ਤਹਿ ਲਾਇੰਦਾ ਨਦਰੋ ਪੱਠੀ ਜੇਕਰ ਸੁਲਤਾਨਾ ਕਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ।

ਔਰ ਸਤਿਗੁਰੂ ਵੱਡਾ ਕਰ ਸਲਾਹ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮਿਲਿਤ ਨਦਰੀਆਂ ਜਦ ਸੁਭਾਣਤ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰਕੜੀਆਂ ਬਰਿਆਈਆਂ ਸਹਿਤ ਠਨ।

ਪੌੜੀ ਜਿਤ ਸਿਵੇ ਸੁਖ ਪਾਈ ਸੁ ਸਾਹਿਬ ਸੁ ਦਸਮਾ ਲਈਏ ਜਿਤ ਕੀਤਾ ਪਾਈ ਆਪਣਾ ਸਕਾਲ ਬੁਰੀ ਕੋ ਘਾਲੀਏ ਮੰਦਾ ਮੂਲ ਕੀ ਚਾਹੀਦੇ ਨਾ ਮੈਨੂੰ ਤਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਸ ਲਾਹੇ ਉੱਪਰ ਘਾਲੀਏ ਕਿਸ ਲਾਹੇ ਉੱਪਰ।

ਚਾਕਰ ਲੈ ਕੇ ਚਾਕਰੀ ਜੇ ਚਲੇ ਕਿਸਮੈ ਪਾਏ ਹੋਰ ਮਦ ਤਿਸਨੂੰ ਅਗਲੀ ਉਹ ਵਜਬ ਦੂਣਾ ਖਾਏ ਕਿਸਮੈ ਕਰ ਬਰਾਬਰ ਫਿਰ ਗੈਰਤ ਅੰਦਰ ਪਾਏ ਵਜਹ ਗੁਆਏ ਗਲਾ ਮੂੰਹ ਮੂੰਹ ਪਾਣਾ ਖਾਏ ਜਿਸ ਦਾ ਦਿੱਤਾ ਖਾਮ ਨਾ ਤਿਸ ਕੋਈ ਸਵਾਸ ਨਾਨਕ ਆਪਣੇ ਤਲੇ ਨਾਲ ਕਸਮ ਦਲੇ ਅਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਬਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਜੋ ਗੁਰੂ ਘਰ ਦੀ ਮਰਿਆਦਾ ਹੈ ਉਹਦੇ ਮੁਤਾਬਕ ਸਿਮਰਨ ਅਭਿਆਸ ਕਰਨਾ ਜਿਸ ਨੂੰ ਰਹਿਤ ਮਰਿਆਦਾ ਦੇ ਵਿੱਚ ਨਾਮ ਬਾਣੀ ਦਾ ਅਭਿਆਸ ਲਿਖਿਆ ਨਾਮ ਬਾਣੀ ਦਾ ਅਭਿਆਸ ਕਰਨਾ ਉਸ ਤੋਂ ਬਾਅਦ ਗੁਰਬਾਣੀ ਗਾਉਣੀ ਸ਼ਬਦ ਦੀ ਵਿਚਾਰ ਕਰਨੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਸਮਝਣ ਵਾਸਤੇ ਵਿਚਾਰਿਆ ਜਾਂਦਾ ਹੈ ਜਦ ਤੱਕ ਉਹਦੀ ਵਿਚਾਰ ਨਹੀਂ ਕਰਾਂਗੇ ਉਹ ਗੱਲ ਸਮਝ ਨਹੀਂ ਆ ਸਕਦੀ ਸੋ ਸਤਿਗੁਰੂ ਜੀ ਗੁਰਬਾਣੀ ਦੀ ਵਿਚਾਰ ਕਰਨ ਵਾਸਤੇ ਵਾਰ ਵਾਰ ਮਨੁੱਖਤਾ ਨੂੰ ਪ੍ਰੇਰਨਾ ਕਰ ਰਹੇ ਹੈ ਕਿ ਜਿਹੜਾ ਲੈਸਨ ਗੁਰੂ ਦੇ ਰਿਹਾ ਹੈ ਜਿਹੜਾ ਪਾਠ ਗੁਰੂ ਪੜ੍ਹਾ ਰਿਹਾ ਹੈ ਉਸ ਪਾਠ ਦੇ ਵਿੱਚ ਮੇਰੇ ਜੀਵਨ ਵਾਸਤੇ ਜਿਹੜਾ ਕੀਮਤੀ ਗਿਆਨ ਹੈ ਜਿਹਨੂੰ ਸੁਣ ਕੇ ਮੇਰੀ ਮੱਤ ਦੇ ਵਿੱਚ ਗਿਆਨ ਪ੍ਰਗਟ ਹੋਣਾ ਹੈ ਗਿਆਨ ਕਦੋਂ ਪ੍ਰਗਟ ਹੁੰਦਾ ਹੈ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਸ ਤੋਂ ਬਿਨਾਂ ਅਸੀਂ ਹੰਕਾਰ ਦੇ ਵਿੱਚ ਹੀ ਕਰਮ ਕਰ ਰਹੇ ਹਾਂ ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਪਤਾ ਨਹੀਂ ਕਿੰਨਾ ਲੰਬਾ ਸਮਾਂ ਮਨੁੱਖ ਜਿਹੜਾ ਹੈ ਉਹ ਦੁੱਖ ਪਾਉਂਦਾ ਹੈ ਅਨਕ ਜਨਮ ਵਿਛੜੇ ਕਿਉਂਕਿ ਵਿਛੜਿਆ ਹੋਇਆ ਦੁੱਖ ਪਾਇਆ ਦੁੱਖ ਪਾਉਂਦਾ ਵਿਛੋੜੇ ਦੇ ਵਿੱਚ ਸਦਾ ਦੁੱਖ ਹੁੰਦਾ ਹੈ ਅਤੇ ਮਿਲਾਪ ਦੇ ਵਿੱਚ ਸੁੱਖ ਹੁੰਦਾ ਹੈ ਮਨਮੁੱਖ ਕਰਮ ਕਰੈ ਅਹੰਕਾਰੀ ਪਰ ਕਹਿੰਦੇ ਜਿਹੜਾ ਮਨਮੁੱਖ ਹੈ ਗੁਰੂ ਦੇ ਸ਼ਬਦ ਤੋਂ ਸੇਧ ਨਹੀਂ ਲੈ ਰਿਹਾ ਉਹ ਮਨਮੁੱਖ ਹੈ ਮਨ ਦੇ ਮਗਰ ਚੱਲਣ ਵਾਲਾ ਹੰਕਾਰੀ ਆਖਿਆ ਗਿਆ ਹੈ ਇਸ ਕਰਕੇ ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਪਾਵਨ ਸ਼ਬਦ ਅੰਦਰ ਸਤਿਗੁਰੂ ਜੀ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਪਰਮਾਤਮਾ ਵਰਤ ਰਿਹਾ ਹੈ ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਨਾ ਉਹਨੇ ਇਹਨੂੰ ਸਾਜ ਕੇ ਛੱਡ ਨਹੀਂ ਦਿੱਤਾ ਬਲਕਿ ਸਮੁੱਚੀ ਸ੍ਰਿਸ਼ਟੀ ਦਾ ਬ੍ਰਹਿਮੰਡ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਵੀ ਉਹਦੇ ਕੋਲ ਹੈ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਨਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸ਼ਾਹ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਆਪੇ ਆਪ ਵਰਤਦਾ ਪਿਆਰਾ ਆ ਸੰਸਾਰ ਦੀ ਜਿਹੜੀ ਖੇਡ ਆਪਾਂ ਦੇਖ ਰਹੇ ਹਾਂ ਨਾ ਇਹ ਸਾਰੀ ਖੇਡ ਕੀ ਹੈ ਮੂਲ ਰੂਪ ਦੇ ਵਿੱਚ ਪਰਮਾਤਮਾ ਹੀ ਸਾਰਾ ਕੁਝ ਹੈ ਪਤੀ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਪਤਨੀ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਮਾਂ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਤੇ ਪਿਤਾ ਦੇ ਰੂਪ ਵਿੱਚ ਵੀ ਪਰਮਾਤਮਾ ਹੈ ਜੇ ਸਾਡੇ ਘਰ ਦੇ ਵਿੱਚ ਔਲਾਦ ਹੁੰਦੀ ਹੈ ਤੇ ਸੰਤਾਨ ਦੇ ਰੂਪ ਵਿੱਚ ਵੀ ਪਰਮਾਤਮਾ ਹੀ ਆ ਰਿਹਾ ਹੈ
ਇਹ ਸਾਨੂੰ ਭੁਲੇਖਾ ਹੈ ਵੀ ਇਹ ਮੇਰਾ ਹੈ। ਮਹਾਰਾਜ ਕਹਿੰਦੇ ਆਪਣੇ ਅੰਦਰ ਜਿਹੜੀ ਇਹ ਮੈਂ ਆ ਨਾ, ਬਸ ਇਹ ਮੈਂ ਜਿਹੜੀ ਹੈ ਇਹ ਦੁੱਖ ਦਿੰਦੀ ਹੈ। ਜਿੱਦਣ ਤੇਰੇ ਅੰਦਰ ਇਹ ਭਾਵਨਾ ਆ ਗਈ ਵੀ ਤੂੰ ਹੀ ਹੈ, ਤੂੰ ਹੀ ਹੈ, ਸਾਰਾ ਕੁਝ ਤੂੰ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜਮੇ ਰਹਾ ਨਾ ਹੋ, ਕਹਿੰਦੇ ਤੈਨੂੰ ਜਪਦਿਆਂ ਜਪਦਿਆਂ ਤੇਰਾ ਰੂਪ ਹੋ ਗਏ ਆ, ਹੁਣ ਸਾਰਿਆਂ ਦੇ ਵਿੱਚ ਤੂੰ ਹੀ ਨਜ਼ਰ ਆ ਰਿਹਾ, ਮੈਂ ਖਤਮ ਹੋ ਗਈ। ਜਿੱਦਣ ਆਪਣੇ ਅੰਦਰ ਪਰਮਾਤਮਾ ਨਜ਼ਰ ਆਵੇਗਾ ਉਦਣ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਵੇਗਾ। ਤੇ ਜਦ ਤੱਕ ਮਨੁੱਖ ਆਪਣੇ ਸਰੀਰ ਤੇ ਦਾਅਵਾ ਕਰਕੇ ਬੈਠਾ ਵੀ ਮੈਂ ਹਾਂ, ਮੇਰਾ ਹੈ, ਮਨੁੱਖ ਆਪਣੀ ਸੁੰਦਰਤਾ ਤੇ ਮਾਣ ਕਰਕੇ ਬੈਠਾ, ਸਾਰਾ ਸੰਸਾਰ ਹੀ ਆ ਜਿਹਦੇ ਵਿੱਚ ਖੁੱਭਿਆ ਪਿਆ ਹੈ, ਮੇਰੀ ਸੁੰਦਰਤਾ, ਮੇਰਾ ਸਰੀਰ ਬੜਾ ਸੋਹਣਾ, ਮੇਰੀਆਂ ਅੱਖਾਂ ਸੋਹਣੀਆਂ ਨੇ, ਮੇਰੇ ਬਾਲ ਸੋਹਣੇ ਨੇ, ਮੇਰਾ ਮੁੱਖ ਬੜਾ ਸੋਹਣਾ ਹੈ। ਮਹਾਰਾਜ ਕਹਿੰਦੇ ਹਰ ਮਨੁੱਖ ਇਸ ਚੀਜ਼ ਦਾ ਮਾਣ ਕਰ ਰਿਹਾ ਹੈ, ਪਰ ਇਹ ਭੁੱਲ ਜਾਂਦਾ ਹੈ ਵੀ ਜਿਹਨੇ ਤੈਨੂੰ ਸੁੰਦਰਤਾ ਦਿੱਤੀ ਹੈ ਜੇ ਉਹ ਤੇਰੇ ਵਿੱਚੋਂ ਚਲਾ ਜਾਵੇ ਤੇ ਸਾਰੀ ਸੁੰਦਰਤਾ ਮਿੱਟੀ ਹੋ ਜਾਂਦੀ ਹੈ। ਬੰਦਾ ਜਿੰਨਾ ਮਰਜ਼ੀ ਸੋਹਣਾ ਹੋਵੇ, ਜੇ ਅੰਦਰੋਂ ਜੋਤ ਚਲੀ ਜਾਵੇ ਨਾ ਤੇ ਮਿੱਟੀ ਹੋ ਜਾਂਦਾ ਹੈ। ਜੇ ਅੰਦਰੋਂ ਪਰਮਾਤਮਾ ਦੀ ਜੋਤ ਹੀ ਚਲੇ ਗਈ ਤੇ ਸਰੀਰ ਤੇ ਮਿੱਟੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਾਣੋ ਹੋ ਜੋਤ ਨਾ ਪੁੱਛੋ ਜਾਤੀ, ਕਹਿੰਦੇ ਉਹ ਜਿਹੜੀ ਜੋਤ ਜਗ ਰਹੀ ਹੈ ਨਾ ਉਹਨੂੰ ਦੇਖਣਾ ਕਰੋ ਵੀ ਉਹਦੇ ਕਰਕੇ ਹੀ ਤੇਰੀ ਚਮਕ ਹੈ, ਉਹਦੇ ਕਰਕੇ ਹੀ ਤੇਰਾ ਜੀਵਨ ਹੈ ਤੇ ਉਹਦੇ ਨਾਲ ਹੀ ਤੂੰ ਜੁੜਨਾ ਹੈ, ਤੂੰ ਜੁੜਨਾ ਵੀ ਉਹਦੇ ਨਾਲ ਹੈ। ਕਈ ਵਾਰੀ ਅਸੀਂ ਬੜੀਆਂ ਐਗਜ਼ਾਮਪਲਾਂ ਦਿੰਦੇ ਹਾਂ ਵੀ ਫਲਾਨੇ ਦਾ ਜਿਹੜਾ ਮੁੱਖ ਹੈ ਉਹ ਚੰਦਰਮੇ ਦੀ ਤਰ੍ਹਾਂ ਬੜਾ ਸੁੰਦਰ ਹੈ, ਬੜਾ ਸੋਹਣਾ ਹੈ, ਮਨੁੱਖ ਜਿਹੜਾ ਹੈ ਉਹ ਚੰਦਰਮੇ ਦੀ ਤਰ੍ਹਾਂ, ਚੰਦਰਮੇ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਇਹ ਬੜਾ ਸੁੰਦਰ ਹੈ। ਕਹਿੰਦੇ ਇੱਕ ਵਾਰ ਚੰਦਰਮਾ ਕਿਸੇ ਦਰਦ ਦੇ ਵਿੱਚ, ਕਿਸੇ ਸੋਚ ਦੇ ਵਿੱਚ, ਕਿਸੇ ਦੁੱਖ ਦੇ ਵਿੱਚ ਬੈਠਾ, ਕਿਸੇ ਨੇ ਪੁੱਛਿਆ ਵੀ ਤੈਨੂੰ ਕੀ ਹੋਇਆ, ਖੈਰ ਇੱਕ ਖਿਆਲ ਮਾਤਰ ਹੈ, ਉਹ ਕਹਿਣ ਲੱਗਾ ਵੀ ਲੋਕ ਮੇਰੀਆਂ ਉਦਾਹਰਨਾਂ ਦਿੰਦੇ ਨੇ ਵੀ ਇਹ ਚੰਦਰਮੇ ਦੀ ਤਰ੍ਹਾਂ ਸੋਹਣਾ ਹੈ, ਇਹ ਚੰਦਰਮੁਖੀ ਹੈ, ਇਹ ਮੇਰਾ ਚੰਦ ਹੈ। ਕਈ ਵਾਰੀ ਅਸੀਂ ਵੀ ਬੱਚੇ ਨੂੰ ਕਹਿ ਦਿੰਦੇ ਹਾਂ ਵੀ ਮੇਰਾ ਚੰਦ, ਮੇਰਾ ਬੜਾ ਸੋਹਣਾ ਪੁੱਤ ਹੈ, ਪਰ ਚੰਦਰਮਾ ਕੀ ਕਹਿੰਦਾ ਹੈ, ਕਹਿੰਦਾ ਮੇਰੀ ਤੇ ਆਪਣੀ ਰੌਸ਼ਨੀ ਨਹੀਂ, ਸੂਰਜ ਤੋਂ ਮੈਨੂੰ ਚਾਨਣ ਮਿਲਦਾ ਹੈ ਫਿਰ ਪ੍ਰਕਾਸ਼ ਨਜ਼ਰ ਆ ਰਿਹਾ, ਫਿਰ ਮੈਂ ਚਮਕਦਾ ਹਾਂ। ਇਹ ਸੱਚਾਈ ਜੇ ਹਰ ਮਨੁੱਖ ਆਪਣੇ ਆਪ ਨੂੰ ਸੁੰਦਰ ਸਮਝ ਕੇ ਬੈਠਾ ਹੈ, ਪਰ ਮਹਾਰਾਜ ਕਹਿੰਦੇ ਜੇ ਤੈਨੂੰ ਪਰਮਾਤਮਾ ਤੋਂ ਚਾਨਣ ਹੀ ਨਾ ਮਿਲੇ ਤੇ ਤੇਰੀ ਸੁੰਦਰਤਾ ਕਿੱਥੇ ਹੈ, ਖਤਮ ਹੋ ਗਈ। ਵੈਸੇ ਸਾਇੰਸ ਨੂੰ ਵੀ ਇਹ ਗੱਲ ਤਕਰੀਬਨ 17ਵੀਂ ਸਦੀ ਵਿੱਚ ਜਾ ਕੇ ਸਮਝ ਆਈ ਹੈ, 17ਵੀਂ ਸਦੀ ਤੋਂ ਬਾਅਦ, ਵੀ ਜਿਹੜਾ ਸੂਰਜ ਹੈ ਉਹ ਚੰਦਰਮੇ ਨੂੰ ਪ੍ਰਕਾਸ਼ ਦੇ ਰਿਹਾ ਹੈ, ਕਿ ਚੰਦਰਮੇ ਦੀ ਆਪਣੀ ਰੌਸ਼ਨੀ ਨਹੀਂ, ਚੰਦਰਮੇ ਦੀ ਆਪਣੀ ਰੌਸ਼ਨੀ ਨਹੀਂ, ਜਿਵੇਂ ਸਾਡੀ ਧਰਤੀ ਦੀ ਆਪਣੀ ਰੌਸ਼ਨੀ ਨਹੀਂ, ਇਸੇ ਤਰ੍ਹਾਂ ਜਿਹੜਾ ਚੰਦਰਮਾ ਹੈ ਉਹ ਵੀ ਇੱਕ ਧਰਤੀ ਹੈ, ਉਹਦੀ ਵੀ ਆਪਣੀ ਰੌਸ਼ਨੀ ਨਹੀਂ। ਚੰਦ ਸੂਰਜ, ਚੰਦਰਮਾ ਅਤੇ ਜਿਹੜੇ ਸੂਰਜ ਨੇ ਇਹ ਦੋਏ ਦੀਪਕ ਨੇ, ਦੀਪਕ ਬਣਾ ਕੇ ਰੱਖੇ। ਪਰ ਮਹਾਰਾਜ ਕਹਿੰਦੇ ਸੱਸ ਘਰ ਸੂਰ ਸਮਾਏ, ਚੰਦਰਮੇ ਦੇ ਘਰ ਦੇ ਵਿੱਚ ਜੇ ਰੌਸ਼ਨੀ ਪੈਦਾ ਹੋ ਰਹੀ ਹੈ ਤੇ ਉਹ ਸੂਰਜ ਤੋਂ ਪੈਦਾ ਹੋ ਰਹੀ ਹੈ। ਚੰਦ ਸੂਰਜ ਦੋਏ ਦੀਪਕ ਰੱਖੇ, ਕਹਿੰਦੇ ਚੰਦਰਮਾ ਤੇ ਸੂਰਜ ਇਹ ਦੋ ਦੀਪਕ ਜਿਹੜੇ ਸਾਨੂੰ ਨਜ਼ਰ ਆ ਰਹੇ ਆ, ਸੱਸ ਘਰ ਸੂਰ ਸਮਾਏ ਦਾ, ਕਹਿੰਦੇ ਚੰਦਰਮੇ ਨੂੰ ਜੇ ਕੋਈ ਰੌਸ਼ਨੀ ਦੇ ਰਿਹਾ ਤੇ ਉਹ ਸੂਰਜ ਦੇ ਰਿਹਾ, ਕਿਉਂਕਿ ਚੰਦਰਮੇ ਦਾ ਆਪਣਾ ਪ੍ਰਕਾਸ਼ ਨਹੀਂ, ਚੰਦਰਮੇ ਦੀ ਆਪਣੀ ਰੌਸ਼ਨੀ ਨਹੀਂ। ਇਹ ਗੁਰੂ ਨਾਨਕ ਸਾਹਿਬ ਦਾ ਵਚਨ ਜੋ ਸਤਿਗੁਰੂ ਜੀ ਦੀ ਬਾਣੀ ਹੈ ਵੀ ਚੰਦਰਮੇ ਨੂੰ ਪ੍ਰਕਾਸ਼ ਸੂਰਜ ਦੇ ਰਿਹਾ,
ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਗੁਰਬਾਣੀ ਨੂੰ ਸਾਇੰਸ ਦੀ ਕਸਵੱਟੀ 'ਤੇ ਪਰਖਣਾ ਚਾਹੀਦਾ, ਫਿਰ ਕਥਾ ਕਰਨੀ ਚਾਹੀਦੀ ਹੈ। ਅੱਜ ਇਹੋ ਜਿਹੇ ਬੋਲ ਵੀ ਬੋਲੇ ਜਾ ਰਹੇ ਆ, ਪਰ ਮੈਨੂੰ ਮਾਫ਼ ਕਰਿਓ ਵੀ ਸਾਇੰਸ ਨੇ ਤਾਂ ਬਾਅਦ ਵਿੱਚ ਇਹ ਗੱਲ ਲੱਭੀ ਹੈ ਵੀ ਚੰਦਰਮੇ ਦਾ ਆਪਣਾ ਪ੍ਰਕਾਸ਼ ਨਹੀਂ, ਸੂਰਜ ਉਹਨੂੰ ਰੋਸ਼ਨੀ ਦੇ ਰਿਹਾ। ਗੁਰੂ ਨੇ ਸਦੀਆਂ ਪਹਿਲਾਂ ਕਹਿ ਦਿੱਤਾ ਸੀ ਸੱਸ ਘਰ ਸੂਰ ਸਮਾਏ ਦਾ। ਸੱਸ ਕਹਿੰਦੇ ਨੇ ਚੰਦਰਮੇ ਨੂੰ ਵੀ ਚੰਦਰਮੇ ਦੇ ਘਰ ਵਿੱਚ ਸੂਰਜ ਰੋਸ਼ਨੀ ਦੇ ਰਿਹਾ। ਹੁਣ ਬੜੀ ਹੈਰਾਨੀ ਦੀ ਗੱਲ ਹੈ ਵੀ ਸਦੀਆਂ ਪਹਿਲਾਂ ਜਿਹੜੀ ਗੱਲ ਗੁਰੂ ਕਹਿ ਰਿਹਾ ਉਹ ਸਾਡੇ ਵਿਗਿਆਨੀਆਂ ਨੂੰ ਸਦੀਆਂ ਬਾਅਦ ਵਿੱਚ ਸਮਝ ਆਈ ਹੈ। ਅੱਜ ਅਸੀਂ ਇੱਕ ਫਾਰਮੂਲਾ ਪਾਣੀ ਦਾ ਵਰਤਦੇ ਹਾਂ, H2O। ਹਾਈਡਰੋਜਨ ਦੀਆਂ ਦੋ ਮਾਤਰਾ ਨੇ, ਇੱਕ ਆਕਸੀਜਨ ਦੀ ਹੈ। ਪਰ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਇਹ ਬਚਨ ਸਾਨੂੰ ਸਮਝਾਇਆ ਸੀ ਵੀ ਗੈਸਾਂ ਤੋਂ ਪਾਣੀ ਬਣਿਆ ਹੈ। ਸੱਚੇ ਤੇ ਪਵਣਾ ਪਹਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਹੁਣ ਸਾਨੂੰ ਗੁਰਬਾਣੀ ਸਮਝਣ ਵਾਸਤੇ ਵਿਗਿਆਨ ਨੂੰ ਸਮਝਣ ਦੀ ਲੋੜ ਨਹੀਂ, ਗੁਰਮਤ ਦੇ ਵਿੱਚ ਸਾਰਾ ਕੁਝ ਹੀ ਹੈ। ਇਹਦੇ ਵਿੱਚ ਉਹ ਵਿਗਿਆਨ ਹੈ ਜਿਹੜੀ ਗੱਲ ਹਜੇ ਤੱਕ ਸਾਇੰਟਿਸਟਾਂ ਦੀ ਸਮਝ ਵਿੱਚ ਨਹੀਂ ਆਈ। ਅਸੀਂ ਅੱਜ ਇੱਕ ਚੰਦਰਮੇ 'ਤੇ ਪਹੁੰਚਣ ਦਾ ਦਾਅਵਾ ਕਰਦੇ ਹਾਂ, ਇੱਕ ਮੰਗਲ 'ਤੇ ਪਹੁੰਚਣ ਦਾ ਦਾਅਵਾ ਕਰਦੇ ਹਾਂ, ਪਰ ਪਾਤਸ਼ਾਹ ਕਹਿੰਦੇ ਪਤਾ ਨਹੀਂ ਕਿੰਨੇ ਕੁ ਸੂਰਜ ਜਾਂ ਕਿੰਨੇ ਕੁ ਚੰਦਰਮੇ ਆ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਦੇਸ਼। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਅੱਜ ਬੱਚਿਆਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਜੇ ਉਹਨਾਂ ਨੇ ਵਿਗਿਆਨੀ ਬਣਨਾ ਹੈ, ਜੇ ਸਾਇੰਟਿਸਟ ਬਣਨਾ ਹੈ। ਗੁਰਬਾਣੀ ਦੇ ਵਿੱਚ ਉਹ ਨੌਲੇਜ ਹੈ ਜਿਹੜੀ ਤੁਹਾਨੂੰ ਯੂਨੀਵਰਸਿਟੀਆਂ ਦੇ ਵਿੱਚੋਂ ਨਹੀਂ ਮਿਲਦੀ। ਇਸ ਕਰਕੇ ਸਾਨੂੰ ਸ਼ਬਦ ਦੇ ਨਾਲ ਜੁੜਨਾ ਚਾਹੀਦਾ ਹੈ। ਕਈ ਆਪਾਂ ਕਹਿੰਦੇ ਨੇ ਅੱਜ ਤਾਂ ਸਾਇੰਸ ਦਾ ਯੁੱਗ ਹੈ ਜੀ, ਅੱਜ ਬਾਣੀ ਪੜ੍ਹਨ ਦਾ ਕੀ ਫਾਇਦਾ। ਪਿਆਰਿਓ, ਗੁਰਬਾਣੀ ਯੁਗੋ ਯੁਗ ਅਟਲ ਹੈ, ਆਦ ਸੱਚ ਹੈ, ਜੁਗਾਦ ਸੱਚ ਹੈ, ਪੀਹੀ ਸੱਚ, ਨਾਨਕ ਹੋਸੀ ਹੀ ਸੱਚ। ਇਹ ਸਦਾ ਹੀ ਸੱਚ ਹੈ, ਇਹ ਉਹ ਸੱਚਾਈ ਹੈ ਜਿਹੜੀ ਕਦੀ ਗਲਤ ਨਹੀਂ ਹੋ ਸਕਦੀ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਬਖਸ਼ਿਸ਼ ਕਰ ਰਹੇ ਆ ਕਿ ਪਰਮਾਤਮਾ ਆਪ ਹੀ ਵਰਤ ਰਿਹਾ, ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੋ। ਆਓ ਇੱਕ ਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ। ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤਲਾਇਆ। ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਸੋਰਠ ਰਾਗ ਦੇ ਵਿੱਚ ਹੈ। ਇੱਕ ਗੱਲ ਯਾਦ ਰੱਖਿਓ, ਸਾਰੀ ਬਾਣੀ ਮਹਾਰਾਜ ਜੀ ਨੇ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ। ਅੱਜ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਰੋਗ ਜਿਹੜਾ ਵੱਧਦਾ ਜਾ ਰਿਹਾ ਉਹ ਸਟ੍ਰੈੱਸ ਹੈ। ਕਦੀ ਖੋਜ ਕਰਕੇ ਦੇਖਿਓ ਵੀ ਕਿਸ ਦੇਸ਼ ਦੇ ਵਿੱਚ ਸਟ੍ਰੈੱਸ ਦੇ ਮਰੀਜ਼ ਵੱਧ ਰਹੇ। ਜਦੋਂ ਲਿਖੋਗੇ ਨਾ ਕਿਸੇ ਦੇਸ਼ ਦਾ ਨਾਂ ਲਿਖ ਦਿਓ, ਨਾਲ ਲਿਖੋ ਵੀ ਸਟ੍ਰੈੱਸ ਦੀ ਜਿਹੜੀ ਸਿਚੁਏਸ਼ਨ ਹੈ ਜਾਂ ਇੱਥੇ ਕਿੰਨੇ ਲੋਕ ਨੇ। ਹੁਣ ਸਤਿਗੁਰੂ ਜੀ ਨੇ ਸਾਨੂੰ ਸਦੀਆਂ ਪਹਿਲਾਂ ਇਹ ਦਵਾਈ ਦੇ ਦਿੱਤੀ ਹੈ। ਮੈਂ ਵਾਰ ਵਾਰ ਬੇਨਤੀ ਕਰਦਾ ਹੁੰਦਾ, ਸਤਿਗੁਰਾਂ ਨੇ ਸਦੀਆਂ ਪਹਿਲਾਂ ਸਾਨੂੰ ਇਹ ਦਵਾਈ ਦੇ ਦਿੱਤੀ ਹੈ ਕਿਉਂਕਿ ਗੁਰੂ ਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋਣਾ। ਗੁਰੂ ਨੂੰ ਪਤਾ ਅੰਤਰਜਾਮੀ ਪੁਰਖ ਪਿਦਾਤੇ, ਉਹ ਸਾਰਾ ਕੁਝ ਜਾਣਦਾ ਹੈ। ਤੇ ਜਿਹੜੇ ਰਾਗ ਨੇ, ਜਿਹੜਾ ਕੀਰਤਨ ਹੈ, ਇਹ ਉਹ ਦਵਾਈ ਹੈ ਜਿਹੜਾ ਸਾਨੂੰ ਉਲਝਣਾਂ ਦੇ ਵਿੱਚੋਂ ਕੱਢ ਸਕਦਾ ਹੈ। ਸਟ੍ਰੈੱਸ ਕੀ ਹੈ? ਉਲਝਣਾ। ਸਟ੍ਰੈੱਸ ਕੀ ਹੈ? ਕਿਸੇ ਗੱਲ ਦੇ ਵਿੱਚ ਉਲਝ ਜਾਣਾ, ਕਿਸੇ ਟ੍ਰੈਫਿਕ ਦੇ ਵਿੱਚ ਫਸ ਜਾਣਾ। ਤੇ ਅੱਜ ਹਰ ਮਨੁੱਖ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ ਹੈ। ਹਾਂਜੀ, ਜਿਉਂ ਜਿਉਂ ਜਨਸੰਖਿਆ ਵੱਧ ਰਹੀ ਹੈ ਟ੍ਰੈਫਿਕ ਵੀ ਵੱਧ ਰਹੀ ਹੈ। ਪਹਿਲਾਂ ਘਰ ਦੇ ਵਿੱਚ 7-8 ਜਵਾਕ ਹੁੰਦੇ ਸੀ, 10-10 15-15 ਬੱਚੇ ਵੀ ਹੁੰਦੇ ਸੀ, ਤੇ ਇੱਕ ਬਾਪੂ ਇੱਕ ਮਾਂ ਸਾਰਿਆਂ ਨੂੰ ਕਾਬੂ ਵਿੱਚ ਰੱਖਦੇ ਸੀ। ਅੱਜ ਇੱਕ ਜਵਾਕ ਹੈ ਉਹ ਵੀ ਕਾਬੂ ਵਿੱਚ ਨਹੀਂ ਹੁੰਦਾ। ਦੇਖ ਲਓ, ਅੱਜ ਕੋਈ ਬੱਚਾ ਹੈ ਕਾਬੂ ਵਿੱਚ? ਅੱਜ ਮਾਂ ਬਾਪ ਦੁਖੀ ਨੇ ਵੀ ਬੱਚਾ ਕਾਬੂ ਵਿੱਚ ਨਹੀਂ। ਮੈਨੂੰ ਮਾਫ਼ ਕਰਿਓ, ਕਿਉਂਕਿ ਬੱਚੇ ਨੂੰ ਅਸੀਂ ਸਮਾਂ ਹੀ ਨਹੀਂ ਦਿੱਤਾ।
ਨਾ ਮਾਂ ਨੇ ਸਮਾਂ ਦਿੱਤਾ, ਨਾ ਪਿਓ ਨੇ ਸਮਾਂ ਦਿੱਤਾ, ਕਿਉਂਕਿ ਸਾਡੇ ਉੱਤੇ ਬੋਝ ਹੀ ਇੰਨਾ ਲੱਦਿਆ ਹੋਇਆ, ਸਾਡੇ ਕੋਲ ਸਮਾਂ ਹੀ ਨਹੀਂ ਬੱਚਿਆਂ ਦੀ ਪਰਵਰਿਸ਼ ਕਰ ਸਕੀਏ। ਖੈਰ ਫਿਰ ਕਿਤੇ ਸਮਾਂ ਬਣਿਆ ਵਿਚਾਰ ਕਰਾਂਗੇ, ਕਿਉਂਕਿ ਦਾਸ ਬੱਚਿਆਂ ਦੇ ਕੈਂਪ ਲਾਉਂਦਾ ਹੈ। 24-25 ਸਾਲ ਹੋ ਗਏ ਮਹਾਰਾਜ ਦੀ ਕਿਰਪਾ ਦੇ ਨਾਲ। ਨੌਜਵਾਨਾਂ ਦੇ ਵਿੱਚ ਜਾਣਾ, ਸਕੂਲਾਂ ਕਾਲਜਾਂ ਦੇ ਵਿੱਚ ਜਾਣਾ, ਓਲਡ ਜਿਹੜੇ ਬਜ਼ੁਰਗਾਂ ਦੇ ਘਰ ਹੁੰਦੇ ਨੇ ਬਜ਼ੁਰਗਾਂ ਨਾਲ ਮਿਲਣਾ, ਉਹਨਾਂ ਨਾਲ ਗੱਲਬਾਤ ਕਰਨੀ, ਪੇਰੈਂਟਿੰਗ ਦੇ ਸੰਬੰਧ ਵਿੱਚ ਮਾਪਿਆਂ ਦੇ ਕੈਂਪ, ਫਿਰ ਅਧਿਆਪਕਾਂ ਦੇ ਸੈਮੀਨਾਰ ਕਰਨੇ। ਕਿਉਂਕਿ ਅੱਜ ਅਧਿਆਪਕ ਨੂੰ ਵੀ ਦੱਸਣਾ ਪੈ ਰਿਹਾ ਵੀ ਅਸਲ ਦੇ ਵਿੱਚ ਅਸੀਂ ਬੱਚੇ ਨੂੰ ਪੜ੍ਹਾਉਣਾ ਕੀ ਹੈ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਅਧਿਆਪਕ ਨੂੰ ਦੱਸਿਆ ਸੀ ਰਾਏ ਭੋਏ ਦੀ ਤਲਵੰਡੀ ਵਿੱਚ ਵੀ ਤੂੰ ਆਹ ਮੈਟਰ ਦੇ ਬਾਰੇ ਤਾਂ ਪੜ੍ਹਾ ਰਿਹਾ, ਪਰ ਜਿਹੜਾ ਅੰਦਰ ਬੈਠਾ ਉਹਦੇ ਬਾਰੇ ਨਹੀਂ ਦੱਸ ਰਿਹਾ। ਤੂੰ ਇਹ ਤਾਂ ਦੱਸ ਰਿਹਾ ਹੈ ਵੀ ਅੱਖਾਂ ਕੀ ਆ, ਨੱਕ ਕੀ ਆ, ਕੰਨ ਕੀ ਆ, ਸਰੀਰ ਕੀ ਆ, ਪਰ ਸਰੀਰ ਨੂੰ ਜਿਹੜਾ ਸੱਤਿਆ ਦੇ ਰਿਹਾ ਹੈ ਇਹ ਬਾਹਰਲੀ ਸੁੰਦਰਤਾ ਬਾਰੇ ਤੇ ਤੂੰ ਪੜ੍ਹਾ ਰਿਹਾ, ਪਰ ਜਿਹੜਾ ਸੁੰਦਰਤਾ ਦੇਣ ਵਾਲਾ ਹੈ ਕਿ ਹੁਸਨਲ ਚਿਰਾਗ ਹੈ ਜਿਹੜਾ ਸਾਰਿਆਂ ਨੂੰ ਸੁੰਦਰਤਾ ਦੇ ਰਿਹਾ ਹੈ, ਜਿਹੜਾ ਸਾਰਿਆਂ ਤੋਂ ਸੁੰਦਰ ਹੈ, ਕਹਿੰਦੇ ਉਹਦੇ ਬਾਰੇ ਅਸੀਂ ਨੌਲੇਜ ਨਹੀਂ ਦੇ ਰਹੇ। ਜਾਣੋ ਜੋਤ ਨਾ ਪੁੱਛੋ ਜਾਤੀ। ਹੁਣ ਸਤਿਗੁਰੂ ਜੀ ਨੇ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਕਾਹਦੇ ਵਾਸਤੇ, ਕਿਉਂਕਿ ਰਾਗ ਇੱਕ ਭਾਂਡਾ ਹੈ ਤੇ ਉਸ ਰਾਗ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਪਾ ਦਿੱਤਾ ਹੈ ਤੇ ਸ਼ਬਦ ਦਵਾਈ ਹੈ। ਜਿਵੇਂ ਟੀਕਾ ਲਾਉਣਾ ਹੋਵੇ ਨਾ ਤੇ ਉਹ ਦਵਾਈ ਉਹਦੇ ਵਿੱਚ ਭਰਨੀ ਪੈਂਦੀ ਹੈ, ਫਿਰ ਕਿਸੇ ਨੂੰ ਕੋਈ ਟੀਕਾ ਡਾਕਟਰ ਲਾਉਂਦਾ। ਇਸ ਤਰ੍ਹਾਂ ਦਵਾਈ ਪਹੁੰਚਾਉਣ ਵਾਸਤੇ ਸਤਿਗੁਰੂ ਜੀ ਨੇ ਭਾਂਡੇ ਵਰਤੇ ਨੇ ਰਾਗ, ਤੇ ਰਾਗ ਇੱਕ ਉਹ ਤਾਕਤ ਹੈ ਜਿਹੜੀ ਸਾਡੇ ਟੁੱਟੇ ਹੋਏ ਮਨਾਂ ਨੂੰ ਜੋੜ ਸਕਦੀ ਹੈ, ਕਿਉਂਕਿ ਵਿੱਚ ਸ਼ਬਦ ਰੂਪੀ ਦਵਾਈ ਪਾਈ ਹੋਈ ਹੈ, ਸਰਬ ਰੋਗ ਕਾ ਔਖਦ ਨਾਮ। ਸੋ ਅੱਜ ਦਾ ਜੋ ਪਾਵਨ ਸ਼ਬਦ ਹੈ ਸੋਰਠ ਰਾਗ ਹੈ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਆਪੇ ਆਪ ਵਰਤਦਾ ਪਿਆਰਾ। ਉਹ ਪਰਮਾਤਮਾ ਜਿਹੜਾ ਹੈ ਉਹ ਆਪ ਹੀ ਇਸ ਧਰਤੀ ਤੇ ਵਰਤ ਰਿਹਾ। ਇਹ ਜਿਹੜਾ ਸੰਸਾਰ ਉਹਨੇ ਸਾਜਿਆ ਆ ਨਾ, ਇਹ ਸੰਸਾਰ ਨੂੰ ਬਣਾ ਕੇ ਉਹਨੇ ਛੱਡ ਨਹੀਂ ਦਿੱਤਾ। ਪਾਤਸ਼ਾਹ ਕਹਿੰਦੇ ਉਹਨੇ ਧਰਮ ਰੂਪੀ ਆਪਣੀ ਮਰਿਆਦਾ ਜਿਹੜੀ ਹੈ ਉਹ ਕਾਇਮ ਕੀਤੀ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਉਹ ਪਰਮਾਤਮਾ ਆਪ ਸਾਰਿਆਂ ਦੇ ਕੀਤੇ ਹੋਏ ਕਰਮਾਂ ਨੂੰ ਵਾਚਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਧਰਮ ਖੰਡ ਦੇ ਵਿੱਚ ਸਤਿਗੁਰੂ ਜੀ ਇਹ ਬਚਨ ਆਖਦੇ ਨੇ, ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਕਹਿੰਦੇ ਭਾਈ ਉਹ ਜਿਹੜਾ ਪਰਮਾਤਮਾ ਹੈ ਉਹ ਸਾਡੇ ਕਰਮਾਂ ਦੇ ਅਨੁਸਾਰ ਨਿਬੇੜੇ ਕਰ ਰਿਹਾ, ਉਹ ਤੱਕੜੀ ਲੈ ਕੇ ਬੈਠਾ, ਪਰ ਉਹ ਤੱਕੜੀ ਜਿਹੜੀ ਹੈ ਗੁਪਤ ਹੈ, ਸਾਨੂੰ ਦਿਖਾਈ ਨਹੀਂ ਦੇ ਰਹੀ। ਪਰ ਉਹ ਨਿਆਂ ਕਿੱਦਾਂ ਕਰਦਾ, ਅਹਿਕਰ ਕਰੇ ਸੋ ਅਹਿਕਰ ਪਾਏ, ਵੀ ਇੱਕ ਹੱਥ ਦੇ ਨਾਲ ਕੋਈ ਕਰੇ ਨਾ ਤੇ ਦੂਜੇ ਨਾਲ ਉਹਨੂੰ ਪਾਉਣਾ ਪੈਂਦਾ, ਭਾਵ ਜਿਹਾ ਬੀਜੈ ਸੋ ਲੁਣੈ। ਕਰਮਾਂ ਸੰਧੜਾ ਖੇਤ, ਕਹਿੰਦੇ ਭਾਈ ਉਹ ਪਰਮਾਤਮਾ ਦੀ ਐਸੀ ਖੇਡ ਹੈ। ਕਈ ਵਾਰੀ ਬੰਦਾ ਕਹਿੰਦਾ ਮੈਂ ਦੁਖੀ ਕਿਉਂ ਹੋਇਆ, ਮੈਂ ਕਿਸੇ ਦਾ ਮਾੜਾ ਨਹੀਂ ਕੀਤਾ, ਪਰ ਪਤਾ ਨਹੀਂ ਕਿੱਥੇ ਕੀ ਕੀਤਾ ਸੀ ਜਿਹਦਾ ਫਲ ਭੋਗਣਾ ਪੈ ਰਿਹਾ। ਕਿਰਤ ਕਰਮ ਕੇ ਵਿਛੜੇ, ਇਹ ਉਹ ਆਪਣੇ ਆਪਣੇ ਕਰਮ ਨੇ। ਮਹਾਰਾਜ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ। ਉਹਦੇ ਘਰ ਦੇ ਵਿੱਚ ਸੋਭਾ ਕਿਹੜੇ ਪਾਉਂਦੇ ਨੇ, ਪਾਤਸ਼ਾਹ ਕਹਿੰਦੇ ਜਿਹੜੇ ਉਹਦੀ ਮਰਿਆਦਾ ਦੇ ਵਿੱਚ ਚੱਲਦੇ ਆ, ਹੁਕਮ ਦੇ ਵਿੱਚ ਚੱਲਦੇ ਆ, ਉਹਨਾਂ ਨੂੰ ਸੋਭਾ ਮਿਲਦੀ ਹੈ। ਪੰਚ ਪਰਵਾਨ, ਪੰਚ ਪ੍ਰਧਾਨ, ਪੰਚੈ ਪਾਵੈ ਦਰਗ ਹੈ ਮਾਨ, ਪੰਚੈ ਸੋਹ ਹੈ ਦਰਰਾ ਜਾਨ। ਸੋਭਾ ਕਿਹੜੇ ਪਾਉਂਦੇ ਨੇ ਉਹਦੇ ਦਰ ਦੇ ਉੱਤੇ, ਜਿਹੜੇ ਉਹਦੇ ਮਰਿਆਦਾ ਦੇ ਵਿੱਚ ਆ ਜਾਂਦੇ ਆ। ਹੁਣ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਕਿਰਪਾ ਕਰਦੇ ਨੇ, ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਆਪ ਹੀ ਤਰਾਜੂ ਰੂਪ ਹੋ ਕੇ
ਭਾਵ ਉਹਨੇ ਮਰਿਆਦਾ ਦੀ ਜਿਹੜੀ ਤੱਕੜੀ ਹੈ ਨਾ ਉਹ ਫੜੀ ਹੋਈ ਹੈ। ਹਾਂਜੀ, ਉਹਨੇ ਮਰਿਆਦਾ ਦੀ ਜਿਹੜੀ ਤੱਕੜੀ ਹੈ ਉਹ ਫੜੀ ਹੋਈ ਹੈ ਹੱਥ ਦੇ ਵਿੱਚ, ਉੱਥੇ ਸੱਚੋ ਹੀ ਸੱਚ ਨਿਬੜਿਆ। ਉਹਦੇ ਘਰ ਦੇ ਵਿੱਚ ਨਿਆਂ ਹੈ, ਉਹਦੇ ਘਰ ਦੇ ਵਿੱਚ ਸਦਾ ਨਿਆਂ ਹੈ, ਕੋਈ ਇਹ ਨਹੀਂ ਕਹਿ ਸਕਦਾ ਅਨਿਆਂ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਬਾਦਸ਼ਾਹ ਸਾਹਮਣੇ ਬੈਠਾ ਹੈ, ਸ਼ਹੀਦੀ ਹੋਣ ਲੱਗੀ ਹੈ, ਅਤੇ ਕਹਿਣ ਲੱਗਾ ਵੀ ਤੈਨੂੰ ਕਿਹੜੀ ਮੌਤ ਦੇਵਾਂ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਵੀ ਜਿਹੜੀ ਮੌਤ 'ਤੇ ਤੂੰ ਮਰਨਾ, ਵੀ ਜਿਹੜੀ ਮੌਤ ਤੂੰ ਮਰਨਾ ਚਾਹੁੰਦਾ ਮੈਨੂੰ ਉਹ ਮੌਤ ਦੇ ਦੇ। ਦੇਖੋ ਪਾਤਸ਼ਾਹ ਕਹਿੰਦੇ ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਘੜਾ ਖੇਤ। ਕਦੀ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੋਈ ਨਾ, ਕਹਿੰਦਾ ਮੈਂ ਛਿੱਤਰ ਦੇ ਨਾਲ ਸਿੱਖੀ ਉਡਾ ਦਿਆਂਗਾ। ਭਾਈ ਸਾਹਿਬ ਕਹਿੰਦੇ ਤੇ ਸਮਾਂ ਦੱਸੇਗਾ ਵੀ ਕਿਹੜਾ ਕਿਹਨੂੰ ਛਿੱਤਰ ਅੱਗੇ ਲਾ ਕੇ ਲੈ ਕੇ ਜਾਂਦਾ। ਹੁਣ ਜ਼ਕਰੀਆ ਖਾਨ ਨੇ ਕੀ ਸੋਚਿਆ ਵੀ ਛਿੱਤਰ ਦੇ ਨਾਲ ਸਿੱਖੀ ਉਡਾ ਦਿਆਂਗਾ, ਪਰ ਭਾਈ ਤਾਰੂ ਸਿੰਘ ਦਾ ਛਿੱਤਰ ਖਾ ਖਾ ਕੇ ਮਰਿਆ। ਫਿਰ ਉਹਦਾ ਬੰਨ ਖੁੱਲਦਾ ਸੀ, ਫਿਰ ਉਹ ਰਿਲੈਕਸ ਫੀਲ ਕਰਦਾ ਸੀ, ਪਰ ਅਖੀਰ ਉਹਦੀ ਮੌਤ ਹੋ ਗਈ। ਜਿਹਾ ਬੀਜਾ ਸੋ ਲਾਉਣਾ। ਹੁਣ ਬਾਦਸ਼ਾਹ ਕਹਿਣ ਲੱਗਾ ਕਿਹੜੀ ਮੌਤ 'ਤੇ ਮਰਨਾ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਜਿਹੜੀ ਮੌਤ 'ਤੇ ਤੂੰ ਮਰਨਾ ਚਾਹੁੰਦਾ। ਹੁਣ ਤੂੰ ਦੇਖ ਲਾ ਵੀ ਜਿੱਦਾਂ ਦਾ ਸਲੂਕ ਕਰੇਗਾ ਉੱਦਾਂ ਦਾ ਭੋਗਣਾ ਪੈਣਾ। ਜਿਸ ਤਰ੍ਹਾਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਨਾ, ਅੱਖਾਂ ਕੱਢੀਆਂ, ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ। ਅਖੀਰ ਬਾਦਸ਼ਾਹ ਫਰਕਸ਼ੀਅਰ ਉਹਦੇ ਸੱਯਦ ਭਰਾਵਾਂ ਨੇ ਉਸੇ ਤਰ੍ਹਾਂ ਉਹਨੂੰ ਫਿਰ ਮਾਰਿਆ ਸੀ, ਬੜੀ ਬੁਰੀ ਮੌਤ 'ਤੇ ਬਾਅਦ ਵਿੱਚ ਮਰਿਆ। ਸੋ ਕਹਿਣ ਤੋਂ ਭਾਵ ਉਹ ਅਕਾਲ ਪੁਰਖ ਦੇ ਹੱਥ ਦੇ ਵਿੱਚ ਤੱਕੜੀ ਹੈ, ਵੀ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਨਾ ਅਸੀਂ ਦੂਜਿਆਂ ਲਈ ਉੱਦਾਂ ਦਾ ਕਰੀਏ। ਜੇ ਆਪਣੇ ਲਈ ਚੰਗਾ ਚਾਹੁੰਦੇ ਹਾਂ ਤੇ ਦੂਜਿਆਂ ਲਈ ਚੰਗਾ ਸੋਚਣਾ ਸ਼ੁਰੂ ਕਰ ਦਈਏ, ਸਾਡਾ ਚੰਗਾ ਆਪੇ ਹੀ ਹੋ ਜਾਣਾ। ਪਾਤਸ਼ਾਹ ਕਹਿੰਦੇ ਤੈਨੂੰ ਆਪਣੇ ਬਾਰੇ ਚੰਗਾ ਸੋਚਣ ਦੀ ਲੋੜ ਨਹੀਂ, ਤੂੰ ਚੰਗਾ ਸੋਚਣਾ ਸ਼ੁਰੂ ਕਰ ਦੂਜਿਆਂ ਵਾਸਤੇ, ਤੇ ਤੇਰਾ ਆਪੇ ਵਾਹਿਗੁਰੂ ਨੇ ਚੰਗਾ ਕਰਨਾ ਹੈ, ਤੇਰਾ ਉਹਨੇ ਮਾੜਾ ਨਹੀਂ ਕਰਨਾ। ਬੜੀ ਵੱਡੀ ਸੋਚ ਅੱਜ ਦੇ ਸ਼ਬਦ ਅੰਦਰ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹੈ। ਕਹਿੰਦੇ ਉਹ ਅਕਾਲ ਪੁਰਖ ਦੇ ਹੱਥ ਦੇ ਵਿੱਚ ਤੱਕੜੀ ਹੈ, ਉਹ ਸਾਰਾ ਕੁਝ ਤੋਲਦਾ ਪਿਆ ਹੈ, ਆਪੇ ਕੰਡਾ। ਜਦੋਂ ਤੱਕੜੀ ਹੱਥ ਦੇ ਵਿੱਚ ਫੜੀ ਦੀ ਨਾ, ਉੱਤੇ ਸੂਈ ਹੁੰਦੀ ਹੈ, ਤੇ ਜਿੱਧਰ ਭਾਰ ਵੱਧ ਹੋਵੇ ਉੱਧਰ ਨੂੰ ਸੂਈ ਜਿਹੜੀ ਉਹ ਝੁੱਕ ਜਾਂਦੀ ਹੈ। ਹੱਥ ਦੇ ਵਿੱਚ ਜਦੋਂ ਉਹ ਤੱਕੜੀ ਉੱਪਰੋਂ ਬੋਧੀ ਹੁੰਦੀ ਹੈ, ਉਹਦਾ ਉੱਪਰ ਕੰਡਾ ਬਣਿਆ ਹੁੰਦਾ, ਉੱਤੇ ਸੂਈ ਲੱਗੀ ਹੁੰਦੀ ਹੈ, ਤੇ ਦੋ ਪਾਸੇ ਛਾਬੇ ਹੁੰਦੇ ਆ। ਪਾਤਸ਼ਾਹ ਕਹਿੰਦੇ ਸਾਰੀ ਜਿਹੜੀ ਕਿਰਿਆ ਚੱਲ ਰਹੀ ਹੈ, ਇਹ ਸਾਰਾ ਜਿਹੜਾ ਵਿਧੀ ਵਿਧਾਨ ਚੱਲ ਰਿਹਾ ਹੈ, ਇਹ ਸਮੁੱਚਾ ਬ੍ਰਹਿਮੰਡ ਜਿਹੜਾ ਹੈ ਇਹ ਕਿਸੇ ਮਰਿਆਦਾ ਦੇ ਵਿੱਚ ਚੱਲ ਰਿਹਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ। ਇੱਦਾਂ ਨਹੀਂ ਗਾ ਵੀ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ। ਸੂਰਜ ਇਹ ਵੀ ਘੁੰਮ ਰਿਹਾ, ਧਰਤੀ ਇਹ ਵੀ ਘੁੰਮ ਰਹੀ ਹੈ, ਚੰਦਰਮਾ ਇਹ ਵੀ ਘੁੰਮ ਰਿਹਾ, ਕਹਿੰਦੇ ਸਾਰਾ ਕੁਝ ਉਹਦੇ ਭੈ ਦੇ ਵਿੱਚ ਚੱਲ ਰਿਹਾ। ਇਹ ਸਾਰੀ ਖੇਡ ਜਿਹੜੀ ਹੈ ਪਰਮਾਤਮਾ ਦੀ ਬਣਾਈ ਹੋਈ ਹੈ, ਅਤੇ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਜਿਹੜਾ ਉਹਨੇ ਬਣਾਇਆ, ਇਹ ਸਾਰਾ ਕੁਝ ਤੋਲਣ ਵਾਲਾ ਅਤੇ ਸਾਰਿਆਂ ਦਾ ਹਿਸਾਬ ਰੱਖਣ ਵਾਲਾ ਪਰਮਾਤਮਾ ਆਪ ਹੈ, ਜਿਹਦੇ ਹੱਥ ਦੇ ਵਿੱਚ ਤੱਕੜੀ ਹੈ, ਧਰਮ ਰੂਪੀ ਤੱਕੜੀ ਹੈ, ਨਿਆਂ ਰੂਪੀ ਤੱਕੜੀ ਹੈ, ਇਨਸਾਫ ਰੂਪੀ ਤੱਕੜੀ ਹੈ, ਜਿਹਦਾ ਹੁਕਮ ਸਾਰਿਆਂ ਦੇ ਵਿੱਚ ਵਰਤ ਰਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਧੋਲ ਤਲਾਇਆ। ਮਹਾਰਾਜ ਕਹਿੰਦੇ ਉਹ ਪਰਮਾਤਮਾ ਆਪ ਹੀ ਕੰਡਾ ਹੈ, ਜਿਹਦੇ ਨਾਲ ਪਤਾ ਲੱਗਦਾ ਵੱਧ ਕੀ ਹੈ ਤੇ ਘੱਟ ਕੀ ਹੈ, ਵੀ ਪਾਪ ਵੱਧ ਨੇ ਜਾਂ ਘੱਟ ਨੇ। ਤੇ ਦੂਸਰੇ ਪਾਸੇ ਕਹਿੰਦੇ ਜਿਹੜੀ ਤਰਾਜੀ ਹੈ, ਜਿਹਨੂੰ ਤਰਾਜੂ ਜਾਂ ਤੱਕੜੀ ਆਖਿਆ ਜਾਂਦਾ, ਉਹ ਤੱਕੜੀ ਵੀ ਪਰਮਾਤਮਾ ਆਪ ਹੈ। ਪ੍ਰਭ ਆਪੇ ਤੋਲ, ਤੋਲ ਕਹਿੰਦੇ ਨੇ ਵੱਟਿਆਂ ਨੂੰ, ਤੁਲਾਇਆ, ਉਹ ਆਪ ਹੀ ਵੱਟੇ ਰੱਖ ਕੇ ਉਹ ਤੋਲਣ ਵਾਲਾ, ਹਿਸਾਬ ਕਿਤਾਬ ਕਰਨ ਵਾਲਾ ਹੈ। ਕਰਮੀ ਕਰਮੀ ਹੋਏ ਵਿਚਾਰ। ਗੁਰੂ ਨਾਨਕ ਸਾਹਿਬ ਨੂੰ ਕਦੀ ਪੁੱਛਿਆ ਸੀ ਨਾ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਬਾਬੇ ਨੇ ਕੀ ਆਖਿਆ ਸੀ, ਸ਼ੁਭ ਅਮਲਾਂ ਵਾਜੋ ਦੋਨੋਂ ਰੋਈ। ਪਾਤਸ਼ਾਹ ਕਹਿੰਦੇ ਤੇਰੇ ਅਮਲਾਂ ਤੇ ਨਿਬੇੜਾ ਹੋਣਾ ਹੈ, ਵੀ ਤੇਰੇ ਅਮਲ ਕਿੱਦਾਂ ਦੇ, ਇਹ ਨਹੀਂ ਦੇਖਿਆ ਜਾਣਾ ਵੀ ਤੂੰ ਕੱਪੜੇ ਕਿੱਦਾਂ ਦੇ ਪਾਏ ਆ, ਤੂੰ ਹਿੰਦੂਆਂ ਵਾਲਾ ਪਹਿਰਾਵਾ ਪਾਇਆ ਜਾਂ ਮੁਸਲਮਾਨਾਂ ਵਾਲਾ ਪਾਇਆ ਜਾਂ ਸਿੱਖਾਂ ਵਾਲਾ ਪਾਇਆ। ਕਹਿੰਦੇ ਪਹਿਰਾਵਾ ਨਹੀਂ ਦੇਖਿਆ ਜਾਣਾ, ਉੱਥੇ ਅਮਲ ਦੇਖੇ ਜਾਣੇ ਨੇ ਕਿ ਤੇਰੇ ਅਮਲ ਹੈਗੇ ਸੀ,
ਕੀ ਤੂੰ ਸ਼ੁਭ ਕਰਮ ਜਿਹੜੇ ਉਹ ਕੀਤੇ ਆ? ਕਰਮੀ ਕਰਮੀ ਹੋਏ ਵਿਚਾਰ, ਕਿਉਂਕਿ ਧਰਮ ਖੰਡ ਦੇ ਵਿੱਚ ਕਰਮਾਂ ਦੀ ਗੱਲ ਆਈ ਹੈ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਪਰਮਾਤਮਾ ਆਪ ਹੀ ਕੰਡਾ ਰੂਪ ਹੈ, ਆਪ ਹੀ ਤਰਾਜੂ ਹੈ, ਆਪੇ ਹੀ ਵੱਟਿਆਂ ਦਾ ਰੂਪ ਧਾਰਨ ਕਰਕੇ ਬੈਠਾ, ਭਾਵ ਸਾਰੀ ਖੇਡ ਉਹਦੀ ਆਪਣੀ ਹੈ, ਜਿਹਦੇ ਨਾਲ ਸਾਰਿਆਂ ਦੇ ਚੰਗੇ ਮਾੜੇ ਕਰਮ ਤੋਲਦਾ ਪਿਆ। ਤੁਲਾਇਆ ਭਾਵ ਸਾਰਾ ਕੁਝ ਤੋਲਣ ਵਾਲਾ ਉਹ ਆਪ ਹੀ ਹੈ, ਸਾਰੀ ਮਰਿਆਦਾ ਉਹਨੇ ਆਪ ਬਣਾਈ ਹੈ। ਆਪੇ ਸ਼ਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ। ਤੇ ਦੂਸਰੀ ਪੰਕਤੀ ਅੰਦਰ ਸਤਿਗੁਰੂ ਦੀ ਕਿਰਪਾ ਕਰਦੇ ਨੇ, ਕਹਿੰਦੇ ਪਰਮਾਤਮਾ ਆਪ ਸ਼ਾਹੂਕਾਰ ਹੈ। ਆ ਜਿਹੜਾ ਸੰਸਾਰ ਹੈ ਨਾ, ਇਹ ਜਿੰਨੇ ਵੀ ਜੀਵ ਇੱਥੇ ਆਏ ਨੇ ਸਾਰੇ ਵਣਜਾਰੇ ਹੈ, ਸਾਰੇ ਵਣਜਾਰੇ। ਵਣਜਾਰਾ ਕੌਣ ਹੁੰਦਾ ਹੈ? ਜਿਹੜਾ ਵਪਾਰ ਕਰਦਾ। ਅਸੀਂ ਸਾਰੇ ਵਣਜ ਕਰਨ ਵਾਸਤੇ ਆਏ ਹਾਂ, ਵਪਾਰ ਕਰਨ ਵਾਸਤੇ ਆਏ ਹਾਂ। ਅਤੇ ਵਪਾਰ ਕਾਹਦਾ ਕਰਨਾ? ਹਾਂਜੀ, ਕਿਨ ਹੀ ਕਿਸੇ ਨੇ ਕੋਈ ਵਪਾਰ ਕੀਤਾ, ਕਿਸੇ ਨੇ ਕੋਈ ਵਪਾਰ ਕੀਤਾ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਹੜਾ ਜੀਵ ਹੈ ਇਹ ਵਣਜਾਰਾ ਬਣ ਕੇ ਇਸ ਧਰਤੀ 'ਤੇ ਆਇਆ, ਅਤੇ ਪਰਮਾਤਮਾ ਜਿਹੜਾ ਉਹ ਸ਼ਾਹੂਕਾਰ ਹੈ, ਜਿਹੜਾ ਸਾਰਾ ਵਪਾਰ ਚਲਾ ਰਿਹਾ, ਉਹਦੀ ਮਰਿਆਦਾ ਦੇ ਵਿੱਚ ਹੀ ਇਹ ਸਾਰਾ ਵਪਾਰ ਚੱਲ ਰਿਹਾ। ਆਪੇ ਵਣਜ ਕਰਾਇਆ, ਅਤੇ ਕਹਿੰਦੇ ਇਹ ਜਿੰਨਾ ਵੀ ਵਣਜ ਹੈ, ਜਿੰਨਾ ਵੀ ਵਪਾਰ ਹੈ, ਉਹ ਪਰਮਾਤਮਾ ਆਪ ਹੀ ਕਰਵਾ ਰਿਹਾ। ਆਪੇ ਧਰਤੀ ਸਾਜੀਅਨ ਪਿਆਰ ਪਿੱਛੇ ਟੰਕ ਚੜਾਇਆ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਇਹ ਜਿੰਨੀ ਵੀ ਧਰਤੀ ਹੈ ਨਾ, ਇਹ ਸਾਰੀ ਉਸ ਅਕਾਲ ਪੁਰਖ ਨੇ ਸਾਜੀ ਹੈ। ਆ ਜਿੰਨੇ ਵੀ ਖੰਡ ਬ੍ਰਹਿਮੰਡ ਨੇ ਉਹਦੇ ਸਾਜੇ ਹੋਏ ਆ। ਪਿੱਛੇ ਟੰਕ ਚੜਾਇਆ, ਆਪਾਂ ਦੇਖਦੇ ਹਾਂ ਪੁਰਾਣੇ ਸਮੇਂ ਜਦੋਂ ਤੱਕੜੀਆਂ ਦੇ ਨਾਲ ਤੋਲਿਆ ਜਾਂਦਾ ਸੀ, ਅਤੇ ਇੱਕ ਚਾਰ ਕਮਾਸੇ ਦਾ ਨਾ ਛੋਟਾ ਜਿਹਾ ਵੱਟਾ ਉਹ ਰੱਖਿਆ ਜਾਂਦਾ ਸੀ ਇੱਕ ਪਾਸੇ। ਉਹ ਕਾਹਦੇ ਵਾਸਤੇ ਹੁੰਦਾ ਸੀ? ਉਹ ਬੈਲੈਂਸ ਬਣਾਉਣ ਵਾਸਤੇ, ਵੀ ਜਿਹੜੀ ਤੱਕੜੀ ਹੈ ਉਹ ਸਹੀ ਤੋਲ ਸਕੇ, ਉਹਦਾ ਬੈਲੈਂਸ ਜਿਹੜਾ ਬਣਿਆ ਰਹੇ, ਉਹ ਬਣਾਉਣ ਵਾਸਤੇ ਕੋਈ ਸਾਢੇ ਤਿੰਨ ਮਾਸੇ ਦਾ ਕਹਿ ਦਿੰਦੇ ਨੇ, ਕੋਈ ਚਾਰ ਮਾਸੇ ਦਾ ਇੱਕ ਵੱਟਾ ਉਹ ਟੰਕ ਦੇ ਰੂਪ ਵਿੱਚ ਉਹ ਨਾਲ ਬੰਨਿਆ ਜਾਂਦਾ ਸੀ। ਉਹਦੇ ਨਾਲ ਫਿਰ ਜਿਹੜਾ ਤੱਕੜੀ ਦਾ ਬੈਲੈਂਸ ਹੈ ਉਹ ਬਣਿਆ ਰਹਿੰਦਾ ਸੀ, ਉਹ ਸਹੀ ਤੋਲਦੀ ਸੀ। ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਨੇ ਸਹੀ ਤੋਲਣ ਵਾਸਤੇ ਟੰਕ ਰੂਪ ਜਿਹੜਾ ਵੱਟਾ ਹੈ, ਭਾਵ ਜਿਹੜੀ ਮਰਿਆਦਾ ਉਹਨੇ ਬਣਾਈ ਹੈ, ਉਹ ਵੀ ਉਹਨੇ ਆਪ ਸਥਾਪਿਤ ਕੀਤੀ ਹੈ। ਉਹ ਘੱਟ ਵਾਧ ਨਹੀਂ ਕਰਦਾ, ਉਹ ਸਾਰਿਆਂ ਦੇ ਵਿੱਚ ਇੱਕੋ ਜਿਹਾ ਵਰਤਦਾ ਹੈ। ਜਮੀ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਕਹਿੰਦੇ ਉਹ ਅਕਾਲ ਪੁਰਖ ਆਪ ਹੀ ਤੱਕੜੀ ਰੂਪ ਹੈ, ਆਪ ਹੀ ਕੰਡਾ ਰੂਪ ਹੈ, ਆਪ ਹੀ ਵੱਟਿਆਂ ਦਾ ਰੂਪ ਧਾਰਨ ਕਰਕੇ ਸਾਰਿਆਂ ਨੂੰ ਮਰਿਆਦਾ ਅਨੁਸਾਰ ਤੋਲਦਾ ਪਿਆ, ਕਿਸੇ ਨੂੰ ਘੱਟ ਵੱਧ ਨਹੀਂ ਰੱਖਦਾ। ਜਿਹੋ ਜਿਹਾ ਕੋਈ ਕਰਮ ਕਰਦਾ ਉਦਾਂ ਦਾ ਉਹਨੂੰ ਮਾਨ ਸਤਿਕਾਰ ਮਿਲੀ ਜਾ ਰਿਹਾ। ਅਤੇ ਇਹ ਆਪ ਹੀ ਪਰਮਾਤਮਾ ਸ਼ਾਹੂਕਾਰ ਹੈ, ਅਤੇ ਸਾਰੇ ਜੀਵ ਜਿਹੜੇ ਨੇ ਵਣਜਾਰੇ ਨੇ, ਜਿਹੜੇ ਵਣਜ ਕਰਨ ਵਾਸਤੇ ਆਏ ਆ। ਵਣਜ ਕਾਹਦਾ ਕਰਨਾ? ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਗੁਣਾਂ ਦਾ ਵਪਾਰ ਕਰਨ ਵਾਸਤੇ ਆਏ ਹਾਂ। ਕਿਉਂਕਿ ਸਾਨੂੰ ਪਰਮਾਤਮਾ ਨੇ ਸਾਹ ਦਿੱਤੇ ਆ, ਇਹਨਾਂ ਸਾਹਾਂ ਦੇ ਵਿੱਚ ਇਸ ਜੀਵਨ ਦੇ ਵਿੱਚ ਰਹਿ ਕੇ ਅਸੀਂ ਵਪਾਰ ਕਰਨਾ ਹੈ। ਅਤੇ ਪਾਤਸ਼ਾਹ ਕਹਿੰਦੇ ਹਰ ਪਰਮਾਤਮਾ ਜਿਹੜਾ ਹੈ, ਆਪੇ ਧਰਤੀ ਸਾਜੀਅਨ, ਇਹ ਸਾਰੀ ਧਰਤੀ ਜੋ ਕੁਝ ਵੀ ਸਾਨੂੰ ਨਜ਼ਰ ਆ ਰਿਹਾ, ਆਪੇ ਧਰਤੀ ਸਾਜੀਅਨ ਪਿਆਰਾ ਪਿੱਛੇ ਟੰਕ ਚੜਾਇਆ। ਅਤੇ ਇਸੇ ਤਰ੍ਹਾਂ ਕਹਿੰਦੇ ਫਿਰ ਉਹਨੇ ਇਹ ਟੰਕ ਚੜਾਇਆ, ਭਾਵ ਸਾਰਾ ਕੁਝ ਮਰਿਆਦਾ ਦੇ ਵਿੱਚ ਰੱਖਿਆ ਹੋਇਆ। ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ, ਹਰ ਚੀਜ਼ ਉਹਦੀ ਮਰਿਆਦਾ ਦੇ ਵਿੱਚ ਹੈ। ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ। ਤੇ ਰਹਾਉ ਦੀਆਂ ਦੋ ਪੰਕਤੀਆਂ ਨੇ ਇਹਦੇ ਵਿੱਚ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਹੇ ਮੇਰੇ ਮਨ, ਜੇ ਪਰਮਾਤਮਾ ਸਾਰਾ ਕੁਝ ਵਾਚ ਰਿਹਾ ਹੈ, ਸਾਰਾ ਕੁਝ ਦੇਖ ਰਿਹਾ ਹੈ, ਵਾਚ ਹੈ ਧਰਮ ਹਦੂ ਕਰਮੀ ਆਪੋ ਆਪਣੀ, ਤੇ ਫਿਰ ਕਿਉਂ ਨਾ ਇੱਦਾਂ ਕਰੀਏ ਵੀ ਉਸ ਮਾਲਕ ਦਾ ਆਪਾਂ ਨਾਮ ਜਪੀਏ। ਮੇਰੇ ਮਨ, ਮਨ ਨੂੰ ਸੰਬੋਧਨ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ। ਕਹਿੰਦੇ ਇਸ ਬ੍ਰਹਿਮੰਡ ਦੇ ਵਿੱਚ ਜਿਹੜੇ ਹਰੀ ਨੂੰ ਧਿਆਉਂਦੇ ਨੇ, ਭਾਵ ਉਹਦੀ ਮਰਿਆਦਾ ਦੇ ਵਿੱਚ ਚੱਲਦੇ ਨੇ, ਉਹਦਾ ਨਾਮ ਜਪਦੇ ਨੇ, ਉਹ ਸੁੱਖ ਪਾਉਂਦੇ ਆ।
ਹੁਣ ਜਿਹੜਾ ਬੰਦਾ ਮਰਿਆਦਾ ਤੋਂ ਬਾਹਰ ਹੋ ਗਿਆ ਉਹ ਤਾਂ ਦੁੱਖ ਹੀ ਪਾਵੇਗਾ ਨਾ। ਆ ਦੇਖ ਲਓ ਆਪਾਂ ਲਾਈਨਾਂ ਦੇ ਵਿੱਚ ਜਾਂਦੇ ਹਾਂ, ਜੇ ਲਾਈਨ ਤੋੜ ਕੇ ਜਾਈਏ ਤਾਂ ਫਿਰ ਟਿਕਟ ਮਿਲ ਜਾਂਦੀ ਨਾ, ਉਸੇ ਵੇਲੇ ਘੇਰਾ ਪੈ ਜਾਂਦਾ ਵੀ ਤੂੰ ਲਾਈਨ ਤੋੜੀ ਹੈ ਜਾਂ ਤੂੰ ਲਾਈਟ ਕਰੋਸ ਕੀਤੀ, ਰੈੱਡ ਲਾਈਟ ਸੀ ਤੂੰ ਕਰੋਸ ਕਰਕੇ ਅੱਗੇ ਲੰਘ ਗਿਆ। ਹੁਣ ਮਰਿਆਦਾ ਤੋਂ ਬਾਹਰ ਜਾਵਾਂਗੇ ਤਾਂ ਦੁੱਖ ਹੈ, ਮਰਿਆਦਾ ਵਿੱਚ ਰਹਾਂਗੇ ਤਾਂ ਸੁੱਖ ਹੈ। ਪਰਮਾਤਮਾ ਨੇ ਵੀ ਇੱਕ ਮਰਿਆਦਾ ਬਣਾਈ ਹੈ, ਜੇ ਉਸ ਮਰਿਆਦਾ ਨੂੰ ਫੋਲੋ ਕਰਾਂਗੇ, ਮਹਾਰਾਜ ਕਹਿੰਦੇ ਉਹਦਾ ਨਾਮ ਜਪਾਂਗੇ ਤਾਂ ਸੁੱਖ ਹੀ ਸੁੱਖ ਹੈ। ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ, ਜਿਹੜੇ ਉਹਦੀ ਮਰਿਆਦਾ ਵਿੱਚ ਚੱਲਦੇ ਨੇ ਉਹ ਸੁੱਖ ਪਾਉਂਦੇ ਆ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮਿੱਠਾ ਲਾਇਆ। ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਖਜ਼ਾਨਾ ਹੈ, ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਖਜ਼ਾਨਾ ਹੈ, ਉਹ ਖਜ਼ਾਨਾ ਹੈ ਕਹਿੰਦੇ ਜਿਹਨੇ ਸਾਡੇ ਜੀਵਨ ਦੇ ਵਿੱਚ ਸਾਨੂੰ ਅਮੀਰ ਕਰ ਦੇਣਾ। ਹਮ ਧਨਵੰਤ ਭਾਗਟ ਸਤਨਾਏ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮਿੱਠਾ ਲਾਇਆ ਰਹਾਉ। ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਨੇ, ਕਹਿੰਦੇ ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਾਂ ਨਾ, ਅਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਾਨੂੰ ਮਿੱਠਾ ਲੱਗਣ ਲੱਗ ਜਾਂਦਾ। ਹੁਣ ਮਰਿਆਦਾ ਕਿਸੇ ਨੂੰ ਚੰਗੀ ਥੋੜ੍ਹੀ ਲੱਗਦੀ ਹੈ ਫੋਲੋ ਕਰਨੀ, ਪਰ ਮਜਬੂਰੀ ਹੈ ਵੀ ਨਹੀਂ ਫੋਲੋ ਕਰਾਂਗੇ ਤਾਂ ਟਿਕਟ ਮਿਲ ਜਾਣੀ ਹੈ। ਨਹੀਂ ਤਾਂ ਆਪਾਂ ਦੇਖਦੇ ਹਾਂ ਕਈ ਦੇਸ਼ਾਂ ਦੇ ਵਿੱਚ ਸਾਰੇ ਤੁਰੇ ਫਿਰਦੇ ਨੇ ਇੱਧਰ ਉੱਧਰ ਗੱਡੀਆਂ ਲੈ ਕੇ, ਕੋਈ ਫੋਲੋ ਨਹੀਂ ਕਰਦਾ, ਉੱਥੇ ਡਰ ਕੋਈ ਨਹੀਂ ਹੁੰਦਾ। ਪਰ ਜਿਹੜਾ ਡਰ ਹੈ ਇਹ ਸਾਨੂੰ ਮਰਿਆਦਾ ਦੇ ਵਿੱਚ ਰੱਖਣ ਵਾਸਤੇ ਪਾਇਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਗੁਰੂ ਵੀ ਸਾਨੂੰ ਮਰਿਆਦਾ ਦੇ ਵਿੱਚ ਰੱਖਦਾ, ਅਤੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਉਹਦੀ ਮਰਿਆਦਾ, ਉਹਦਾ ਹੁਕਮ, ਉਹਦਾ ਨਾਮ ਜਿਹੜਾ ਚੰਗਾ ਲੱਗਦਾ ਹੈ। ਰਹਾਓ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਹਾਂ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਇਹ ਜਿਹੜੀ ਧਰਤੀ ਹੈ ਨਾ, ਉਹ ਧਰਤੀ ਰੂਪ ਪਰਮੇਸ਼ਰ ਆਪ ਹੀ ਹੈ। ਆਪ ਜਲ ਪਿਆਰਾ, ਅਤੇ ਜਲ ਵੀ ਆਪ ਹੈ, ਆਪੇ ਕਰੇ ਕਰਾਇਆ, ਇਹ ਸਾਰਾ ਕੁਝ ਉਹਦਾ ਕੀਤਾ ਹੋਇਆ ਹੋ ਰਿਹਾ। ਧਰਤੀ ਵੀ ਉਹਨੇ, ਮਿੱਟੀ ਵੀ ਉਹਨੇ ਬਣਾਈ ਹੈ, ਪਾਣੀ ਵੀ ਉਹਨੇ ਬਣਾਇਆ। ਆਹ ਜਿਹੜੇ ਪੰਜ ਤੱਤ ਨੇ, ਹਵਾ, ਪਾਣੀ, ਮਿੱਟੀ, ਅੱਗ ਅਤੇ ਆਕਾਸ਼, ਇਹ ਪਰਮਾਤਮਾ ਦੇ ਬਣਾਏ ਹੋਏ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਕਹਿੰਦੇ ਜਿੱਥੇ ਅਕਾਲ ਪੁਰਖ ਨੇ ਧਰਤੀ ਮਿੱਟੀ ਬਣਾਈ ਹੈ, ਉੱਥੇ ਪਾਣੀ ਵੀ ਬਣਾਇਆ। ਪਰ ਪਾਤਸ਼ਾਹ ਕਹਿੰਦੇ ਆਪੇ ਹੁਕਮ ਵਰਤਦਾ ਪਿਆਰਾ, ਇਹ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ ਆਪੇ ਵਰਤ ਰਿਹਾ, ਜਲ ਮਾਟੀ ਬੰਧ ਰਖਾਇਆ। ਕਹਿੰਦੇ ਦੇਖੋ ਕੈਸੀ ਮਰਿਆਦਾ, ਹੁਣ 30% ਮਿੱਟੀ ਹੈ, ਜੇ ਧਰਤੀ ਦੇਖੀਏ 30% ਹੈ, ਅਤੇ 70% ਪਾਣੀ ਹੈ। ਹੁਣ 70% ਪਾਣੀ ਦੇ ਵਿੱਚ 30% ਮਿੱਟੀ ਪਾ ਦਈਏ, ਟੱਬ ਦੇ ਵਿੱਚ ਪਾਣੀ ਪਾ ਕੇ, ਅਤੇ ਸਾਰੀ ਮਿੱਟੀ ਘੁਲ ਜਾਂਦੀ ਹੈ ਨਾ, ਮਿੱਟੀ ਥੱਲੇ ਬਹਿ ਜਾਂਦੀ ਅਤੇ ਪਾਣੀ ਉੱਪਰ ਆ ਜਾਂਦਾ। ਪਰ ਸਾਡੀ ਧਰਤੀ ਜਿਹੜੀ ਹੈ ਇਹਨੂੰ ਪਾਣੀ ਡੋਬਦਾ ਨਹੀਂ, ਭਾਵੇਂ ਕਿ ਪਾਣੀ ਦੀ ਜਿਹੜੀ ਮਾਤਰਾ ਹੈ ਉਹ 70% ਹੈ, ਪਾਣੀ 2 ਗੁਣਾ ਤੋਂ ਵੀ ਜ਼ਿਆਦਾ ਹੈ ਧਰਤੀ ਦੇ ਨਾਲੋਂ। ਪਰ ਅਕਾਲ ਪੁਰਖ ਨੇ ਕਹਿੰਦੇ ਐਸੀ ਮਰਿਆਦਾ ਬਣਾਈ ਹੈ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਜਿਹੜਾ ਜਲ ਹੈ ਉਹ ਮਿੱਟੀ ਨੇ ਬੰਨਿਆ ਹੋਇਆ, ਜਿਹੜਾ ਜਲ ਹੈ ਕਹਿੰਦੇ ਉਹ ਮਿੱਟੀ ਨੇ ਬੰਨਿਆ ਹੋਇਆ, ਸਾਗਰ ਪੰਡੈ ਪਾਇਆ। ਮਹਾਰਾਜ ਇੱਕ ਜਗ੍ਹਾ ਆਖਦੇ ਨੇ, ਕਹਿੰਦੇ ਜਿਹੜਾ ਸਾਗਰ ਹੈ ਨਾ, ਸਮੁੰਦਰ ਜਿਹੜੇ ਨੇ, ਇਹਨਾਂ ਨੂੰ ਪੰਡ ਦੇ ਵਿੱਚ ਬੰਨਿਆ ਹੋਇਆ, ਧਰਤੀ ਦੀ ਪੰਡ ਦੇ ਵਿੱਚ ਬੰਨਿਆ ਹੋਇਆ ਇਹ ਸਾਗਰ। ਇਹ ਜਿੰਨੇ ਵੀ ਪਾਣੀ ਸਮੁੰਦਰ ਨੇ ਇਹ ਧਰਤੀ ਨੂੰ ਡੋਬ ਨਹੀਂ ਸਕਦੇ, ਇਹ ਅਕਾਲ ਪੁਰਖ ਦੇ ਭੈ ਦੇ ਵਿੱਚ ਚੱਲ ਰਹੇ। ਪਾਣੀ ਵੀ ਉਹਦੇ ਭੈ ਦੇ ਵਿੱਚ, ਹਵਾ ਵੀ ਉਹਦੇ ਭੈ ਦੇ ਵਿੱਚ ਚੱਲ ਰਹੀ ਹੈ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਕਹਿੰਦੇ ਮਿੱਟੀ ਦੇ ਵਿੱਚ ਜਲ ਨੂੰ ਬੰਨ ਕੇ ਰੱਖਿਆ ਹੋਇਆ। ਹੁਣ 70% ਪਾਣੀ ਹੋਵੇ ਤੇ ਜਦੋਂ ਮਰਜ਼ੀ ਮਿੱਟੀ ਸਾਰੀ ਧਰਤੀ ਨੂੰ ਪਾਣੀ ਡੋਬ ਸਕਦਾ ਨਾ, ਪਾਣੀ ਤੇ ਵੱਧ ਹੈ। ਪਰ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਦੀ ਮਰਿਆਦਾ ਐਸੀ ਹੈ, ਧੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਉਸ ਅਕਾਲ ਪੁਰਖ ਨੇ ਐਸਾ ਸੰਤੋਖ ਥਾਪਿਆ ਹੋਇਆ ਹੈ, ਉਸ ਸੰਤੋਖ ਦੇ ਵਿੱਚ ਪਾਣੀ ਜਿਹੜਾ ਹੈ, ਇੰਜ ਕਹਿ ਲਓ ਵੀ ਜਿਵੇਂ ਸ਼ੇਰ ਬੱਕਰੀ ਦੇ ਲਾਗੇ ਹੋਵੇ ਤੇ ਸ਼ੇਰ ਬੱਕਰੀ ਨੂੰ ਖਾਵੇ ਹੀ ਨਾ, ਬਲਕਿ ਬੱਕਰੀ ਜਿਹੜੀ ਹੈ ਸ਼ੇਰ ਨੂੰ ਚਰਾ ਰਹੀ ਹੈ, ਬੱਕਰੀ ਸ਼ੇਰ ਨੂੰ ਚਰਾ ਰਹੀ ਹੈ, ਇਹ ਹਾਲਤ ਬਣੀ ਹੋਈ ਹੈ। ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ? ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ, ਇਹ ਉਹਦਾ ਹੁਕਮ ਚੱਲ ਰਿਹਾ।
ਆਪੇ ਹੁਕਮ ਵਰਤਦਾ ਪਿਆਰਾ। ਜਲ ਮਾਟੀ ਬੰਧ ਰਖਾਇਆ, ਕਹਿੰਦੇ ਮਿੱਟੀ ਦੇ ਵਿੱਚ ਪਾਣੀ ਬੰਨਿਆ ਹੋਇਆ। ਆਪਣੀ ਬੋਡੀ ਵਿੱਚ ਧਿਆਨ ਮਾਰ ਕੇ ਦੇਖੀਏ, ਸਾਡੇ ਸਰੀਰ ਵਿੱਚ 70% ਪਾਣੀ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ, ਪਰ ਉਹ ਪਾਣੀ ਕਿੱਦਾਂ ਬੰਨਿਆ ਹੋਇਆ। ਜਲ ਕੀ ਭੀਤ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਸਾਡੇ ਅੰਦਰ ਵੀ ਤਾਂ ਪਾਣੀ ਬੰਨਿਆ ਹੋਇਆ ਨਾ, ਨਾੜੀਆਂ ਦੇ ਵਿੱਚ, ਮਿੱਟੀ ਦੇ ਵਿੱਚ ਬੰਨਿਆ। ਕਿਵੇਂ ਸਾਡਾ ਉਹ ਅੰਦਰਲਾ ਪਾਣੀ ਘੁੰਮ ਰਿਹਾ, ਖੂਨ ਦੇ ਰੂਪ ਵਿੱਚ ਕਿੰਨਾ ਸਰਕਲ ਕਰ ਰਿਹਾ, ਲੱਖਾਂ ਕਿਲੋਮੀਟਰ ਕਿਵੇਂ ਭੱਜਾ ਫਿਰਦਾ, ਕਿਵੇਂ ਸਾਡਾ ਜਿਹੜਾ ਹਾਰਟ ਹੈ ਉਹ ਪੰਪ ਕਰਦਾ। ਇਹ ਸਾਰੀ ਮਰਿਆਦਾ ਉਸ ਅਕਾਲ ਪੁਰਖ ਦੀ ਹੈ ਵੀ ਕਿਵੇਂ ਉਹ ਮਰਿਆਦਾ ਦੇ ਵਿੱਚ ਸਾਰਾ ਕੁਝ ਰੱਖਦਾ। ਆਪੇ ਹੀ ਭਾਉ ਪਾਏ ਦਾ ਪਿਆਰਾ, ਬੰਨ ਬੱਕਰੀ ਸਿੰਹ ਹੰਡਾਇਆ। ਪਾਤਸ਼ਾਹ ਕਹਿੰਦੇ ਸਾਰਾ ਕੁਝ ਉਹਦੇ ਭਾਉ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਚੱਲ ਰਿਹਾ। ਕਿ ਜਿਸ ਤਰ੍ਹਾਂ ਕਹਿੰਦੇ ਇੱਕ ਬੱਕਰੀ ਜਿਹੜੀ ਹੈ ਉਹ ਸ਼ੇਰ ਨੂੰ ਬੰਨ ਕੇ ਫਰਾ ਰਹੀ ਹੈ, ਆਹ ਦੇਖ ਲਓ ਸਾਰੀ ਧਰਤੀ ਦੇ ਉੱਤੇ ਜਿਹੜੀ ਮਿੱਟੀ ਹੈ, ਜਿਹੜੀ ਧਰਤੀ ਹੈ, ਇਹ ਪਾਣੀ ਨੂੰ ਫਰਾ ਰਹੀ ਹੈ ਨਾ। ਜਿੰਨਾ ਵੀ ਪਾਣੀ ਹੈ ਧਰਤੀ ਦੇ ਉੱਤੇ ਘੁੰਮ ਰਿਹਾ, ਪਰ ਪਾਣੀ ਧਰਤੀ ਨੂੰ ਡੋਬਦਾ ਨਹੀਂ। ਜਿਸ ਤਰ੍ਹਾਂ ਕਹਿੰਦੇ ਬੱਕਰੀ ਜਿਹੜੀ ਹੈ ਉਹ ਸ਼ੇਰ ਨੂੰ ਚਾਰਦੀ ਹੋਵੇ, ਪਰ ਸ਼ੇਰ ਉਹਨੂੰ ਫਿਰ ਵੀ ਖਾਂਦਾ ਨਹੀਂ, ਪਾਣੀ ਧਰਤੀ ਨੂੰ ਫਿਰ ਵੀ ਡੋਬਦਾ ਨਹੀਂ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਉਹ ਪਰਮਾਤਮਾ ਆਪ ਕਾਸ਼ਟ ਰੂਪ, ਸਾਰੇ ਜਿੰਨੇ ਵੀ ਅਸੀਂ ਬਨਸਪਤੀ ਦੇਖ ਰਹੇ ਹਾਂ, ਸਗਲ ਬਨਸਪਤ ਮਹਿ ਬੈਸੰਤਰ, ਸਾਰੀ ਜਿੰਨੀ ਵੀ ਲੱਕੜ ਹੈ ਉਹਦੇ ਵਿੱਚ ਅੱਗ ਹੈ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਹੁਣ ਲੱਕੜ ਦੇ ਵਿੱਚ ਕਹਿੰਦੇ ਅੱਗ ਰੱਖੀ ਹੋਈ ਹੈ, ਪਰ ਅੱਗ ਜਿਹੜੀ ਹੈ ਲੱਕੜ ਨੂੰ ਫੇਰ ਵੀ ਸਾੜਦੀ ਨਹੀਂ। ਜਿੰਨਾ ਵੀ ਆਪਾਂ ਦੇਖ ਰਹੇ ਆਲਾ ਦੁਆਲਾ ਬਿਲਡਿੰਗਾਂ ਬਣੀਆਂ ਨੇ, ਦਰਖਤ ਨੇ, ਬਨਸਪਤੀ ਹੈ, ਸਾਰੀ ਬਨਸਪਤੀ ਦੇ ਵਿੱਚ ਕੀ ਹੈ, ਸਗਲ ਬਨਸਪਤ ਮਹਿ ਬੈਸੰਤਰ, ਤੇ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਸਾਡੇ ਸਰੀਰ ਵਿੱਚ ਵੀ ਅੱਗ ਹੈ, ਪਰ ਫਿਰ ਵੀ ਉਹ ਅੱਗ ਬਨਸਪਤੀ ਨੂੰ ਸਾੜਦੀ ਨਹੀਂ ਜਦ ਤੱਕ ਬਾਹਰੋਂ ਕੋਈ ਅੱਗ ਨਾ ਲਾਵੇ। ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਕੈਸੀ ਖੇਡ ਹੈ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਕਹਿੰਦੇ ਅੱਗ ਉਹਨੇ ਲੱਕੜ ਦੇ ਵਿੱਚ ਰੱਖੀ ਹੋਈ ਹੈ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੈ ਜਲਾਇਆ। ਇਸ ਤਰ੍ਹਾਂ ਕਹਿੰਦੇ ਉਹ ਪਰਮਾਤਮਾ ਆਪ ਵਰਤ ਰਿਹਾ ਹੈ, ਉਹ ਮਰਿਆਦਾ ਉਹਨੇ ਬੰਨੀ ਹੋਈ ਹੈ ਵੀ ਅੱਗ ਜਿਹੜੀ ਹੈ ਉਹ ਲੱਕੜ ਨੂੰ ਸਾੜਦੀ ਨਹੀਂ, ਉਹ ਅੱਗ ਜਿਹੜੀ ਹੈ ਭੈ ਵਿੱਚ ਅਗਨ, ਭੈ ਦੇ ਵਿੱਚ ਅੱਗ ਚੱਲ ਰਹੀ ਹੈ, ਭੈ ਦੇ ਵਿੱਚ ਅੱਗ ਜਿਹੜੀ ਹੈ ਉਹ ਹੁਕਮ ਦੇ ਵਿੱਚ ਚੱਲ ਰਹੀ ਹੈ। ਆਪੇ ਮਾਰ ਜਿਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਉਹ ਪਰਮਾਤਮਾ ਐਸਾ ਸਮਰੱਥ ਹੈ, ਆਪੇ ਮਾਰ ਜਵਾਏ ਦਾ, ਆਪੇ ਮਾਰਨ ਵਾਲਾ ਵੀ ਹੈ ਤੇ ਜਿਉਂਦਾ ਕਰਨ ਵਾਲਾ ਵੀ ਹੈ। ਉਹ ਪਰਮਾਤਮਾ ਦੇ ਵਿੱਚ ਸਮਰੱਥਾ ਹੈ, ਉਹ ਜੀਵਾਂ ਨੂੰ ਮਾਰਨ ਵਾਲਾ ਵੀ ਹੈ ਤੇ ਜਿਉਂਦਾ ਕਰਨ ਵਾਲਾ ਵੀ ਹੈ। ਸਤਿਗੁਰ ਮੇਰਾ ਮਾਰ ਜਵਾਲਾ ਹੈ, ਸਾਹ ਲੈਂਦੇ ਸਭ ਲਵਾਇਆ। ਆ ਜਿੰਨੇ ਵੀ ਜੀਵ ਕਹਿੰਦੇ ਸਾਹ ਲੈ ਰਹੇ ਨੇ ਸਾਰੇ ਉਹਦੇ ਹੀ ਲਾਏ ਹਨ। ਆਪੇ ਤਾਨ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਆਪੇ ਤਾਨ, ਤਾਨ ਕਹਿੰਦੇ ਨੇ ਤਾਕਤ ਨੂੰ, ਇਹ ਜਿੰਨੀ ਵੀ ਤਾਕਤ ਹੈ ਸੰਸਾਰ ਦੇ ਵਿੱਚ ਵਰਤ ਰਹੀ, ਜਿੰਨਾ ਵੀ ਜ਼ੋਰ ਹੈ ਇਹ ਪਰਮਾਤਮਾ ਦਾ ਜ਼ੋਰ ਹੈ, ਇਹ ਸਾਰੀ ਤਾਕਤ ਉਹਦੀ ਵਰਤ ਰਹੀ ਹੈ। ਗਾਵੇ ਕੋ ਤਾਨ ਹੋਵੇ ਕਿਸੇ ਤਾਂ, ਇਹ ਸਾਰੀ ਤਾਕਤ ਉਹਦੀ ਵਰਤ ਰਹੀ ਹੈ। ਦੀਵਾਨ ਤੋਂ ਭਾਵ ਹੈ ਵੀ ਉਹਦਾ ਦੀਵਾਨ ਲੱਗਿਆ ਹੋਇਆ, ਭਾਵ ਸਾਰੇ ਬ੍ਰਹਿਮੰਡ ਦੇ ਵਿੱਚ ਉਹਦਾ ਦਰਬਾਰ ਲੱਗਿਆ ਹੋਇਆ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿੱਤ ਮਹਿ ਸਰਬ ਸੰਭਾਲੇ, ਇਹ ਸਾਰਾ ਕੁਝ ਉਹਦੀ ਰਚਨਾ ਉਹਦੇ ਹੁਕਮ ਦੇ ਵਿੱਚ ਚੱਲ ਰਹੀ। ਆਪੇ ਤਾਨ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ, ਤੇ ਉਹਨੇ ਆਪ ਹੀ ਸਾਰੇ ਸੰਸਾਰ ਨੂੰ ਕਾਰੇ ਲਾਇਆ ਹੋਇਆ ਹੈ। ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਤੇ ਸਤਿਗੁਰੂ ਕਿਰਪਾ ਕਰਦੇ ਨੇ ਇਸ ਕਰਕੇ, ਹੇ ਭਾਈ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿੱਦਾਂ ਉਹ ਸਾਨੂੰ ਚਲਾਉਂਦਾ ਹੈ ਉੱਦਾਂ ਚੱਲਣਾ ਚਾਹੀਦਾ। ਜੇ ਆਪਣੀ ਮਰਜ਼ੀ ਕਰਾਂਗੇ, ਸਾਨੂੰ ਪਤਾ ਹੈ ਵੀ ਸਾਰਾ ਕੁਝ ਉਹਦੇ ਹੁਕਮ 'ਚ ਚੱਲ ਰਿਹਾ, ਫਿਰ ਬੰਦੇ ਦਾ ਜ਼ੋਰ ਨਹੀਂ ਨਾ ਚੱਲਦਾ। ਆਖਣ ਜ਼ੋਰ ਨਾ ਚੁੱਪ ਹੈ ਜ਼ੋਰ, ਜ਼ੋਰ ਨਾ ਮੰਗਣ ਦੇਰ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ, ਨੀਚ ਨਾ ਕੋਏ। ਜੇ ਸਾਡਾ ਜ਼ੋਰ ਹੀ ਨਹੀਂ ਚੱਲਦਾ, ਫਿਰ ਪਾਤਸ਼ਾਹ ਕਹਿੰਦੇ ਐਵੇਂ ਹੰਕਾਰ ਰੂਪੀ ਜ਼ੋਰ ਅਜ਼ਮਾਉਣ ਦੀ ਜਗ੍ਹਾ ਕੀ ਕਰ। ਅਗਲੀ ਪੌੜੀ ਹੈ ਧਰਮ ਖੰਡ, ਉਹਦੇ ਧਰਮ ਦੇ ਵਿੱਚ ਆ ਜਾ, ਰਾਤੀ ਰੁੱਤੀ ਖਿੱਤੀ ਵਾਰ, ਪਵਨ ਪਾਣੀ
ਅਗਨੀ ਪਤਾਲ ਸਾਰਾ ਕੁਝ ਉਹਦੇ ਹੁਕਮ 'ਚ ਚੱਲ ਰਿਹਾ। ਤੂੰ ਵੀ ਹੁਕਮ 'ਚ ਆ ਜਾ ਜੇ ਹਵਾ ਪਾਣੀ ਮਿੱਟੀ ਅੱਗ ਆਕਾਸ਼ ਸਾਰਾ ਕੁਝ ਹੁਕਮ ਵਿੱਚ ਹੈ। ਮਹਾਰਾਜ ਦੱਸਣਾ ਕੀ ਚਾਹੁੰਦੇ ਨੇ ਕਿ ਭਾਈ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ, ਇੱਕ ਮਨੁੱਖ ਹੀ ਹੈ ਜਿਹੜਾ ਹੁਕਮ ਤੋਂ ਬਾਗੀ ਹੋ ਕੇ ਭੱਜਣਾ ਚਾਹੁੰਦਾ ਪਰ ਅਖੀਰ ਉਹ ਫਸ ਜਾਂਦਾ ਹੈ, ਫਸ ਜਾਂਦਾ ਹੈ। ਅਤੇ ਮਹਾਰਾਜ ਅਖੀਰਲੀਆਂ ਪੰਕਤੀਆਂ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਕਹਿੰਦੇ ਜਿੱਦਾਂ ਉਹ ਚਲਾਉਂਦਾ ਆ ਨਾ ਭਾਈ ਉੱਦਾਂ ਚੱਲਣਾ ਚਾਹੀਦਾ, ਜਿਉਂ ਹਰ ਪ੍ਰਭ ਮੇਰੇ ਪਾਇਆ ਜਿੱਦਾਂ ਮੇਰੇ ਵਾਹਿਗੁਰੂ ਨੂੰ ਪਾਉਂਦਾ ਹੈ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਆਪੇ ਜੰਤੀ, ਜੰਤੀ ਕਹਿੰਦੇ ਨੇ ਵਾਜੇ ਵਜਾਉਣ ਵਾਲਾ, ਜੰਤੀ ਨਹੀਂ ਹੁੰਦਾ ਜਿਹੜਾ ਵਾਜੇ ਵਜਾਉਂਦਾ ਹੈ, ਇੰਸਟਰੂਮੈਂਟਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਾਜ਼ ਜਿਹੜੇ ਉਹਨਾਂ ਨੂੰ ਵਜਾਉਂਦਾ, ਸਾਜ਼ ਵਜਾਉਣ ਵਾਲਾ। ਅਤੇ ਜੰਤ ਕੀ ਹੈ? ਵਾਜਾ। ਪਾਤਸ਼ਾਹ ਕਹਿੰਦੇ ਆਪੇ ਜੰਤੀ, ਉਹ ਪਰਮਾਤਮਾ ਆਪ ਹੀ ਜੰਤ ਹੈ ਅਤੇ ਜੀਵ ਜਿਹੜੇ ਨੇ ਉਹ ਜੰਤ ਰੂਪ ਆ ਵਾਜਿਆਂ ਦੇ ਰੂਪ ਵਿੱਚ ਨੇ। ਸਾਨੂੰ ਸਾਰਿਆਂ ਨੂੰ ਵਜਾਉਣ ਵਾਲਾ ਕੌਣ ਹੈ? ਪਰਮਾਤਮਾ। ਅਸੀਂ ਉਹਦੇ ਵਜੇ ਵੱਜਦੇ ਹਾਂ। ਜੇ ਹਵਾ ਰੂਪੀ ਸਾਡੇ ਅੰਦਰ ਹਵਾ ਵਾਜਾ ਵੱਜਦਾ, ਜੇ ਹਵਾ ਨਾ ਜਾਵੇ ਤਾਂ ਵਾਜਾ ਵੱਜ ਨਹੀਂ ਸਕਦਾ, ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰ ਜੀਓ, ਉਹਨੇ ਸਾਡੇ ਅੰਦਰ ਜੋਤ ਰੱਖੀ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਸਰੀਰ ਦੇ ਵਿੱਚ ਉਹਨੇ ਆਪਣੀ ਜੋਤ ਰੱਖੀ ਅਤੇ ਕੀ ਹੋਇਆ? ਵਾਜਾ ਪਵਨ ਵਜਾਇਆ, ਫਿਰ ਵਾਜਾ ਵੱਜਿਆ। ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਉਹ ਆਪ ਹੀ ਵਜਾਉਣ ਵਾਲਾ ਹੈ, ਆਪ ਹੀ ਵਾਜਾ ਰੂਪ। ਆ ਸਰੀਰ ਜਿਹੜੇ ਨੇ ਇਹ ਵੀ ਉਹਦੇ ਬਣਾਏ ਹੋਏ ਆ, ਇਹ ਸਾਰਾ ਸੰਸਾਰ ਉਹਦਾ ਰੂਪ ਹੀ ਹੈ। ਜਨ ਨਾਨਕ ਵਜਹਿ ਵਜਾਇਆ, ਅਤੇ ਦਾਸ ਨਾਨਕ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ, ਉਹਦੇ ਵੱਜੇ ਹੋਏ ਅਸੀਂ ਵੱਜਦੇ ਹਾਂ, ਭਾਵ ਜਿਵੇਂ ਸਾਨੂੰ ਨਚਾਉਂਦਾ ਜੀਵ ਉਵੇਂ ਨੱਚ ਰਿਹਾ। ਸਤਿਗੁਰੂ ਕਿਰਪਾ ਕਰਨ। ਬਹੁਤ ਬਹੁਤ ਧੰਨਵਾਦ। ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਭੁੱਲ ਚੁੱਕ ਦੀ ਖੇਮਾ ਕਰਨੀ ਜੀ। ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤਨਾਮ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਰਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ।

ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਧਾਮ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਚਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਤੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਕਰੁਣਾ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸੁਜਿਆਰੀ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਲਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰ ਛਹਿਰਿਆ, ਦੇਖ ਦੇਖ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਤਾਣਿਆਂ ਤਾਣੇ ਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਹਨ, ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼, ਨੰਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਛੜਦੀ ਗੁਰਦਾਤਾਂ ਬਖਸ਼ਣੀਆਂ,

ਸਭ ਨਿਚਲ ਤੁਧ ਥਿਓ, ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ। ਜੈਤ ਸ੍ਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਾਥ ਕਛੁ ਨਾ ਜਾਨੂ, ਮਨ ਮਾਇਆ ਕੈ ਹਾਥ ਬਿਕਾਨੋ ਰਹਾਉ। ਤੁਮ ਕਹੀਅਤ ਹਉ ਜਗਤ ਗੁਰ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁਖ ਕੀ ਰਾਸੀ, ਅਜੋ ਨਾ ਪਤੀ ਆਏ ਨਿਗਮ ਭੈ ਸਾਖੀ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿ ਸੁਭਾਗ ਗਾਮੀ। ਇਨ ਦੂਤਨਾ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜੂ ਨਹੀਂ ਹਾਰਿਓ। ਕਹਿਰ ਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸਰਣ ਕਾ ਕੀ ਲੀਜੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਦੂਨੀ ਸੈਭੰ ਗੁਰਪ੍ਰਸਾਦ। ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ,

ਮੇਰੇ ਹੀ ਅਰ ਲੋਚ ਲੱਗੀ ਪ੍ਰਭ ਕੇਰੀ, ਹਰ ਨੈਣੋ ਹਰ ਪ੍ਰਭ ਹੇਰਾ, ਸਤਿਗੁਰ ਦਿਆਲ ਹਰ ਨਾਮ ਦਿਰੜਾਇਆ, ਹਰ ਪਾਦਰ ਹਰ ਪ੍ਰਭ ਕੇਰਾ, ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ, ਹਰ ਹਿਰਦੇ ਮਨ ਤਨ ਮਿੱਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ, ਲੋਭ ਵਿਕਾਰ ਜਿੰਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਓਏ ਮਨ ਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ

ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇਰਾ। ਢੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੋ ਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸੁਆਮੀ ਰਾਉ। ਊਚ ਸਮਾਨਾ ਠਾਕਰ ਤੇਰੋ ਅਵਰ ਨ ਕਾਹੂ ਤਾਨੀ, ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ।

ਪੰਜਵਾਂ ਪ੍ਰਭ ਜੀ ਕੋ ਨਾਮ ਮਨੇ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਮੈਂ ਮਨ ਕੋ ਵਰਤਨ ਹੈ ਹਮਾਰੇ ਰਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰ ਹੈ ਨਾਮ ਸਿਖਾਈ ਸਦਾ ਮੇਰੇ ਸੰਗ ਹਰ ਨਾਮ ਮੁਕੋ ਨਿਸਤਾਰੈ ਵਿਖੇ ਬਿਲਾਸ ਕਹੀਅਤ ਬੋ ਤੇਰੇ ਚਲਤ ਨਾ ਕਛੂ ਸਿੰਘਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਟੋਡੀ ਮਹੱਲਾ ਪੰਜਵਾਂ ਨਿੱਕੇ ਗੁਣ ਗਾਓ ਮਿੱਟੀ ਰੋਗ ਮੁਖ ਉਜਲ ਮਲ ਨਿਰਮਲ ਹੋਈ ਹੈ ਤੇਰੋ ਰਹੇ ਈਹਾਂ ਊਹਾਂ ਲੋਗ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਮਨੇ ਚਰਾਵੋ ਭੋਗ ਛੋੜ ਆਪਦ ਬਾਦ ਹੰਕਾਰਾ ਮਾਨ ਸੋਈ ਜੋ ਹੋਗਾ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਓ ਲਿਖੋਗਾ ਕਹੁ ਨਾਨਕ ਏਕ ਬਿਨ ਦੂਜਾ ਵਰਣਾ ਕਰਨੇ ਜੋਗਾ ਢੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਾਉ ਅਵਰਣਾ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲਿਖਾ ਛੋੜਿਆ ਲਿਖੈ ਛੂਟੇ ਅਮ ਨਿਰਗੁਣ ਲਿਹੋ ਉਬਾਰੀ ਸਦ ਭਗ ਸੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਹੋ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਨ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਭੁਲਾਇਨ ਰਹਾਉ ਜੋ ਮਾਂਗੇ ਸੋਈ ਸੋਈ ਪਾਵੈ ਸੇਵਾ ਹਰ ਕੇ ਚਰਨ ਰਸਾਇਨ ਜਨਮ ਮਰਨ ਦੂਹੂ ਤੇ ਛੁਟੈ ਪਵਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਨ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਢੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਜਬ ਪਏ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਓ

ਆਹੀ। ਰਾਮ ਰਤਨ ਧਨ ਖਾਟਿਓ, ਪਸਮਾ ਪੂਤ ਆਖਿਨ ਭੀਤਰ, ਆਪਣਾ ਕੀਆ ਪਾਇਆ। ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੈ ਲੋਕ ਸੁਭਾਇਆ। ਟੋਡੀ ਮਹੱਲਾ ਪੰਜਵਾ, ਕਿਰਪਨ ਧਨ ਮਨ ਕਿਲ ਵਿਖ ਪਰੈ, ਸਾਧ ਸੰਗ ਭਜਨ ਕਰ ਸਵਾਮੀ, ਢਾਕਣ ਕੋ ਇੱਕ ਹਰੇ ਰਾਉ। ਅਨਕ ਛਿਦਰ ਬਹੁਤ ਤੇ ਛੁਟਕਤ, ਥਾਮ ਨਾ ਜਾਹੀ ਕਰੇ। ਜਿਸ ਕਾ ਬੋਹਥ ਤਿਸ ਅਰਾਦੇ, ਖੋਟੇ ਸੰਗ ਖਰੇ। ਗੱਲੀ ਸੈਲ ਉਠਾਵਤ ਚਾਹੇ, ਓਏ ਊਹਾਂ ਹੀ ਹੈ ਤਰੇ। ਜੋਰ ਸਖਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸਰਣ ਪਰੇ। ਟੋਡੀ ਮਹੱਲਾ ਪੰਜਵਾਂ।

ਜਿਸ ਕੇ ਸੇ ਫਿਰ ਤਿਨਹੀ ਸੰਭਾਲੇ ਬਿਨਸੇ ਸੁਖ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਅਰ ਹੋਏ ਮਾਈ ਬਾਪ ਜੀ ਜਨ ਤੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਬੱਡ ਪ੍ਰਤਾਪ ਢੋਡੀ ਮਹੱਲਾ ਪੰਜਵਾਂ ਸਵਾਮੀ ਸਰਨ ਪਰਿਓ ਦਰਬਾਰ ਕੋਟ ਅਪਰਾਧ ਖੰਡਨ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਰਹਾ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਣ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਬੰਧਨ ਤੋਰ ਸ਼ੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀ ਅਰੈ ਦੀਨਾ ਰੂਪ ਅਨ ਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਇਓ ਮੋਏ ਹਰ ਰੰਗ ਪੀਨਾ ਪੇਖਿਓ ਲਾਲਣ ਪਾਟ ਬੀਜ ਖੋਏ ਅਣਦ ਚਿਤਾ ਹਰ ਖੇ ਪਤੀਨਾ ਤਿਸੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕਰ ਤਿਸੀ ਕੋ ਧੀਨਾ ਢੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਾਪੇਹੀ ਰਾਮ ਨਾਮ ਨਿਰਮਲ ਹੈ ਰੀਤ ਰਾਉ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਢੋਡੀ ਮਹੱਲਾ ਪੰਜਵਾਂ।

ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ। ਦਇ ਦਿਸ ਰਵੇ ਰਵ ਰਿਆ ਜਸ ਤੁਮਾਰਾ, ਅੰਤਰ ਜਾਮੀ ਸਦਾ ਹਜੂਰ, ਜੋ ਤੁਮਰਾ ਜਸ ਗਾਵੇ ਕਰਤੇ, ਸੇ ਜਨ ਕਬੋ ਨਾ ਮਰਤੇ ਝੂਰ। ਦੰਦ ਬੰਦ ਧੰਦ ਬੰਦ ਬਿਣਸੇ ਮਾਇਆ, ਕੇ ਸਾਧੂ ਸੰਗਤ ਮਿਟੇ ਵਿਸੂਰ। ਸੁਖ ਸੰਪਤ ਭੋਗ ਇਸ ਜੀ ਕੇ, ਬਿਨ ਹਰ ਨਾਨਕ ਜਾਨੇ ਕੂਰ। ਢੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਨ ਰਹਿ ਨਾ ਸਕੂੰ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ। ਸਿਮਰਨ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲ ਵਿਖਨਾਸ, ਪੂਰਨ ਪਾਰ ਬ੍ਰਹਮ ਸੁਖਦਾਤੇ, ਅਬਨਾਸੀ ਬਿਮਲ ਜਾਂ ਕੋ ਜਾਸ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੀ ਗੁਣਤਾਸ, ਸਾਤ ਸਹਿਜ ਸੂਖ ਮਨ ਉਪਜਿਓ, ਕੋੜ ਸੂਰ ਨਾਨਕ ਪ੍ਰਗਾਸ। ਢੋਡੀ ਮਹੱਲਾ ਪੰਜਵਾਂ। ਹਰ ਹਰ ਪਤਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ, ਅੰਤਰ ਜਾਮੀ ਮਨ ਕੋ ਭਾਵਨ ਰਹਾਉ। ਸੁੰਦਰ ਸੁਗੜ ਚਤੁਰ ਸਭ ਬੇਤਾ, ਰਿਦ ਦਾਸ ਨਿਵਾਸ ਭਗਤ ਗੁਣ ਗਾਵਨ। ਨਿਰਮਲ ਰੂਪ ਅਨੂਪ ਸੁਵਾਮੀ, ਕਰਮ ਭੂਮ ਬੀਜਣ ਸੋ ਖਾਵਨ, ਬਿਸਮਨ ਬਿਸਮਾ ਭਏ ਬਿਸਮਾਦਾ, ਆਨਣਾ ਬੀਓ ਦੂਸਰ ਲਾਵਨ। ਰਸਨਾ ਸਿਮਰ ਸਿਮਰ ਜਸ ਜੀਵਾ, ਨਾਨਕ ਦਾਸ ਸਦਾ ਬਲ ਜਾਵਨ। ਢੋਡੀ ਮਹੱਲਾ ਪੰਜਵਾਂ। ਮਾਈ ਮਾਇਆ ਛਲ ਤ੍ਰਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨਾ ਹੜਕਾ ਜਲ ਰਹਾਉ। ਛੋੜ ਸਿਆਨਪ ਬਹੁ ਚਤੁਰਾਈ, ਦੁਇ ਕਰ ਜੋੜ ਸਾਧ ਮਗ ਚੱਲ। ਸਿਮਰ ਸੁਵਾਮੀ ਅੰਤਰ ਜਾਮੀ, ਮਾਨੁਖ ਦੇ ਕਾਹ ਉੱਤਮ ਫਲ, ਬੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ, ਅਰ ਸਿਮਰਨ ਦੈਣ ਭਏ ਮਲ। ਢੋਡੀ ਮਹੱਲਾ ਪੰਜਵਾਂ। ਮਾਈ ਚਰਨ ਗੁਰ ਮਿੱਠੇ, ਵੱਡੇ ਭਾਗ ਦੇਵੇ ਪਰਮੇਸ਼ਰ,

ಹೀಗ ತೇಲಿ ಕೈ ಕಾರತೀಲೆಯಾಚೆ ಜಂಗಲ ಮದೇ ಬೇಲಗೋ ಮಾಲಿಕೆ ಕಾರ ಕೇಲೆಯಾಚ

ਧਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ। ਖਿੰਨ ਕਿੰਚਿਤ ਕਿਰਪਾ ਕਰੀ ਜਗਦੀਸਰ ਤਬ ਹਰ ਹਰ ਹਰ ਜਸ ਤੇ ਆਇਓ। ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖ ਮੈਂ ਰੋਗ ਗਵਾਇਓ। ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕੁਮਾਵੇ। ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਚ ਤਤ ਵਿਸਥਾਰਾ ਪੰਚ ਧਾਤੂ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੇ। ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਪਵ ਜਲ ਭਾਰੇ ਉਤਾਰਾ। ਰਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ। ਹਰ ਆਪੇ ਸ਼ਾਉ ਸੁਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ। ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੂ ਸੱਚਾ ਵਣਜਾਰਾ। ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ।

Oh, really?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ। ਸੋ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਭਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਤੋਂ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ।

ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਹ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿੱਟ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੋਧ ਵਸ ਕੀਤੇ, ਕਾਲ ਕੰਟਕ ਮਾਰਿਆ,

ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਐਂਡਿਡ ਕੀਤਾ ਦਿਨ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੈ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ

ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਪ੍ਰਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਦਰਕਨ ਪਿਆਰੀ ਸੰਗਤਾਂ ਵੱਲੋਂ, ਸੇਵਕ ਪਰਿਵਾਰਾਂ ਵੱਲੋਂ, ਆਪ ਜੀ ਦੇ ਚਰਨ ਪਸਦਿਆਂ ਤੁਰਕੀ ਬਾਣੀ ਦੇ ਪੰਜ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣ ਜਾ ਰਿਹਾ। ਪਹਿਲਾ ਅਖੰਡ ਸਾਹਿਬ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੇ ਕਬੂ ਨਾ ਛੱਡੇ ਖੇਤ। ਸਮੂਹ ਗੁਰਦੁਆਰਾ ਸਾਹਿਬ ਫਰੀ ਮੌਣ ਦੀਆਂ ਸੰਗਤਾਂ ਵੱਲੋਂ, ਸਿੱਖ ਪੰਚਾਇਤ ਸਮੂਹ ਸੇਵਾਦਾਰਾਂ ਵੱਲੋਂ, ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭਜੰਗੀ ਭਜੰਗੜਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾਣ, ਕਿਰਪਾ ਕਰਨੀ ਸੰਗਤਾਂ ਦੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ। ਦੂਸਰਾ ਅਖੰਡ ਪਾਠ ਸਾਹਿਬ ਜਸਪਾਲ ਸਿੰਘ ਢਿੱਲੋਂ, ਸੁਖਜੀਤ ਕੌਰ ਢਿੱਲੋਂ ਵੱਲੋਂ ਆਪਣੇ ਬੱਚਿਆਂ ਦੀ ਭਾਵਨਾ ਪੂਰੀ ਹੋਣ 'ਤੇ ਖੁਸ਼ੀ 'ਚ ਸ਼ੁਕਰਾਨਾ ਕਰਦਿਆਂ ਹੋਇਆਂ, ਪਰਿਵਾਰ ਦੀ ਸਭ ਪਰਿਵਾਰ ਦੇ ਰੋਗਤਾ ਕਮਾਈਆਂ 'ਚ ਬਰਕਤ ਪਾਉਣ ਵਾਸਤੇ, ਬੱਚਿਆਂ ਦੀ ਕਾਮਯਾਬੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾ ਰਹੇ, ਕਿਰਪਾ ਕਰ ਪਰਿਵਾਰ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ। ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤਾਂ ਬਖਸ਼ਣੀਆਂ, ਬੱਚਿਆਂ ਨੂੰ ਕਾਮਯਾਬੀਆਂ ਬਖਸ਼ਿਸ਼ ਕਰਨੀਆਂ। ਤੀਸਰਾ ਅਖੰਡ ਪਾਠ ਸਾਹਿਬ ਰਵੀਪਾਲ ਸਿੰਘ ਖਰਬੰਦਾ ਸੁਮ ਪਰਿਵਾਰ ਵੱਲੋਂ ਨਵੀਂ ਜੋਬ ਦੀ ਮਿਲਣ ਦੀ ਖੁਸ਼ ਸ਼ੁਕਰਾਨਾ ਕਰਦਾ। ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ, ਕਿਰਪਾ ਕਰਨੀ ਪਰਿਵਾਰ ਸੁੱਖ 'ਤੇ ਮਿਹਰ ਪ੍ਰਿਆਤ ਨੇ। ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾ ਬਖਸ਼ਣੀਆਂ। ਚੌਥਾ ਅਖੰਡ ਪਾਠ ਸਾਹਿਬ ਪ੍ਰੀਤਮ ਸਿੰਘ, ਮਾਤਾ ਬਲਵੀਰ ਕੌਰ, ਮਨਪ੍ਰੀਤ ਸਿੰਘ ਸੁਮ ਪਰਿਵਾਰ ਵੱਲੋਂ ਨਵੇਂ ਘਰ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸੇਵਾ ਲੈ ਰਹੇ ਹਨ, ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਾਂ। ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਨਵੇਂ ਘਰ ਸੁੱਖ ਡਾਉਣੇ ਕਰਾਉਣੇ, ਚੜ੍ਹਦੀ ਕਲਾ ਦਾਤਾ ਬਖਸ਼ਿਸ਼ ਕਰਨੀਆਂ। ਪੰਜਵਾਂ ਅਖੰਡ ਪਾਠ ਸਾਹਿਬ ਹਰਬੰਸ ਸਿੰਘ ਚੀਮਾ, ਰਵਿੰਦਰ ਕੌਰ ਚੀਮਾ ਵੱਲੋਂ ਆਪਣੇ ਪੋਤਰੇ ਬਾਇਰਨ ਸਿੰਘ ਚੀਮਾ, ਬੀਰਤ ਸਿੰਘ ਚੀਮਾ ਦੇ ਗ੍ਰੈਜੂਏਸ਼ਨ ਹੋਣ ਦੀ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਸੇਵਾ ਲਾਰੇ, ਕਿਰਪਾ ਕਰਨੀ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ। ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਬੱਚਿਆਂ ਨੂੰ ਚਵਿਧਾ ਦਾਨ ਕਾਮਯਾਬੀ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਦਾਤਾ ਬਖਸ਼ਣ ਪਰਿਵਾਰਾਂ ਸੰਗਤਾਂ ਨੂੰ ਆਪਦੇ ਹਜ਼ੂਰ ਇਹ ਸੰਬੰਧ ਦੇਖ ਸਜ ਕੇ ਹਾਜ਼ਰੀ ਦਰ ਪ੍ਰਵਾਨ ਹੋਵੇ। ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਅੱਗੇ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾ ਬਖਸ਼ਣੀਆਂ। ਆਪ ਜੀ ਦੇ ਪਿੱਤਰ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਤਾਂ ਲਿਆਉਂਦਿਆਂ ਸੁਖਾ ਸਤਿਗੁਰ ਜੀ ਸੇਵਾ ਕਰਦੇ ਹੋਇਆ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ ਸਿਰ ਸਮਤ ਪਰਮੀ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਪੁਸਤਕ ਮਾਫ਼ ਕਰਨ ਸੁਬੇਨਤੀਆਂ। ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ੁਲਾਈ ਸ੍ਰੀ ਮੁਖਵਾਕ ਪ੍ਰੰਤ ਪਰਿਵਾਰਾਂ ਨੂੰ ਪੰਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਰਿਵਾਰਾਂ ਨੂੰ ਬੇਨਤੀ ਹੈ, ਕੱਲ੍ਹ ਸਵੇਰੇ 9:45 ਮਾਧੀ ਅਰਦਾਸ ਹੋਵੇ, ਆਪ ਜੀ ਨੇ ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ

ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵੇਂ ਸਚਿਆਰਾ ਹੋਈਐ ਕਿਵੇਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ

ਆ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਗਸਾ ਲਾਹਣ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਆਠ

ਪਾਰ ਜੋਤ ਦਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਾਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰ

ਪਾਰ ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ।

ਮਲੇਸ਼ ਮਲ ਪੱਖ ਖਾਹੇ। ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋਤ ਭਾਵ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਸਿਰ ਪਾਰ ਹੋਏ। ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਬੋਲਣ ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਣ,

ਜੋਤ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ।

ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬਰਮਾਓ, ਸਤ ਸਵਾਸ ਦਾ ਮਨ ਚਾਓ। ਕਮਨ ਸੁਵੇਲਾ ਵਖਤ ਕਮਣ, ਕਮਣ ਥਿਤ ਕਮਨ ਵਾਰ, ਕਮਨ ਸੇ ਰੁਤੀ ਮਾਹੋ ਕਮਨ, ਜਿਤ ਹੋ ਆਇਆ ਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋ ਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣ, ਰੁੱਤ ਮਾਓ ਨਾ ਕੋਈ। ਜਾ ਕਰਤਾ ਸਿਰ ਟੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉ ਵਰਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂਏ ਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ, ਆਗਾਸ ਆਗਾਸ, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਵਾਤ।

ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੈ ਬਾਹਾ ਪਵੇ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਵਾਲ ਤਾਨ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਵਤੀ ਕਹਿ ਨਾ ਅੰਤ ਅੰਤ ਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ

ਦਾਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੀ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੇ ਸੋਏ।

ਦਿਲ ਨਾ ਤਮਾਏ ਕੇਤੇ ਮੰਗਹੇ ਜੋਧ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਬ ਟੁੱਟੇ ਬੇਕਾਰ

ਪਿਆਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇ ਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਪ ਹੈ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ

ਵਖਿਆਣ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ।

ਨਾਨਕ ਨਾ ਸਕੈ ਕੇਈ ਕੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਵ ਸੰਭਾਲੇ। ਵਾਜੇ ਨਾਦ ਨੇਕ ਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਪਰੀ।

ਗਾਈ ਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਣ ਸੁਰਗਾ ਮਛ ਪਏ ਆਲੇ ਗਾਮ ਰਤਨ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵਹਿ।

ਵਾਲੇ ਹੋਰ ਕਿਤੇ ਗਾਵਣ ਸੀ ਮੈਂ ਚੇਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ।

ਜਾਈ ਜੋ ਸੁਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨ ਰਹਿਣ ਰਜਾਈ ਮੁੰਦਾ ਸੰਤੋ ਸਰਨ ਪਦ ਝੋਲੀ ਧਿਆਨ ਕੀ ਕਰੇ ਬਿਭੂਤ

ਦੇਸ ਆਦਿ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ।

ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੇ ਲੱਖ ਵੀਸ

ਚੋਰਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਘਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ

ਚਾਰ ਤਿੱਥੇ ਸੋਹਣ ਪੰਜ ਪਰਵਾਨ ਨਦਰੀ ਕਰ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁਧ

ਰਾਮ ਵਸੇ ਮਨ ਮਾਹੇ। ਤਿੱਥੇ ਭਗਤ ਵਸੇ ਕੇਲੋ, ਕਰੇ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਾਰ ਘਰ ਵੇਖੈ ਨਦਰ ਨਿਹਾਲ।

ਪਾਰ ਜਾਤ ਪਾਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

0: ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
1: ਜਿਨੇ ਜਗਤ ਪਾਇਆ ਤ੍ਰਿਪੁਣ ਕਰ ਆਕਾਰ ਗੁਰਮੁਖ ਜਾਣਨ ਜਾਣੀਏ ਮਨਮੁਖ ਮੋਦ ਗਵਾਰ ਕਰ ਕਰ ਜੋਤ ਨਿਰੰਦਨੀ ਬੂਝੇ ਗੁਰਮਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੇਸਾ ਵਾਸ ਸੱਚੇ ਸਿੱਧੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਾਪਾਤ ਸ੍ਰੀ ਰਾਗ ਮਹੱਲਾ ਪਹਿਰਾ ਸੁਨਮਨ ਮਿੱਤਰ ਪਿਆਰਿਆ ਮਿਲ ਵੇਲਾ ਆਹੇ ਜਬ ਲਗ ਜੋ ਵਨਸਾਸ ਹੈ ਤਬ ਲਗ ਹੇ ਤਨ ਦੇ ਬਿਨ ਗੁਰ ਕਾਮਨਿਆ ਵੀ ਟਹਿ ਟੇਰੀ ਤਨ ਕੇ ਮੇਰੇ ਮਨ ਲੈ ਰਹਾ ਕਰ ਜਾਏ ਗੁਰਮੁਖ ਨਾਮ ਸਲਾਹੀਏ ਹੋ ਮੈਂ ਨਿਵਰੀ ਪਾਹੇ ਰਹੋ ਸੁਣ ਸੁਣ ਗੰਢਣ ਗੱਡੀਏ ਲਿਖ ਪੜ ਪੂਜੇ ਪਾਰ ਤਿਸ ਨਾ ਐਨ ਸਕਲੀ ਹੋ ਮੈਂ ਰੋਗ ਵਿਕਾਰ ਉਹ ਬੇਪਰਵਾਹ ਤੋਲਮਾ ਗੁਰਮੁਖ ਕੀ ਮਸਰ ਲਖ ਸਿਆਣ ਬਜੇ ਕਰੀ ਲਖਸੋ ਪੀਤਮ ਲਾਭ ਬਿਨ ਸੰਗਤ ਸਾਧਨਾ ਤਰਾਪੀਏ ਬਿਨ ਨਾਮੇ ਦੁੱਖ ਸੰਤਾਪ ਹਰ ਜਪ ਜਿਹੜੇ ਛੁਟੀਏ ਗੁਰਮਤੀ ਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰੈ ਭਵਨ ਖੋਜ ਟੰਡੋਲਿਆ ਗੁਰਮਾ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨੇ ਜੀਵਨ ਕੀ ਨੇ ਆ ਤੂੰ ਸਰਬ ਜੀਆ ਪ੍ਰਤਪਾਲੀ ਲਿਖ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੇ ਜਿਉ ਭਾਵੇ ਤਿਉ ਨਿਰਜਾਸ ਜਿਹੜੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਵੀ ਪਾਇਆ ਗੁਰਮੁਖ ਗਿਆਨ ਰਹਾ ਅੰਤਰ ਕੀ ਗੱਲ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਏ ਤਿਤ ਜੀਵ ਦਿਆ ਮਰ ਮਰ ਅਨ ਸਭ ਸੁਹਾਵਣੇ ਪਾਈਏ ਗੁਰ ਵਿਚਾਰ ਅਨਲਵਾਣੀ ਪਾਈਏ ਤਾਂ ਹੋ ਮੈਂ ਹੋਏ ਬਿਨਾ ਸਤਿਗੁਰ ਸੇਵੇ ਆਪਣਾ ਹੋ ਸਦ ਕੁਰਬਾਣੇ ਤਾਜ ਖੜਦਰ ਕੈ ਪਹਿਨਾਇਆ ਮੁਖਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸ਼ਿਵ ਸ਼ਕਤੀ ਕਾਮੇ ਤ੍ਰੈ ਗੁਣ ਬੰਦੀ ਦੇਰੀ ਜੋ ਆਇਆ ਜਗ ਸੋ ਖੇਲ ਵੀ ਜੋ ਕੀ ਦੁੱਖ ਵਿਛੜੇ ਮਨਮੁਖ ਲਹੇ ਨਾ ਮਿਹਰ ਮਨ ਵੈਰਾਗੀ ਕਰ ਵਸੇ ਸਚ ਵੈਰਾ ਤਾ ਹੋਏ ਗਿਆਨ ਮਾਰਤ ਭੋਗ ਵੇ ਬਹੁਤ ਭੂਖ ਨਾ ਹੋਏ ਨਾਨਕੇ ਮਨ ਮਾਰ ਮਿਲ ਫਿਰ ਵੀ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਹੇ ਮਨ ਮੂਰਖ ਲੋਭਿਆ ਲੋਭੇ ਲਗਾ ਲਵਾਨ ਸ਼ਬਦ ਨ ਪੀਜੇ ਸਕਦਾ ਦੁਰਮਤ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਪਾਈਏ ਗੁਣ ਨਿਧਾਨ ਮਨ ਰੇ ਹੋ ਮੈਂ ਚੋਲ ਗੁਮਾਨ ਹਾਰ ਗੁਰ ਸਰਵਰ ਸੇਵ ਤੂੰ ਬਾਵੈ ਦਰਗਾਹ ਮਾਨ ਰਹਾ ਰਾਮ ਨਾਮ ਜਪ ਦਿਵਸ ਰਾਤ ਗੁਰਮੁਖ ਹਰ ਤਨ ਜਾਣ ਸਭ ਸੁਖ ਹਰ ਭੋਗਣੇ ਸੰਸਵਾ ਮਿਲ ਗਿਆਨ ਨਿਤ ਐਨ ਸਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੁੱਕਰ ਕੂੜ ਕਮਾਈਏ ਗੁਰ ਨਿੰਦਾ ਪਚੇ ਪਛਾਣ ਭਰਮੇ ਭੁੱਲਾ ਦੁੱਖ ਨੂੰ ਜਾਂ ਮਾਰ ਕਰੇ ਖੁਲਹਾਣ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਵਾਨ ਸੰਸ ਐਥੇ ਤੰਦ ਪਟਾਈਏ ਸੱਚ ਲਿਖ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚੇ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਵਰਮਾ ਹੈ ਕਿਉਂ ਦਰਗਾਹ ਪਦ ਵੈ ਜਾਹਰ ਨ ਵਸੇ ਮਨ ਮਾਹ ਗੁਰ ਮਿਲੇ ਸੁਖ ਪਾਈਏ ਅਗਨ ਮਰੇ ਗੁਣ ਮਾਹਿ ਮਨ ਰੇ ਐਨ ਸਹਾਰ ਗੁਣ ਸਾਰ ਜਿਨ ਖਿਲ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਾਹ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਇੰਸਾ ਹੋ ਮੈਂ ਗਲ ਗਏ ਨਾਹੀ ਸਹਿ ਸਹਿਸ ਹੋ ਗਏ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਾਰ ਤੇ ਸਿਓ ਨੇ ਨਾ ਕੀਜੀ ਜੋਤੀ ਸੇ ਚਲਨ ਹਾਰ ਗੁਰਮੁਖ ਰਵੇ ਸੁਹਾਵਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਆਗਾਹੇ ਨਾਨਕ ਸਤਿਗੁਰ ਮੀਤ ਕਰ ਸਚ ਭਾਵੇ ਦਰਗਾਹ ਜਾ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪਿਓ ਪਿਆਰਿਓ ਗੁਰਮੁਖ ਲਈ ਹਰ ਬੋਲ ਮਨ ਸਚ ਕਸਵਟੀ ਲਾਈਏ ਤੁਲੀਏ ਪੂਰੇ ਤੋਲ ਹੈ ਕੀਮਤ ਕਹਿ ਨਾ ਪਾਈਏ ਰਿਤ ਮਾਨਕ ਮੋਲ ਮੋਲ ਪਾਈ ਰੇ ਹਰ ਹੀ ਰਾਹ ਗੁਰਮਾਏ ਸਤਸੰਗ ਸਤਿਗੁਰ ਪਾਈਏ ਐਨ ਸਭ ਸਲਾਹੇ ਰਾਹ ਸਚ ਬਕਰ ਤਨ ਰਾਸ ਹੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੇ ਜਲ ਪਾਈਏ ਤਿਸ ਸਨਾ ਦਾ ਸੰਦਾਸ ਜਮ ਦੰਦਾ ਨ ਲੱਗਿਆ ਪਉ ਜਾ ਤਰੇ ਤਰਾਸ ਗੁਰਮੈ ਕੂੜ ਨਾ ਪਾਵੇ ਸਚ ਰਤੇ ਸਚ ਪਾਏ ਸਾਕਤ ਸਾਚ ਨਾ ਪਾਵੇ ਕੂੜੇ ਕੂੜੀ ਪਾਏ ਸਚ ਰਤੇ ਗੁਰ ਮੇਲੀਏ ਸੱਚੇ ਸਚ ਸਮਾਏ ਮਮੈ ਮਾਨਕ ਲਾਲ ਨਾਮ ਰਤਨ ਪਦਾਰਥੇ ਸਚ ਬਕਰ ਤਨ ਨਾਮ ਹੈ ਕਟ ਕਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਏ ਨਾ ਵੇਜਹਿ ਜੇ ਪਵੇ ਦਸ ਅੰਤਰ ਦੇਸ ਅੰਤਰ ਮੈਲ ਨਾ ਉਤਰੇ ਤ੍ਰਿਗ ਜੀਵਨ ਤ੍ਰਿਗ ਵੇ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੀ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੇ ਹੋਮੇ ਤਿਸ ਨਾਮ ਆ ਰਹਾ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਰ ਲਿਵਲਾ ਹੈ ਆਪ ਗਿਆ ਸੁਖ ਪਾਈਏ ਮਿਲ ਸਲੇ ਸਲ ਸਮਾਏ ਜਿਨ ਹਰ ਹਰ ਨਾਮ ਨਾ ਚੇਤੇ ਸੇ ਔਗਣ ਆਵੇ ਜਾਏ ਜਿਸ ਸਤਿਗੁਰ ਪੁਰਖ ਨਾ ਪੇਟੇ ਸੇ ਪੌਜ ਪੌਜਲ ਪਚੇ ਪਚਾਏ ਇਹ ਮਾਨਕ ਜਿਉ ਨਿਰਮੋਲ ਹੈ ਇਹ ਕੌਲੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰਮਿਲ ਪੌਜਲ ਲੰਘਿਆ ਦਰਗਹਿ ਪਦ ਪ੍ਰਵਾਨ ਨਾਨਕ ਦੇ ਮੁਖ ਉਜਲੇ ਤੁਨ ਉਪਜੇ ਸਭ ਨਿਸਾਨ ਸੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵੱਖਰਲੇ ਸਮਾਏ ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ ਅੱਗੇ ਸਾਹ ਸੋ ਜਾਨ ਹੈ ਲੈਸੀ ਵਸ ਸਮਾਲ ਪਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਕਰਲੇ ਚਲੋ ਸੌ ਦੇਖੇ ਪਤਿਆਏ ਰਾਮ ਜਿੰਨਾ ਰਾਸ ਨ ਸਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜੇ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗਿਓ ਦੁਖਣੋ ਨੇਤ ਰੋਹਿ ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸ਼ਨ ਹੋਏ ਖੋਟੇ ਜਾਤ ਨਾ ਪਾਤੇ ਖੋਟ ਨਾ ਸੀ ਜਿਤ ਖੋਏ ਖੋਟੇ ਖੋਟ ਕਮਾਵਣਾ ਆਇਆ ਗਿਆ ਪਰ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸਭ ਸਲਾਹ ਰਾਮ ਨਾਮ ਰੰਗ ਰੰਗਿਆ ਪਾਰ ਨਾ ਪਾਰ ਮਤ ਨਾ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਾਸੀ ਰਾਗ ਮਹਲਾ ਪਹਿਲਾ ਕਰ ਦੂਜਾ ਥਨ ਜੋ ਬਣਨਾ ਫੁੱਲੜਾ ਨਾ ਠੇਰੇ ਨੰਚਾਰ ਪੱਬਣ ਕੇਰੇ ਪਾਸਿਓ ਟਲ ਟਲ ਜੁਮਣ ਰੰਗ ਮਾਨ ਲੈ ਪਿਆਰਿਆ ਜਾ ਜੋ ਵਰਨਾ ਹੋਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਰਾਮ ਸੱਜਣ ਮੇਰੇ ਰੰਗਲੇ ਜਾਏ ਸੋ ਤੇਜੀ ਰਾਨ ਹੰਬੇ ਵੰਜਾ ਡੂਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਣੇ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸੋਹਰੇ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈਏ ਜਾਣ ਵਿਰਤੀ ਸਨ ਗੁਣਾ ਗਵਾਈ ਗਠਲੀ ਅਵਗਣ ਚੱਲੀ ਵਣਸੀ ਰਾਗ ਮਹੱਲਾ ਪਹਿਲਾ ਕਰ ਦੂਜਾ ਦੂਜਾ ਆਪੇ ਰਸਿਆ ਆਪ ਰਸਿਆ ਆਪੇ ਰਾਵਣ ਆਰਿਆ ਆਪੇ ਹੋਵੇ ਚੁੜਾ ਆਪੇ ਸੇਜ ਪਰੰਗਰਤਾ ਮੇਰੇ ਸਾਹਿਬ ਰਾਵ ਰਿਹਾ ਭਰਪੂਰ ਰਾਵ ਆਪੇ ਮਾਛੀ ਮਛਲੀ ਆਪੇ ਪਾਣੀ ਜਾਲਿਆ ਆਪੇ ਜਾਨ ਮਲਕੜਾਇਆ ਆਪੇ ਅੰਦਰ ਲਾਲ ਆਪੇ ਬਹੁਤ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖਾ ਮਾਰਾ ਹਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਬ ਤੂੰ ਹਾਂ ਸਕੋ ਤੂੰ ਵੈ ਕਵਿਆ ਤੂੰ ਆਪੇ ਵੇਖ ਵਿਗਾਸੀ ਲਗ ਮਹੱਲਾ ਪਹਿਲਾ ਕਰਦੀ ਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਰਲ ਪਾਓ ਸਾਰਗ ਪਾਣੀ ਮਨ ਕਰਸਨ ਦਿਜ ਮਹਿਲ ਪਾਓ ਪਦ ਨਿਰਵਾਣੀ ਕਾਹੇ ਗਰਵਸ ਮੂੜੇ ਮਾਇਆ ਪੇ ਸੁੱਤੋ ਸਗਲ ਕਲਾ ਤਨ ਮਾਤਾ ਤੇਰੇ ਹੋਏ ਨਾਨ ਸਖਾਇਆ ਰਾਹ ਵਿਖੇ ਵਿਕਾ ਦੁਸ਼ਟ ਕਿਰਕਾ ਕਰੇ ਇਹਨ ਤਜ ਆਤਮੇ ਹੋ ਤੇ ਜਪ ਤਪ ਸੰਜਮ ਹੋ ਜਪ ਰਾਖੇ ਕਮਲ ਵਿਕਸੇ ਸਮਤਾਈ ਵੀ ਸਪਤ ਆਹਰੋ ਵਾਸਰ ਸੰਗਰੇ ਤਿੰਨ ਖੁੜਾ ਨਿਤ ਕਾਲ ਸਾਰੇ ਦਸ ਅਠਾਰਾਂ ਪਿਆ ਪਰਮ ਚੀਨੇ ਕਾਹੇ ਨਾਨਕ ਏਵ ਏਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਅਮਲ ਕਰ ਧਰਤੀ ਬੀ ਸਾਧੋ ਕਰ ਸਤ ਕੀ ਆਵ ਨੇ ਦੇ ਬਾਣੀ ਹੋਏ ਕਿਸਾਨੇ ਮਾਨ ਜਮਾਲ ਪੇਤ ਦੋ ਜਗ ਮੁੜੇ ਵਜਾਣੀ ਮਤ ਜਾਣ ਸੈ ਗੱਲੀ ਪਾਇਆ ਮਾਲਕੇ ਮਾਣੇ ਰੂਪ ਕਿਸੋ ਪਾਏ ਤੇਵੇ ਜਨਮ ਗਵਾਇਆ ਰਾਹ ਐਵ ਤਨ ਚੀਕਰੋ ਏ ਮਨ ਮਿਲ ਕੋ ਕਮਲ ਕੀ ਸਾਰਨੀ ਮੂਲ ਪਾਈ ਪੌੜਾ ਨਿਤ ਪਾਖਿਆ ਬੋਲੇ ਕਿਉਂ ਬੁਝੇ ਜਾ ਨਹਿ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਏ ਮਨ ਰੱਤਾ ਮਾਇਆ ਖਸਮ ਕੇ ਨਿਰਦਲੇ ਪਸੰਦੇ ਜਿਨ ਕਰੇ ਏਕ ਤਿਹਾਇਆ ਕੀ ਕਰ ਰੱਖੇ ਪੰਜ ਕਰ ਸਾਥੀ ਨੌ ਸਤ ਅੰਨ ਮਤ ਕੱਢ ਜਾਈ ਨਾਨਕ ਆਖੇ ਰਾਹ ਪੈ ਚਲਣਾ ਮਾਲ ਤਨ ਕਿੰਜਕ ਸੁਜਾਈ ਸ੍ਰੀ ਰੰਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੋਲਿਆ ਜਿਨ ਚੱਕ ਮੋਲਿਆ ਹਰਿਆ ਕਿਹਾ ਸੰਸਾਰੋ ਆਵ ਖਾਓ ਜਿਨ ਬੰਦ ਰਹਾਏ ਤਨ ਸਿਰਜਣ ਹਾਰੋ ਮਰਨਾ ਮੁੱਲਾ ਡਰਨਾ ਪੀ ਕਰਤਾਰੋ ਡਰਨਾ ਰਹਾ ਤਾਂ ਤੂੰ ਮੁੱਲਾ ਤਾਂ ਤੂੰ ਕਾਣੀ ਜਾ ਤਾਂ ਤੂੰ ਮੁੱਲਾ ਤਾਂ ਤੂੰ ਕਾਜੇ ਜਾਣੇ ਨਾਮ ਕਦੇ ਜੇ ਬਹੁ ਤਰਾ ਭਰਿਆ ਵੇ ਕੋ ਰਹੇ ਨਾ ਭਰੀਏ ਪਾਈ ਸੋਈ ਕਾਜੇ ਨਿਆਤ ਜਿਆ ਕਾ ਨਾਮ ਕਿਆ ਆਧਾਰੋ ਹੈ ਵੀ ਹੋ ਸੀ ਜਾਏ ਨਿਆਸੀ ਸਾਚਾ ਸਿਰਜਣ ਹਾਰ ਪੰਜ ਵਕਤ ਨਵਾਇਕ ਜਾਏ ਪੜੇ ਕਤੇਵ ਕਦਾਣਾ ਨਾਨਕ ਆਖੇ ਰੋਗ ਦੇ ਰਹੋ ਪੀਣਾ ਖਾਣਾ ਸੀ ਲਾਗ ਮਹੱਲਾ ਪਹਿਲਾ ਕਰ ਚੌਥਾ ਇੱਕ ਸਵਾਨ ਦੋ ਸਵਾਨੀ ਨਾਲ ਭਲਕੇ ਪੋਕੇ ਹਦਾ ਵਿਆਹ ਕੂੜ ਸਰਾ ਮੁੱਠਾ ਮਰਦਾ ਤਾਨ ਕਰੂਪ ਰਹਾ ਕਰਤਾਰ ਮੈਂ ਪਤ ਕੇ ਪੰਦ ਨਾ ਕਰਨੀ ਕੀ ਕਾਰ ਹੋ ਵਿਗੜੇ ਰੂਪ ਰਹਾ ਵਿਕਰ ਹਾਰ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਹਾਸੇ ਹੋ ਆਧਾਰ ਰਹੋ ਮੁੱਖ ਲੈਂਦਾ ਆਖਾ ਦਿਨ ਰਾਤ ਪਰ ਕਰ ਜੋਹੀ ਨੀ ਸਦਾ ਕਾਮ ਕਰੋ ਤਨ ਵਸੇ ਚੰਡਾ ਤਾਨ ਕਰੂ ਬਰਹਾ ਕਰਤਾਰ ਖਾਈ ਸੁਰਤ ਮਲੂ ਕਿਵੇ ਹੁਠ ਗਵਾਰ ਠੱਗੀ ਦੇ ਕਰਾ ਸਿਆਣਾ ਬਹੁਤਾ ਪਰ ਤਾਨ ਕਰੂ ਬਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਕੋਰਾ ਕਿਆ ਮੋਹ ਦੇਸਾਂ ਦੁਸ਼ਟ ਚੁਰ ਨਾਨਕ ਨੀਚ ਕਹੇ ਵਿਚਾਰ ਤਾਨ ਕਰੂ ਬਰਹਾ ਕਰਤਾਰ ਸ੍ਰੀ ਰੰਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੇ ਤੇ ਜੀ ਸੁਰਤ ਵਿਹੋਣਾ ਕੋਈ ਨਕੀ ਜੇ ਸੁਰਤ ਹਤਨ ਰਾਹ ਲੇਖਾ ਏਕੋ ਆਵੋ ਜਾਹ ਕਹੇ ਜੇ ਕਰੇ ਚਿਤਰਾਈ ਲੇਵੇ ਦੇਵੇ ਟਿਲ ਨ ਪਾਈ ਰਾਹ ਤੇਰੇ ਜੀ ਜਿਆ ਕਾ ਤੋਹੇ ਹੋ ਕੇ ਤੋ ਸਾਹਿਬ ਆਵੇ ਕਿਤ ਹੋ ਕਿਤ ਕੋ ਸਾਹਿਬ ਆਵੇ ਓਹੇ ਜੇ ਤੂੰ ਸਾਹਿਬ ਤੇ ਆਵੇ ਓਹੇ ਉਹਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜੇ ਵਿਗਾੜੇ ਬੋਲ ਤੂੰ ਨਰੇ ਅੰਦਰ ਤੋਲੇ ਤੋਲੇ
2: जय करनी ते पूरी मत करनी वजो कटे कर प्रणवत नानक ज्ञानी कैसा होए आप पछाण है बूझे सोए गुर प्रसाद करे विचार सो ज्ञानी दरगह परवान श्री राग महला बहला कर चौथा तू दरिया हो दाना बिना मैं मछली कैसे अंतला जय जय देखा तै तै तू ऐन तुसे निकसी फूट मरा ना जाना मैं ना जाना चाली जान दुख लग जा तुझे संभाली रह तू भरपूर जाने मैं दूर जो कर कही तो तेरे हजू तू देख मुख कृपाए तेरे कामना तेरे नाम जेता दे तेता वे हो खाओ ब्या दर नाही कह दर जाओ नानकी करे अरदास जियो पिण सब तेरे पास आपे नेड़े दूर आपे आपे मन जमयान आपे वेखे सुने आपे कुदरत करे जान जो तित पावे नानका हुक्म सोई परवानो श्री राग महला पहला कर चौथा किता का करे मन मान देवन वाले के आदान पावे देना दे सोए किते के आग हो आपे सच

ਪਾਈਐ ਕੋ ਨਾਨਕ ਵਾਹ ਲੋੜਾਈਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਜਿਸ ਨੂੰ ਦੇ ਵਜਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੇ ਸੋ ਫਲ ਪਾਏ ਨਉ ਧਿਆਈਏ ਨਉ ਮੰਨੀਏ ਨਾਮੇ ਸਹਿ ਸਮਾਏ ਮਨ ਮੇਰੇ ਹਰ ਚਾਖ ਤਿਕ ਜਾਏ ਜਿਨੀ ਗੁਰਮੁਖ ਚਾਕਿਆ ਸਹਿਜੇ ਰਹੇ ਸਮਾਏ ਰਹਾਵ ਜਿਨੀ ਸਤਿਗੁਰ ਸੇਵਿਆ ਤਿਨ ਪਾਇਆ ਨਾਮ ਨਿਧਾਨ ਅੰਤਰ ਹਰ ਰਵ ਰਿਹਾ ਚੁੱਕਾ ਮਨ ਬਮਾਨ ਹਿਰਦੇ ਕੁਣ ਵਿਕਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਰਵ ਰਿਹਾ ਪਾਇਆ ਤਰਕਾ ਮਨ ਸਤਿਗੁਰ ਸੇਵਨੇ ਆਪਣਾ ਤੇ ਬਿਰਲੇ ਸੰਸਾਰ ਹੋਮੇ ਮਮਤਾ ਮਾਰ ਕੇ ਹਰ ਰੱਖਿਆ ਹੁਰਧਾਰ ਹਾਂ ਤਿਨਕੇ ਵਲਾੜੇ ਜਾਂ ਨਾਮੇ ਲੱਗਾ ਪਿਆਰ ਸੇ ਸੁਖੇ ਚੋਧ ਕੇ ਨਾਮੇ ਖੋਟਿਆ ਪਾਰ ਗੁਰਮਿਲੀਏ ਨਾ ਪਾਈਏ ਚੁੱਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਿਹਾ ਕਰੀ ਮਾਹੇ ਉਦਾਸ ਜਿਨ ਹਰ ਕਾ ਸਾਧਨਾ ਹੈ ਤਿਨ ਬਲਿਹਾਰੇ ਜਾਸ ਨਾਨਕ ਨਲੀ ਪਾਈਏ ਸਚ ਨਾਮ ਗੁਣਤਾ ਸ੍ਰੀ ਰੰਗ ਮਹੱਲਾ ਤੀਜਾ ਬਹੁ ਭੇ ਕਰ ਪਰਮਾਈਏ ਮਨ ਹਿਰਦੇ ਕਾਵਟ ਕਮਾਏ ਹਰ ਕਾ ਮਹਿਲ ਨਾ ਪਾਵੇ ਮਰ ਬਿਸ਼ਟਾ ਮਾਏ ਸਮਾਏ ਮਨ ਰੇ ਗ੍ਰਹਿ ਹੀ ਮੈਂ ਉਦਾਸ ਸਤ ਸੰਜਮ ਕਰਨੀ ਜੋ ਕਰੇ ਗੁਰਮੁਖ ਹੋਏ ਪ੍ਰਕਾਸ਼ ਰਹੋ ਗੁਰ ਕੇ ਸਾਧ ਮਨ ਨੇ ਜੀਤਿਆ ਗਤ ਮੁਕਤ ਕਰੇ ਮੈਂ ਪਾਇਆ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਰ ਮਿਲਾਏ ਜੇ ਲੱਖ ਤ੍ਰਿਆ ਭੋ ਕਰੇ ਨਵਖੰਡ ਰਾਜ ਕਮਾਏ ਸਤਿਗੁਰ ਸੁਖ ਨ ਪਾਵੇ ਫਿਰ ਫਿਰ ਜੋ ਨੀ ਪਾਏ ਹਰ ਹਾਰ ਕਾਂਟ ਜਿਨੀ ਪੈ ਰਿਹਾ ਗੁਰ ਚਰਨੀ ਚਿਤ ਲਾਏ ਤਿੰਨਾ ਪਿੱਛੇ ਰੇ ਦਿਸੇ ਤੇ ਫਿਰੇ ਉਹਨਾਂ ਤਿਲ ਨਾ ਤੁਮਾਏ ਜੋ ਪ੍ਰਭ ਭਾਵੇ ਸੋ ਥੀ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੇ ਨਾਮ ਲੈ ਦੇਵੇ ਸਹਿ ਸੁਭਾਏ ਸ੍ਰੀ ਰਗ ਮਹੱਲਾ ਤੀਜਾ ਕਰ ਪਹਿਲਾ ਸਿਹੀ ਕੀ ਸਰਕਾਰ ਹੈ ਤਿਹੀ ਕਾ ਸਭ ਕੋਈ ਗੁਰਮਕਾਰ ਕਵਾਉਣੀ ਸੱਚ ਕਰ ਪ੍ਰਗਟ ਹੋਏ ਆਂਤਰ ਜਿਸ ਕੇ ਸੱਚ ਵਜੇ ਸੱਚੇ ਸੱਚੀ ਸੁਹਾਏ ਸੱਚ ਮਿਲੇ ਸੇ ਨਾ ਵਿਛੜੇ ਤੇ ਨਿਜ ਕਰ ਵਸ ਹੋਏ ਮੇਰੇ ਰਾਮ ਮੈਂ ਹਾਰਵੇ ਨਵ ਨਾ ਕੋਏ ਸਤ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹੋ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਪਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਦਾ ਇੱਕ ਹੋ ਰਿਹਾ ਸਮਾਏ ਨਾ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾ ਸਮਾਏ ਪਰ ਪਰ ਪੰਡਾ ਜੋਤ ਕੀ ਵਾਲ ਕਰੇ ਵਿਚਾਰ ਮਤ ਪਵੇ ਨੁਝ ਅੰਤਰ ਲੋ ਬੇਕਾਰ ਲੱਖ ਚੁਰਾਸੀ ਪਰਮ ਦੇ ਪਰਮ ਪਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਨਾਨਕ ਸਤਿਗੁਰ ਕੀ ਸੇਵਾ ਕਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਭ ਥਾਏ ਪਾਰਸ ਪਰਸੇ ਪਾਰਸ ਹੋਏ ਜੋਤੀ ਜੋ ਸਮਾਏ ਜਿਨਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਮਨ ਭੂਖਾ ਭੂਖਾ ਮਤ ਕਰੇ ਮਾਤੂ ਕਰੇ ਪੁਕਾਰ ਲੱਖ ਚੁਰਾਸੀ ਜਿਨਸੀ ਸਭ ਸੇ ਦੇ ਆਧਾਰ ਨਿਰਭਉ ਸਦਾ ਦਿਆਲ ਸਭਨਾ ਕਰਦਾ ਸਾਰਕ ਨਾਨਕ ਗੁਰਮੁਖ ਬੂਝੇ ਪਾਈਏ ਮੋਹ ਦੁਆਰ ਸ੍ਰੀ ਰੰਗ ਮਹੱਲਾ ਤੀਜਾ ਜਿਨੇ ਸੁਣ ਕੇ ਮੰਨਿਆ ਤਿਨਾ ਨਿਜ ਕਰ ਵਾਸ ਗੁਰਮਤੀ ਸਾਲਾ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਾਂ ਸਤਿਵਰੇ ਹਾਰੇ ਜਾਸ ਹਿਰਦੇ ਜਿੰਦਕੇ ਹਰ ਵਸੇ ਕਤਿਤ ਕਟ ਹੈ ਪ੍ਰਕਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਥੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹੋ ਹਰ ਸੰਤੋਂ ਦੇਖੋ ਨਦਰ ਕਰ ਨਿਕਟ ਵਸੇ ਭਰਪੂਰ ਗੁਰਮਤੀ ਜਿਨੀ ਪਛਾਣਿਆ ਸੇ ਵੇਖੇ ਦਾ ਹਦੋਰ ਜਿਨ ਗੁਣ ਤਿਨ ਸਤਮਨ ਵਸੇ ਅਵਗਣ ਬੰਤਿਆ ਦੂਰ ਮਨ ਮੁਖ ਗੁਣ ਤੇ ਬਾਰੀ ਬਿਨ ਨਾਵੇਂ ਮਰਦੇ ਚੋਰ ਜਿਨ ਸ਼ਬਦ ਸੁਣੋ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਤਿਆਇਆ ਹਰ ਸੋਏ ਅੰਧਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਸੁੰਭਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਸ ਦਾ ਹਦਾਥ ਰੋਏ ਇਹ ਜਨਮ ਪਦਾਰਥ ਪਾਏ ਕਰ ਨਾਮ ਨਾ ਚੇਤੇ ਲਿਵ ਲਾਏ ਪਾਕਿਆ ਸਾ ਰਹਿਣਾ ਨਹੀਂ ਅੱਗੇ ਠੋਰ ਨਾ ਵਾਏ ਉਹ ਵੇਲਾ ਹੱਥ ਨੇ ਅਭਿਅੰਤ ਗਿਆ ਪਛਤਾਏ ਜਿਸ ਨਜ਼ਰ ਕਰੇ ਸੋ ਬਰੇ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਮਬੂਜ ਨਾ ਪਾਏ ਜਿਨੀ ਗੁਰਮੁਖ ਹਿਰਦਾ ਸੋਦੈ ਸੇ ਭਾਈ ਤਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਨਾਮ ਰਹੇ ਲਿਵਲਾਏ ਸ੍ਰੀ ਰੰਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਭ ਦਿੱਤੇ ਸੱਚੇ ਦਰਬਾਰ ਓਹੇ ਅੰਮ੍ਰਿਤ ਪੀਵੇ ਸਦਾ ਹਾਇਆ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਾ ਧਿਆਈਏ ਮਲ ਹੋਮੇ ਕੱਢੇ ਤੋਏ ਰਹੋ ਮਨਮੁਖ ਨਾਮ ਨਾ ਜਾਣੀ ਬਿਨ ਨਾਮੇ ਪਤ ਜਾਏ ਸਭਦੇ ਸਾਧਨਾ ਓ ਲਾਗੇ ਦੂਜੇ ਪਾਏ ਬੇਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਸਮਾਏ ਸਮਾਏ ਤਿੰਨ ਕਾ ਜਨਮ ਚਪ ਸਬਲੈ ਜਸ ਚੱਲੋ ਸਤਿਗੁਰ ਪਾਏ ਕੁਲ ਧਾਰੇ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਧਿਆਈਏ ਜਿਸ ਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਾਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਤ ਸਮਾਏ ਨਾਨਕਾ ਐਸੇ ਪਰਵਾਨ ਹੈ ਜਿਨੀ ਗੁਰਮੁਖੀ ਹਰ ਧਿਆਏ ਸ੍ਰੀ ਰੰਗ ਮਹੱਲਾ ਤੀਜਾ ਹਰ ਭਗਤਾਂ

ਵੋਚ ਕਰੋ ਬਾਬਾ ਪਾਰ ਹਰ ਨਾਮ ਸਲਾਹ ਸਦਾ ਵੱਖਰ ਹਰ ਨਾਮ ਅਦਾ ਗੁਰਪੂਰੇ ਹਰ ਨਾਮ ਦਲਾਇ ਹਰ ਪਾਦ ਢੁੰਡ ਭੰਡਾਰ ਪਾਈ ਰੇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਤੇ ਆਏ ਰਾਹ ਹਰ ਭਗਤ ਹਰ ਕਿਆ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨ ਹੋਵੇ ਦੁਬਧਾ ਬੋਲ ਖੁਆਇ ਸੋ ਜਨ ਰਲਾਇਆ ਨਾਲ ਰਹੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵ ਕਰ ਆਖੇ ਜੋ ਹਰ ਰੱਖੇ ਉਰਦਾਰ ਮਨ ਤਨ ਸੋ ਬੈ ਆਗੇ ਤਰੇ ਵੇ ਹਉਮੈ ਵਿਚੋ ਜਾਏ ਹਉਮੈ ਵਿਚੋ ਮਾਰ ਤਨ ਗੁਰਮੁਖ ਸੋ ਪ੍ਰਵਾਨ ਹੈ ਕਦੇ ਨ ਆਵੇ ਹਰ ਕਰਮ ਮਿਲੇ ਤਾਂ ਪਾਈਏ ਬਿਨ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰੰਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਤਿਮ ਨਾਮ ਧਿਆਈਏ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖਿਆ ਦੂਜੇ ਪਾਏ ਗੁਰਸਰਨਾਏ ਸੁਖ ਲਾਏ ਅੰਦਰ ਨਾਮ ਧਿਆਏ ਰਹੋ ਸੱਚ ਬਹਿ ਨਾ ਲਾਗੇ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੇ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਦੇ ਰਾਜਾਏ ਮਨ ਮੁਖ ਮੈਲੇ ਮਲ ਪਰੇ ਹੋਮੇ ਤਿਸ ਨਾ ਵਿਕਾਰ ਬਿਨ ਸਾਵਦੇ ਬਹਿ ਨਾ ਤੇਰੇ ਮਰਜਨ ਮੈਂ ਹੋਏ ਖੁਆ ਤਾਤ ਵਾਜੀ ਪਚਲੇ ਨਾ ਔਰ ਵਾਰ ਨਾ ਬਾਹਰ ਗੁਰਮੁਖ ਜਪਤਾ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਦਾ ਧਿਆਈਏ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰੰਗ ਮਹੱਲਾ ਤੀਜਾ ਮਨ ਮੁਖ ਮੋਹ ਵਿਆ ਪਿਆ ਵੈ ਰਾਗ ਉਦਾਸੀ ਨ ਹੋਏ ਸਭ ਨਾ ਚਿਨੇ ਸਦਾ ਦੁੱਖ ਦਰ ਗਏ ਪਾਤ ਖੋਏ ਹੋਮੇ ਗੁਰਮੁਖ ਖੋਜੇ ਨਾਮ ਰਤੇ ਸੁਖ ਹੋਏ ਮੇਰੇ ਮਨ ਐਸ ਪੂਰ ਰਹੀ ਨਿਤਿਆਸਾ ਸਤਿਗੁਰ ਸੇ ਮੋਹੇ ਪ੍ਰਜਾਲੇ ਕਰਹੀ ਮਾਹੇ ਉਦਾਸਾ ਰਹੁ ਗੁਰਮੁਖ ਕਰਮ ਕਮਾਵੇ ਵਿਕਸੇ ਹਰ ਵੈ ਰਾਗ ਆਨੰਦ ਐਨਸ ਪਾਵਤ ਕਰੇ ਦੰਡਾ ਤੀ ਹੋਮੇ ਮਾਰ ਨ ਚੰਦ ਵੱਡੇ ਭਾਗ ਸਾ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਵੈਰਾਗੀ ਸੋਈ ਹਿਰਦੇ ਨਾਮ ਵਸਾਈ ਅੰਤਰ ਲਾਗਨ ਤਾਮ ਸਮੂਲੇ ਵਿੱਚੋਂ ਆਪ ਗੁਆਏ ਨਾਮ ਨਿਦਾਨ ਸਤਿਗੁਰ ਦਿਖਾਇਆ ਹਰ ਰਸ ਪਿਆ ਗਾਹੇ ਜਿਨ ਕਿਨੇ ਪਾਇਆ ਸਾ ਸੰਗਤੀ ਪੂਰੇ ਭਾਗ ਵੈਰਾਗ ਮਨ ਮੁਖ ਫਿਰ ਨਾ ਜਾਣੀ ਸਤਿਗੁਰ ਹੋਮੇ ਅੰਦਰ ਲਾਗ ਨਾਨਕ ਸਾਵਧਰ ਤੇ ਹਰ ਨਾਮ ਲਗਾ ਬਿਨ ਪੈ ਕੇ ਹੀ ਲਾਗ ਸ੍ਰੀ ਰੰਗ ਮਹੱਲਾ ਤੀਜਾ ਕਰੀ ਸੋਧਾ ਪਾਈ ਅੰਤਰ ਸਭ ਬਾਤ ਹੋਏ ਖਿਨ ਖਿਨ ਨਾਮ ਸਮਾਈਏ ਗੁਰਮੁਖ ਪਾਵੇ ਕੋਏ ਨਾਮ ਨਿਦਾਨ ਹੈ ਖੁੱਟ ਹੈ ਬਟ ਭਾਵ ਪਰਾਤ ਹੋਏ ਮੇਰੇ ਮਨ ਤਜ ਦਾ ਹੋਮੇ ਨਿੰਦਾ ਹੰਕਾਰ ਹਰ ਜੋ ਸਦਾ ਧਿਆਏ ਤੂੰ ਗੁਰਮੁਖ ਏਕ ਓਂਕਾਰ ਗੁਰਮੁਖ ਕਾ ਕੇ ਮੁਜਲੇ ਗੁਰਸਬ ਦੀ ਵਿਚਾਰ ਹਲਤ ਪਾ ਸੁਖ ਪਾਉਂਦੇ ਜਪ ਦੇ ਮਰਾਰ ਕਰ ਹੀ ਵਿੱਚ ਮਹਿਲ ਪਾਇਆ ਗੁਰਸਬ ਦੀ ਵਿਚਾਰ ਸਤਿਗੁਰ ਤੇ ਜੋ ਮੋਬਰੇ ਮੱਥੇ ਤਨ ਕਾਲੇ ਆਂਦਨ ਦੋ ਕਮਾਵਰੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨ ਦੇਖਰੀ ਬਹੁ ਚਿੰਤਾ ਬਰਜਾਲੇ ਸਭਨਾ ਕਾ ਦਾਤਾ ਏ ਕਹਿਆ ਪੇ ਬਖਸ ਕਰੇ ਕਹਿਣਾ ਕਛੁ ਨਾ ਕਹਿਣਾ ਕਛੁ ਨਾ ਜਾਵੇ ਤਿਸ ਪਾਵੇ ਤੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ।

ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਦੁਬਦਾ ਮੈਲ ਚੌਕਾਈਅਨ ਹਰ ਰਾਖਿਆ ਉਰਧਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ। ਮਨ ਮੇਰੇ ਹੋਮੈ ਮੈਲ ਪਰ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਰ ਹਾਉ। ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ, ਅੰਧਿਨ ਨਾਮੇ ਰਤਿਆ ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਬਿਨ ਨਾਮੇ ਸਭ ਡੂੰਬਣੀ ਦੂਜੇ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਧਲਾ ਫਿਰ ਫਿਰ ਆਵੇ ਜਾਏ, ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਸਭ ਕੁਝ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ, ਪਾਪੋਂ ਪਾਪ ਕਮਾਮ ਦੇ ਪਾਪੇ ਪਚਹਿ ਪਚਾਏ। ਸੋ ਪ੍ਰਭ ਨਦਰ ਨਾ ਆਵੇ ਮਨ ਮੁਖ ਬੂਝ ਨਾ ਪਾਏ, ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਤੁਟੀ ਹੋਮੈ ਪੀੜ ਨਾ ਜਾਏ, ਗੁਰ ਪ੍ਰਸਾਦੀ ਨਾਮ ਵਸੈ ਨਾਮੇ ਰਹੇ ਸਮਾਏ। ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦ ਭਰਮ ਭੁਲਾਏ, ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ, ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ। ਹਰੇਕੋ ਦਾਤਾ ਵਰਤਦਾ ਦੂਜਾ ਅਵਰਨ ਕੋਏ, ਸ਼ਬਦ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ। ਸਭ ਨੰਦਰੀ ਅੰਦਰ ਦੇਖ ਵੇਖਦਾ ਜੈ ਭਾਵੈ ਤੇ ਦੇ, ਹੋਮੇ ਸਭਾ ਗਣਤ ਹੈ ਗਣਤ ਨੂੰ ਸੁਖ ਨਾਹੀ। ਬਿਖ ਕੀ ਕਾਰ ਕਮਾਮਣੀ ਬਿਖੀ ਮਾਹੇ ਸਮਾਹੇ, ਬਿਨ ਨਾਮੇ ਠਹੁਰ ਨਾ ਪਾਇਨੀ ਜੰਪੁਰ ਦੁੱਖ ਸਹਾਏ। ਜਿਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ, ਗੁਰ ਪ੍ਰਸਾਦੀ ਬੂਝੀ ਹੈ ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ, ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ। ਸਦਾ ਸਦਾ ਸਾਚੇ ਗੁਣ ਗਾਵ ਹੈ ਸਾਚੇ ਨਾਏ ਪਿਆਰ, ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਭੰਡਾਰ। ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਐ ਹਰ ਸਿਉਂ ਰਹੇ ਸਮਾਏ ਰਹਾਉ। ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ, ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਜਿਹਾ ਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੈ ਰਸ ਗੁਣ ਗਾਏ, ਗੁਰਮੁਖ ਇਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ। ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ, ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ। ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ, ਆਪ ਵਡਾਈ ਦਿੱਤੀਆਂ ਗੁਰਮੁਖ ਦੇਹ ਬੁਝਾਏ। ਸਭਨਾ ਕਾ ਦਾਤਾ ਇੱਕ ਹੈ ਭੁੱਲਿਆਂ ਲਏ ਸਮਝਾਏ, ਕਾਪੇ ਆਪ ਖੁਆਏਨ ਦੂਜੇ ਛੱਡਿਆਂ ਲਾਏ। ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ, ਅੰਧਨ ਨਾਮੇ ਰਤਿਆ ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਮਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ, ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹੱਲ ਰਹਾਉ। ਔਗਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ, ਮਨਮੁਖ ਸ਼ਬਦ ਨਾ ਜਾਣਨੀ ਅਵਗਣ ਸੋ ਪ੍ਰਭ ਦੂਰ। ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ, ਗੁਰ ਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ। ਆਪੇ ਰੰਗਣ ਰੰਗਿਆਉਣ ਸਬਦੇ ਲਿਆਉਣ ਮਿਲਾਏ, ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਲਿਵ ਲਾਏ। ਚਾਰੇ ਕੁੰਡਾਂ ਭਵ ਥੱਕੇ ਮਨਮੁਖ ਬੂਝ ਨਾ ਪਾਏ, ਜੇ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ। ਮਿੱਤਰ ਘਰੇਣੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ। ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ, ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ। ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਰਹਾਉ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਗੁਰ ਕੇ ਸ਼ਬਦ ਮਨ ਪਛਾਣੀਏ ਜਾਂ ਆਪੇ ਨਦਰ ਕਰੇ।
सेजन शब्दे सुहणे तित सच्चे दरबार गुरमुख सच्चे शब्द रते आप मेले करतार गुरमती सच सलाहना जिसदा अंत न पारा वार घट घट आपे हुकम बसे हुकम करे विचार गुर शब्दी सलाहिए होमे विचों खोए सातन नामे बाहरी अवगुण बंती रोए सच सलाही सच लगा सच्चे नाए त्रिपत होए गुण विचारी गुण संग्रहा अवगुण कड्डा तोए आपे मेल मिलाइंदा फिर विछोड़ा न होए नान गुरख सलाही अपना जिदू पाई प्रभ सोए श्री राग महला तीजा सुन सुन काम गहे लिए क्या चल है बाँ लुडाए अपना पिर न पछाण ही क्या मुँह दिस जाए जिनी सखी कंत पछाण्या हो तिनके लागू पाए तिन ही जैसी थी रहा सतसंगत मेल मिलाए मुंदे कूड़ मुठी कुड़ियार पिर प्रभ सच्चा सोहना पाइए गुर विचार रहाओ मन मुकंत न पछाणी तिन क्यों रहन विहाए गर्भ अटियां त्रिसना जले दुख पावे दूजे पाए शब्द रतियां सुहागणी तिन विचों होमे जाए सदा पिर रावे अपना तिना सुख है सुख विहाए गिहान बिहूणी पिर मुतियां पिर मन पाया जाए अंग अज्ञान मती अंधेर है पिन पिर देख भुख न जाए आवो मिलो सहेलियो मैं पिर देहो मिलाए पूरे पाग सतगुर मिले पिर पाया सच समाए से सहिया सुहागणी जिनको नदर करे खसम पछाणे अपना तन मन आगे दे करबर पाया अपना होमें दूर कराए करबर पाया अपना होमें दूर करे नानक शोभा बंतियां सुहागणी अनदिन भगत करे श्री राग महला तीजा एक पिर रावे अपना हो कैदर पूछो जाए सतगुर सेवी भाव कर मैं पिर देहो मिलाए सब उपाय आपे वेखे किस नेड़े किस दूर जिन पिर संगे जानिया पिर रावे सदा दूर मुंदे तू चल गुर के पाए अंदिन रावे पिर अपना सहजे सच समाए रहाओ शब्द रतियां सुहागणी सच्चे शब्द सिगार हर वर पायन कर अपने गुर कै हेत प्यार सेज सुहावी हर रंग रवे भगत परे पंडार सो प्रप्रीत मन बसे जे सब सह दे आधार फिर सलाहन अपना तिनके हो सद बलिहारे जाओ मंतन अर्पी सिर दे तिनके लागा पाए जिने एक पछाणिया दूजा पाओ चुकाए गुरमुख नाम पछाणिए नानक सच समाए श्री राग महला तीजा हर जी सच्चा सच तू सब कुछ तेरा चीरे लख तरासी तरस दे फिरे बिन गुर भेट पीरे हर जियो बख्से बख्स लै सुख सदा शरीरे गुर प्रसादी सेव करी गुर प्रसादी सेव करी सच गहर गंभीरे मन मेरे नाम रते सुख होए गुरमती नाम सलाहिए दूजा अवर न कोई रहाओ धर्म राय नु हुक्म है बै सच्चा धर्म विचार दूजे पाए दुष्ट आत्मा ओ तेरी सरकार अध्यात्मी हर गुण तास मन जप है एक मुरार तिनकी सेवा धर्म राय करे धन सवारण हार मन के बिकार मनहि तजे मन चूके मोहमान आत्म राम पछाणिया सहजे नाम समान बिन सतगुर मुकत न पाइये मन मुख फिरे दीवान शब्द न चीने कथनी बदनी करे बिख्या माहि समान सब किछ आपे आप है दूजा अवर न कोई ज्यों बुलाए त्यों बोलिए जा आप बुलाए सोए गुरमुख बाणी ब्रह्म है शब्द मिलावा होए नानक नाम समाल तू जित सेवे सुख होए श्री राग महला तीजा जग होमै मैल दुख पाया मल लागी दूजे पाए मल होमै धोती के बिना उतरे जे सो तीर्थ नाए बहुबिध कर्म कमाम दे दूनी मल लागी आए पढ़िया मैल न उतरे पुछो ज्ञानिया जाए मन मेरे गुर शरण आवे ता निर्मल होए मनमुख हर हर कर थकै मैल न सकी तो ए रहाओ मन मैले भगत न होवे नाम न पाया जाए मनमुख मैले मैले मुए जासन पत गवाए गुर प्रसादी मन बसे मल होमै जाए समाए ज्यों अंधेरा दीप

ਕੁਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੈ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਓ ਮਨ ਰੰਗੋ ਬੜ ਭਾਗੀ ਹੋ ਗੁਰ ਤੁਠਾ ਕਰੇ ਪਸਾਏ ਤੁਠਾ ਕਰੇ ਪਸਾਓ ਗੁਰ ਨਾਮ ਦ੍ਰਿੜਾਏ ਰੰਗ ਸਿਉ ਹੁਣ ਸਤਿਗੁਰ ਕਹਿ ਬਲ ਜਾਓ ਬਿਨ ਸਤਿਗੁਰ ਹਰ ਨਾਮ ਨ ਲਭਈ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾਮ ਮਿਲੇ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ ਮਨ ਮੁਖ ਲੋਹੋ ਬੁੱਢਾ ਬੇੜੀ ਪਾਸ ਸਤਿਗੁਰ ਬਹੁਤ ਹਰ ਨਾਮ ਕਾ ਕਿਤ ਬਿਦ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ ਧਨ ਧਨ ਬੜ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਮ ਪੰਥ ਦਸਾਈ ਨਿਤ ਕੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੇ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੁਣ ਸਤਿਗੁਰ ਵਿਟੋਂ ਬਾਰਿਆ ਜਿਨ ਹਰ ਪ੍ਰਭ ਦੀਆ ਦੇਖਾਏ ਰਹਾਓ ਹੋਏ ਨਿਮਾਣੀ ਟਹਿ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਵਾਸ ਹਾਂ ਗੁਰ ਸਲਾਹੇ ਨ ਰਜੋ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬਹਿ ਰੋਏ ਜੋ ਹਰ ਪ੍ਰਭਾਣਾ ਸੋ ਥੀਆ ਤੁਰ ਲਿਖਿਆ ਨਾ ਮੇਟੈ ਕੋਈ ਆਪੇ ਸਖਤ ਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਸਤਿਗੁਰ ਪੀਛੇ ਪਾਏ ਸਭ ਜਿਗ ਜੀਵਨ ਜਗ ਆਪ ਹੈ ਨਾਨਕ ਜਲ ਜਲਹਿ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਉਹ ਬੇਪਰਵਾਹ ਨਾ ਬੋਲਣੀ ਹਾਂ ਮਲਮਲ ਧੋਵਾਂ ਤਿਸ ਤਿਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹਾਂ ਮੈਂ ਮਾਰ ਰਹਾਓ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸਿਵੜ ਪਾਗੀ ਵਡ ਜਾਣੀਏ ਜਿਨ ਹਰਸ ਖਾਦਾ ਗੁਰ ਪਾਏ ਇਹੋ ਹਰਸ ਬਣ ਤਿਨ ਸਬਤ ਹੈ ਭਾਗ ਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨਮੁਖ ਰਹੇ ਬਿਲ ਲਾਏ ਓਏ ਸਤਿਗੁਰ ਆ ਗਏ ਨਾ ਨਿਵੇ ਉਹਨਾਂ ਅੰਤਰ ਕ੍ਰੋਧ ਬਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਮਨ ਤਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਚੜੈ ਫਿਰ ਆਥ ਵੈ ਰਹਿਣ ਸਵਾਈ ਜਾਏ ਆਪ ਕਟੇ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ ਗੁਣ ਮਿੱਠਾ ਮਾਇਆ ਪਸਰਿਆ ਮਨਮੁਖ ਲੱਗ ਮਾਖੀ ਪਚੈ ਪਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਪਤ ਮੋਹ ਮਿਖ ਹੈ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਏ ਨਾ ਹੋਏ ਰਹਾਓ ਗੁਰਮੁਖ ਹਰ ਲਿਵ ਉਬਰੇ ਲਿਪਤ ਰਹੇ ਸਰਣਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ ਗੁਰਮੁਖ ਦਰਗਹਿ ਮੰਨਿਐ ਹਰਾਪੇ ਲਏ ਗਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹਿਨ ਨਾਮ ਮਨ ਨਾਮ ਰਹਿਣ ਲਿਵ ਲਾਏ ਅਨਹਦ ਧੁਨੀ ਦਰ ਵਜਦੇ ਦਰ ਸੱਚੈ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੇ ਸਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਬੜੇ ਤਿਨਾਂ ਗੁਰਮੁਖਾਂ ਜਿਨ੍ਹਾਂ ਅੰਤਰ ਨਾਮ ਪਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸਿਗਾ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ ਬਹੁਤ ਕਰੇ ਫੁਰਮਾਏ ਸੀ ਵਰਤੈ ਹੋਏ ਅਫਾਰ ਕਰਤਾ ਚਿਤਨ ਆਵੇ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ ਹੈਵਰ ਗੈਵਰ ਬਹੁ ਰੰਗ ਕੀਏ ਰਥ ਅਥਾਕ ਕਿਸ ਹੀ ਚਿਤ ਨ ਪਾਵਹੀ ਬਿਸਰਿਆ ਸਭ ਸਾਕ ਸਿਰਜਣਹਾਰ ਭੁਲਾਇਆ ਬਿਣ ਨਾਮੇ ਨ ਪਾਕ ਲੈਂਦਾ ਬਦ ਦਵਾਏ ਤੂੰ ਮਾਇਆ ਕਰੇ ਇਕੱਤ ਜਿਸ ਨੂੰ ਤੂੰ ਪਤੀ ਆਈਂਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੇ

ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ ਜੋ ਹਰਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਹੁ ਰੰਕਣ ਦ੍ਰਿਸ਼ਟ ਭੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ ਪਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ ਰਹਾਉ ਜੇਤੇ ਥਨ ਥਨੰਤਰਾਂ ਤੇਤੇ ਪਵ ਆਇਆ ਤਨ ਪਾਤੀ ਵਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ ਸਭ ਕੋ ਬਸਕਤ ਕਰ ਲਿਆਉਣ ਬਿਨ ਨਾਮੈ ਖਾ ਕਰ ਲਿਆ ਕੋਟ ਤੇ ਤਿਸ ਸੇਵਕਾਂ ਸਿਧ ਸਾਧਕ ਦਰ ਖਰਿਆ ਗਰਮ ਬਾਰੀ ਵਡ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਠ ਪਪੋਲੀਐ ਬਿਣ ਬੂਝੈ ਮੁਗਦ ਅਜਾਣ ਸੋ ਪ੍ਰਭ ਜਿਤਨ ਆਇਓ ਛੂਟੈ ਗੀ ਬੇਬਾਣੀ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆਂ ਦਿਸੈ ਨਾਹੀ ਕਾਲ ਉੱਥੇ ਸਾਥ ਮਨੁੱਖ ਫਾਥਾ ਮਾਇਆ ਜਾਲ ਮੁਕਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸਮਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਭਾਲ ਕੇ ਆਇਆ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੁਹਤ ਕਾ ਪਹੁਣਾ ਕਾਜ ਸਵਾਰਣ ਆਇਆ ਮਾਇਆ ਕੰਮ ਵਿਆਪਿਆ ਸਮਝੇ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸੰਜਨਦਾਰ ਅੰਧੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੀ ਪੁਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡੂਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੂਣ ਮਿਣਿਆ ਖੇਤਾਰ ਪਹਿਲੇ ਪਹਿਰ ਧੰਦੇ ਗਿਆ ਦੂਜੇ ਭਰ ਸੋਇਆ ਤੀਜੇ ਚਾਖ ਚ ਖਾਇਆ ਚੌਥੇ ਭੋਰ ਪਿਆ ਕਦ ਹੀ ਚਿਤ ਨ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਆ ਕਿਓ ਜੀਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਓ ਤੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਿਜੀਐ ਜੇ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕ ਤੇ ਤੁੱਠੇ ਪਾਵਾਂ ਦੇਵ ਸਭ ਕਿਛ ਬਸਕਤ ਸਾਹਿਬ ਹੈ ਆਪੇ ਕਰਨ ਕਰੇਵ ਸਤਿਗੁਰ ਕੇ ਪਲਿਹਾਰਣੇ ਮਨਸਾ ਸਭ ਪੂਰੇਵ ਇੱਕੋ ਦਿਸੇ ਸੱਜਣੋ ਇੱਕੋ ਭਾਈ ਮੀਤ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਸ਼ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਇੱਕ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ
ਜਿਸਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਭਾ, ਨਾਨਕ ਬੱਧਾ ਕਰਤ ਹਾਂ ਜਿੱਥੇ ਮਿਰਤ ਨ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਧਿਆਈਏ ਜੀੜੇ ਸਿਰ ਸਾਹਾਂ ਪਾਤ ਸਾਹੋ, ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਭ ਸਵੇ ਸਾਹੋ, ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ, ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਓ, ਤਿਸ ਕੀ ਸਰਣੀ ਪਰਮਨਾ ਜਿਸ ਜੇਵੜ ਅਵਰਨ ਕੋਏ, ਜਿਸ ਸਿਮਰਤ ਸੁਖ ਹੋਏ ਕਣਾ, ਦਰਦ ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ, ਸੁਖਦਾਤਾ ਪੈ ਭੰਜਨੋ ਤਿਸ ਕਾ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ, ਬਹੁਤੋ ਬਹੁਤ ਬਖਾਣੀਏ ਉੱਚੋ ਉੱਚਾ ਥਾਓ, ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ, ਨਾਨਕ ਪ੍ਰਮਿਆ ਕਰ ਸਚ ਦੇਵੋ ਆਪਣਾ ਨਾਓ, ਸ੍ਰੀ ਰਾਗ ਮਹੱਲਾ ਪੰਜਵਾਂ, ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੇ ਘਰ ਵਸੈ ਏਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਓ, ਦੁਨੀਆਂ ਕੀਆਂ ਵਡਿਆਈਆਂ ਕਬਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਧਾਨ, ਜਾਂ ਕੈ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ, ਪਾਪ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ, ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ, ਤਿਸੇ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹੋਮੇ ਤਾਪ, ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾਂ, ਇੱਕ ਪਛਾਣੋ ਜੀ ਕਾ ਇੱਕੋ ਰੱਖਣ ਹਾਰ, ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ, ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰ ਤਾਰ, ਮਨ ਮੇਰੇ ਸਗਲ ਉਪਾਵ ਤਿਆਗ, ਗੁਰ ਪੂਰਾ ਅਰਾਧਨਿਤ ਇੱਕ ਸਕੀ ਲਿਵ ਲਾਗ ਰਹਾਓ, ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ, ਇਸ ਕੀ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ, ਸੋ ਪ੍ਰਭਨੋ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ, ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ, ਜੀ ਜੰਤ ਸਭ ਜਿਨ ਕੀਏ ਆਠ ਪੈਰ ਤਿਸ ਜਾਪ, ਇੱਕ ਸੇਤੀ ਰਤ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਕ, ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ, ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੂ ਹੋਏ, ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ, ਸ੍ਰੀ ਰਾਗ ਮਹੱਲਾ ਪੰਜਵਾਂ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ, ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾਂ ਸੁਖ ਉਪਜ ਹੈ ਦਰਗ ਹੈ ਪੈਦਾ ਜਾਇ ਰਹਾਉ, ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ, ਜਨਮ ਮਰਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ, ਤਿਸ ਸਰਣਾਈ ਛੁਟੀਐ ਕੀਤਾ ਲੋੜੇ ਸੂ ਹੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾਂ, ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪਰਗਾਸੀਆਂ ਏਕਸ ਸਿਉ ਲਿਵ ਲਾਏ, ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ, ਮੇਰੇ ਮਨ ਗੁਰ ਸਬਦੀ ਸੁਖ ਹੋਏ, ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ,
मन किया इच्छा पूरिया पाया नाम निधान अंतर जामी सदा संग करने हार पछान गुर प्रसादी मुख उजला जप नाम दान इसनान काम क्रोध लोभ विनस्या तजिया सब अभमान पाया लहा लाभ नाम पाया लहा लाभ नाम पूरन हुए काम कर किरपा प्रभ मेलिया दिया अपना नाम आवन जाना रह गया आप हुआ मेहरबान सच महल कर पाया गुर का शब्द पछान भगत जना को राखदा अपनी किरपा धार हलत मलत मुख उजले साचे के गुणसार आठ पहर गुण सार दे रते रंग अपार पार ब्रह्म सुख सागरो नानक सद बलिहार श्री राग महला पंजमा पूरा सतगुर जे मिले पाइये शब्द निधान कर किरपा प्रभ आपणी जपिए अमृत नाम जन्म मरण दुख काटिए लागे सहज ध्यान मेरे मन प्रभ शरणाई पाए हर बिन दूजा को नहीं एको नाम त्याय रहाओ कीमत कहण न जाइए सागर गुणी अथाहो बिड़पागी मिल संगति सच्चा शब्द विसाहो कर सेवा सुख सागरे सिर साहा पात साहो चरण कमल का आसरा दूजा नाही ठाओ मैं तर तेरी पार ब्रह्म तेरे तान रहाओ निमाणिया प्रभ मान तू तेरे संग समाओ हर जपिए आराधिए आठ पहर गोविंद जी प्राण तन धन रखे कर किरपा राखी जिंद नानक सगले दुख उतारियन प्रपार ब्रह्म बख्शिंद श्री राग महला पंजमा प्रीत लगी तिस सच स्यों मरे न आवे जाए ना विछोड़िया विछुड़ै सब में रहा समाए दीन दर्द दुख पंजना सेवक कै सत पाए अचरज रूप निरंजन गुर मिलाया माए भाई रे मीत करो प्रभ सोए माया मोह प्रीत त्रिग सुखी न दिसे कोई रहाओ दाना दाता सीलवंत निर्मल रूप अपार सखा सहायत वडा ऊंचा वडा अपार बालक बिरद न जानिए निश्चल तिस दरबार जो मंगिए सो पाइए निधारा आधार जिस पेखत किल विखिरे मन तन होवे शांत एक मन एक त्याइए मन की लाहे परांत गुण निधान वतन सदा पूर्ण जा की दात सदा सदा आराधिए दिन विसरो नाही रात जिनको पूर्व लिखिया तिना का सखा गोविंद तन मन तन अर्पी सबो सगल वारिये ए जिंद देखे सुने हदूर सद कट कट ब्रह्म रविंद किरत घणा नु पालदा प्रभ नानक सद बख सिंध श्री राग महला पंजमा मन तन तन जिन प्रभ दिया रखिया सहज सवार सर्ब कला कर थापिया अंतर ज्योत अपार सदा सदा प्रभ सिमरिए अंतर रख उता उतार मेरे मन हर बिन अवर्ण कोय प्रभ शरणाई सदा रहो दुख ना व्यापै कोय रहाओ रतन पदार्थ माणका सोना रूपा खाक मात पिता सुत बंद पा कूड़े सबे साक जिन की ता तिसे न जाणी मनुख पासन पाक अंतर बाहर रब रहया तिसनु जाने दूर तृष्णा लागी रच रहया अंतर होमे कूर भक्ति नाम बिहूणिया आवह बंजह पूर राख लिहो प्रभ रखन हार जी जंत कर दया बिन प्रभ कोई न रखन हार महा बिकट जम पया नानक नाम न बिसरो कर अपनी हर मया श्री राग महला पंजमा मेरा तन अर तन मेरा राज रूप मैं देश सुत दारा बनता अनेक बहुत रंग अर वेश हर नाम हृदय न बसई कार्ज किते न लेख मेरे मन हर हर नाम त्याए कर संगत नित साधकी गुर चरणी चित लाए रहाओ नाम निधान त्याइए मस्तक होवे भाग कार्ज सब सवारी है गुर की चरणी लाग हमें रोग प्रम कटिए ना आवे ना जाग कर संगत तू साधकी अठसठ तीर्थ नाओ जियो प्राण मन तन हरे साचा एहो सुआओ एथे मिले बड़ाइया दरगह पावे थाओ करे कराए आप प्रभ सब किछ तिसकी हाथ
मारे आप जिवार आपे जिवाल दा अंतर बाहर साथ। नानक प्रभ शरणागति सर्व कटा के नाथ श्री राग महला पंजमा। शरण पए प्रभ अपने गुरु हुआ किरपाल, सतगुरु के उपदेश बिन से सर्ब जंजाल। अंदर लगा राम नाम अमृत नदर निहाल, मन मेरे सतगुर सेवा सार। करे दया प्रभ अपने एक निमख ना मनो विसार रहाओ, गुण गोविंद नित गाविये अवगुण कटन हार। बिन हर नाम न सुख होए कर डिठे बिस्थार। सहजे सिफती रतिया पवजल उतरे पार, तीर्थ वर्त लख संजमा पाई साधु तूर। लोक कुमावे किस ते जा वेखे सदा हदूर, थान थनंतर रब रहया प्रभ मेरा परपूर। सच पात साही अमर सच सच्चे सच्चा थान, सच्ची कुदरत तारियन सच सिरजन जहान। नानक जपिए सच नाम हो सदा सदा कुरबान। श्री राग महला पंजमा। उद्यम कर हर जापना बड़ भागी तन खाट, शांत संग हर निसिमरना मल जन्म जन्म की काट। मन मेरे राम नाम जप जाप, मन इच्छे फल पुंच तू सब चूके सोग संताप। रहाओ जिस कारण तन तारिया सो प्रभ डिठा नाल, जल थल महियल पूरिया प्रभ अपनी नदर निहाल। मंतन होए निर्मला लागी साच प्रीत, चरण पजे पार ब्रह्म के सब जप तप तिन ही कीत। रतन जवे हेर माणका अमृत हर का नाओ, सुख सहज आनंद रस जन नानक हर गुण गाओ। सुरी राग महला पंजमा। सोई सास्त सोन सोए जित जपी हर नाओ, चरण कमल गुर धन दिया मिलिया नथावे थाओ। साची पूंजी सच संजमो आठ पैर गुण गाओ, कर कृपा प्रभ भेटिया मरण न आवण जाओ। मेरे मन हर पज सदा एक रंग, कट कट अंतर रव रहया सदा सहाई संग रहाओ। सुखा की मित क्या गणी जा सिमरी गोविंद, जिन चाख्या से तृपतास्या ओ रस जाने जिंद। संता संगत मन बसे पर प्रीतम बख सिंद, जिन सेव्या प्रभ अपना सोई राज नरिंद। अवसर हर जस गुण रमन जित कोट मजन इसनान, रसना उचरे गुणवती कोई न पूजे दान। दृष्ट धार मन तन बसे दयाल पुरख मेहरबान, जियो पिंड तन तिसदा हो सदा सदा कुर्बान। मिलिया कदे न विछड़े जो मिलिया करतार, दासा के बंधन काटिया साचे सिरजन हार। भूला मार्ग पायोन गुण अवगुण ना विचार, नानक ते शरणागति जे सगल कटा का आधार। श्री राग महला पंजमा। रसना सच्चा सिमरिए मन तन होए मन तन निर्मल होए, मात पिता साथ साक अगले तिस बिन अवरना कोए। मेहर करे जे अपने चसा न विसरे सोए, मेरे मन मेरे साचा सेव जिचर साच। बिन सच्चे सब कूड़ है अंते हुए बिनाश रहाओ। साहिब मेरा निर्मला तिस बिन रहन न जाए, मेरे मन तन भुख अत अगली कोई आन मिलावे माए। चारे कुंडा पालिया सह बिन अवर न जाए, तिस आगे अरदास कर जो मेले करतार। सतगुर दाता नाम का पूरा जिस भंडार, सदा सदा सलाहिए अंत न पारा वार। परवदगार सलाहिए जिस दे चलत अनेक, सदा सदा आराधिए एहा मत वसेख। मंतन मिठा तिस लगे जिस मस्तक नानक लेख। श्री राग महला पंजमा। संत जनों मिल पाहियो सच्चा नाम समाल, तुसा बंदा बंदो जी का एथे उथे नाल। गुर पूरे ते पाइये अपनी नदर निहाल, करम प्राप्त तिस होवे जिसनु हुए दयाल। मेरे मन गुर जेवड़ अवर न कोए, दूजा थाओ न को सुजे गुर मेले सच सोए रहाओ। सगल पदार्थ तिस मिले जिन गुर उठा जर जिन गुर उठा जाए, गुर चरणी जिन मन लगा से बड़ भागी माए। गुरदाता समरथ गुर गुर सब में रहा समाए, गुर परमेश्वर पार ब्रह्म गुर डुबदा लय तराए।
ਕਿਤ ਮੁਖ ਗੁਰ ਸਲਾਹੀਏ ਕਰਨ ਕਾਰਨ ਸਮਰੱਥ ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ। ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੇ ਡੰਡ। ਗੁਰ ਨਾਲ ਤੁਲਨ ਲਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ। ਸ੍ਰੀ ਰਾਗ ਮਹੱਲਾ ਪੰਜਵਾਂ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਦ ਕੀਏ ਬਿਖਿਆ ਰਚਿਆ ਸਾਬਾਦ। ਜਾਂਦੇ ਬਿਲਮ ਨਾ ਹੋਵਈ ਬਿਨ ਨਾਮੇ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਜੋ ਦਿਸੇ ਸੋ ਬਿਣਸਣਾ ਮਨ ਕੀ ਮਤ ਤਿਆਗ ਰਹਾਉ ਜਿਉ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ ਲੋਭੀ ਜੰਤਨ ਜਾਣੀ ਪੱਖ ਅਪੱਖ ਸਭ ਖਾਏ। ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੇ ਫਿਰ ਫਿਰ ਆਵੇ ਜਾਏ। ਅਨਕ ਪ੍ਰਕਾਰੀ ਮੋਹਿਆ ਬੋਬਿਦ ਇਹੋ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮ੍ਰਿਥ ਪੁਰਖ ਅਪਾਰ। ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਹੁਣੇ ਉੱਠ ਚਲ ਸੇ ਪ੍ਰਭਾਤ ਕਿਆ ਤੂੰ ਰੱਤਾ ਗਿਰਸਤ ਸਿਉਂ ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਲੱਖ ਚੁਰਾਸੀ ਭਰਮ ਤਿਆਂ ਦੁਲਬ ਜਨਮ ਪਾਏ ਓਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਏ ਓਏ। ਸ੍ਰੀ ਰਾਗ ਮਹੱਲਾ ਪੰਜਵਾਂ। ਤਿੱਚਰ ਵਸੇ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂ ਰਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਧਨ ਸੁ ਤੇਰਾ ਥਾਨ ਰਹਾਉ। ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪੇੜੀਏ ਸੋ ਵਸ ਤੂੰ ਸੋਹਰੜੇ ਸੁਖ ਵਸ ਪੇੜੀਏ ਸੋ ਸੇਵ ਤੂੰ ਸੋਹਰੜੇ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਛੇਵਾਂ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮਹਿ ਧਿਆਏ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ ਰਹਾਉ। ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ। ਦੇਖ ਦਰਸ਼ਨ ਮਨ ਸਧਾਰੇ ਪਾਪ ਸਗਲੇ ਜਾਹੇ ਹੋ ਤਿਨ ਕੇ ਬਲਿਹਾਰਣੇ ਜੇ ਗੁਰ ਕੀ ਪੈਰੀ ਪਾਹੇ। ਸਾਧ ਸੰਗਤ ਕੇ ਮਨ ਵਸੇ ਸਾਚ ਹਰ ਕਾ ਨਾਓ ਸੇ ਬਡ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਸਚ ਹਰਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ ਪ੍ਰਾਣ ਮੰਤਨ ਜਿਨੇ ਦੀਆ ਹਿਰਦੇ ਕਾ ਆਧਾਰ ਰਹਾਉ। ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪੋ ਸੰਤ ਸਰਣੀ ਲਾਗ ਚਰਣੀ ਮਿਟੇ ਦੁਖ ਅੰਧਾਰ। ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ। ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੁ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੂਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸਵਾਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕਹਿਣ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ
गत अवगत कछ नदर न आया संतन की रेण नानक दान पाया श्री राग महला पंजमा कर सतमा तेरे परोसे प्यारे मैं लाड लडाया भूले चूके बारिक तू हर पिता माया सुहेला कहन कहावन तेरा बिखम भावन रहाओ हो मान तान करो तेरा हो जानो आपा सब ही मद सब ते बाहर बे मोहताज बापा पिता हो जानो नाही तेरी कवन जुगता बंधन मुक्त संतो मेरी राखे ममता पै कृपाल ठाकर रहो आवन जाना गुरमिल नानक बार ब्रह्म पछाणा श्री राग महला पहला कर पहला श्री राग महला पंजमा कर पहला संत जना मिल पाइया कटड़िया जमकाल सच्चा सह मन बुठा हुआ खसम दयाल पूरा सतगुर भेटिया बिनसिया सब जंजाल मेरे सतगुरा हो तुद विटो कुर्बान तेरे दर्शन को बलिहारण तुस दिता अमृत नाम रहाओ जिन तू सेव्या भाओ कर सोई पुरख सुजान तिन्ना पिछे छुटिया जिन अंदर नाम निधान गुर जेवड़दाता को नहीं जिन दिता आत्म दान आए से परवान है जिन गुर मिलिया सुभाए सच्चे से तीरत्या दरगह बैसन जाए करते हथ बड़ियाइया पूर्व लिखिया पाए सच करता सच करण हार सच साहेब सच टेक सचो सच बखाणिए सचो बुद्ध बबेक सर्व निरंतर रब रहा जप नानक जीवै एक श्री राग महला पंजमा गुर परमेश्वर पूजिए मन तन लाए प्यार सतगुर दाता जी का सब सह देह आधार सतगुर बचन कमावणे सच्चा इहो विचार बिन साधु संगत रत्या माया मोह सब चार मेरे साजन हर हर नाम समाल साधु संगत मन बसै पूरन होवै काल रहाओ गुर समरथ अपार गुर बड़पागी दर्शन होए गुर गोचर निर्मला गुर जेवड अवरना कोए गुर करता गुर करण हार गुरमुख सच्ची सोए गुर ते बाहर किछ नहीं गुर कीता लोड़े सु होए गुर तीर्थ गुर पार जात गुर मनसा पूर्ण हार गुरदाता हर नाम दे उदरे सब संसार गुर समरथ गुर निरंकार गुर ऊंचा अगम अपार गुर की महिमा अगम है क्या कथने कथन हार जितने फल मन बाछिए तितड़े सतगुर पास पूर्व लिखे पावणे सच नाम दे रास सतगुर सरणी आया बहुड़ नहीं बिनास हर नानक कदे न विसरो एह जियो पिंड तेरा सास श्री राग महला पंजमा संत जनो सुन पाहियो छूटन साचे नाए गुर के चरण श्रेवणे तीर्थ हर का नाओ आगे दरगह मनी है मिले नथावे थाओ भाई रे साची सतगुर सेव सतगुर तुठे पाइये पूरन अलख भेव रहाओ सतगुर बिटों वारिया जिन दिता सच नाओ अंदिन सच सलाहना सच्चे के गुण गाओ सच खाना सच पहनना सच्चे सच्चा नाओ सास ग्रास न विसरे सफल मूर्त गुर आप गुर जेवड़ अवर न दिसई आठ पैर तिस जाप नदर करे ता पाइये सच नाम गुण तास गुर परमेश्वर एक है सब में रहया समाए जिनको पूर्व लिखिया से नाम त्याए नान गुर शरणागति मरे न आवे जाए एक ओंकार सतगुर प्रसाद श्री राग महला पहला कर पहला अष्टपदियां आख आख मन बावना ज्यो ज्यो जापे वाए जिसनु वाए सुनाइए सो केवड़ कित थाए आखण वाले जेतड़े सब आख रहे लिबलाए बाबा अल्ह गम अपार पाकी नाई पाक थाए सच्चा पर्व दिगार रहाओ तेरा हुक्म न जापी केतड़ा लिख न जाने कोए जेसो सायर मेलिए तिल न पुजावे कोए कीमत किने न पाइया सब सुन सुन आखे सोए पीर पैकाबर सालक साधक सौदे और शहीद सेख मसायक काजी मुल्ला दर दरवेश रसीद
ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਦੇਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੈ ਤੇ ਦੇ ਥਾਵਾਂ ਨਾਮ ਨਾ ਜਾਣੀਏ ਨਾਵੜ ਕੇਵ ਨਾਵਾਂ ਕੇਵੜ ਨਾਓ ਜਿੱਥੇ ਵਸੇ ਮੇਰਾ ਪਾਤਸ਼ਾਹੋ ਸੋ ਕੇਵੜ ਹੈ ਥਾਓ ਅੰਬੜ ਕੋਈ ਨਾ ਸਕੀ ਹੋ ਕਿਸ ਕੋ ਪੁੱਛਣ ਜਾਓ ਵਰਨਾ ਵਰਨ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਵੱਡੇ ਹੱਥ ਵਡਿਆਈਆਂ ਜੈ ਭਾਵੈ ਤੇ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵੜ ਦਾਤਾ ਆਖੀਏ ਦੇ ਕੇ ਰਹਿਆ ਸੁਮਾਰ ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰਹਿ ਸਿਗਾਰ ਗਣਤ ਗਣਾਵਣ ਆਈਆਂ ਸੂਹਾ ਵੇਸ ਵਿਕਾਰ ਪਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੁਆਰ ਹਰ ਜਿਉ ਇਉਂ ਪਿਰ ਰਾਵੈ ਨਾਰ ਤੁਧ ਭਾਵੈ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ ਗੁਰਸਬਦੀ ਸਗਾਰੀਆਂ ਮੰਤਨ ਪਿਰਕੇ ਪਾਸ ਦੋਇ ਕਰ ਜੋੜ ਖੜੀ ਤਕੈ ਸੱਚ ਕਹੇ ਅਰਦਾਸ ਨਾਨਕ ਰਤੀ ਸਚ ਭੈ ਵਸੀ ਪਾਏ ਰਤੀ ਰੰਗ ਰਾਸ ਪ੍ਰੇਕੀ ਚੇਰੀ ਕਾਂਡੀਏ ਲਾਲੀ ਮਾਨੇ ਨਾਓ ਸਾਚੀ ਪ੍ਰੀਤ ਨ ਟੁੱਟੀ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵੇਦਿਆ ਹੋ ਸਦਬਲ ਹਾਰੇ ਜਾਓ ਸਾਤਨ ਰੰਡ ਨ ਬੈਸੀ ਜੇ ਸਤਿਗੁਰ ਮਾਹੇ ਸਮਾਏ ਫਿਰ ਸਾਲੂ ਨੌਤਨ ਸਾਚੋ ਮਰੇ ਨਾ ਜਾਏ ਨਿਤ ਰਵੇ ਸੁਹਾਗਣੀ ਸਾਚੀ ਨਦਰ ਰਜਾਏ ਸਾਜ ਤੜੀ ਤਨ ਮਾਂਡੀਏ ਕਾਪੜ ਪ੍ਰੇਮ ਸਿਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹਿਤ ਅਪਾਰ ਪਿਆਰ ਨਿਸ ਅੰਧਿਆਰੀ ਸੁਤੀਏ ਕਿਉਂ ਪਿਰ ਬਿਣ ਨੈ ਰਹਿਣ ਵਿਹਾਏ ਅੰਕ ਜਲੋਤਨ ਜਾਲੀਓ ਮੰਤਨ ਜਲ ਬਲ ਜਾਏ ਜਾਂ ਤਨ ਕੰਤਨ ਰਾਵੀਆ ਤਾਂ ਬਿਰਥਾ ਜੋਬਨ ਜਾਏ ਸੇ ਜੇ ਕੰਤ ਮਹੇਲੜੀ ਸੁਤੀ ਬੂਝ ਨਾ ਪਾਏ ਹੋ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਣ ਹਾਰ ਹਰ ਜੀਓ ਤੂੰ ਕਰਤਾ ਕਰਤਾਰ ਜਿਉਂ ਭਾਵੇ ਤਿਉਂ ਰਾਖ ਤੂੰ ਹਰ ਨਾਮ ਮਿਲੇ ਅਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੇ ਸ਼ਬਦ ਸਲਾਹਣਾ ਘਟਕੜ ਡੀਡ ਅਢੀਠ ਆਪੇ ਸਾਗਰ ਬੁਹਤਾ ਆਪੇ ਪਾਰ ਅਪਾਰ ਸਾਚੀ ਵਾਟ ਸੁਜਾਣ ਤੂੰ ਸ਼ਬਦ ਲਘਾਵਣ ਹਾਰ ਨਿਡਰਿਆਂ ਡਰ ਜਾਣੀਏ ਬਾਜ ਗੁਰੂ ਗੁਬਾਰ ਅਸਥਿਰ ਕਰਤਾ ਦੇਖੀਏ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੇ ਉਭਰੇ ਸਾਚੇ ਸਿਉਂ ਲਿਵਲਾਏ ਹਰ ਜੀ ਉਹ ਸ਼ਬਦ ਪਛਾਣੀਏ ਸਾਚਰ ਤੇ ਗੁਰਬਾਕ ਤਿਤ ਤਨ ਮੈਲ ਨ ਲੱਗੇ ਸੱਚ ਕਰ ਜਿਸ ਉਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਮੇ ਕਿਆ ਸਾਕ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਤਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸਾਚੋ ਵਖਰ ਲਾਦੀਏ ਲਾਭ ਸਦਾ ਸੱਚ ਰਾਸ ਸਾਚੀ ਦਰਗਹ ਬੈਸਈ ਭਗਤ ਸੱਚੀ ਅਰਦਾਸ ਪਤ ਸਿਉਂ ਲੇਖਾ ਨਿਬੜੇ ਰਾਮ ਨਾਮ ਪਰਗਾਸ ਉੱਚਾ ਉੱਚੋ ਆਖੀਏ ਕਹੋ ਨਾ ਦੇਖਿਆ ਜਾਏ ਜਹ ਦੇਖਾ ਤੇ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹੋ ਅਤ ਸਿਆਣੀ ਸੋਹਣੀ ਕਿਉਂ ਕੀਤੋ ਬੇਸਾਹੋ ਕੀਤੇ ਕਾਰਨ ਪਾਕੜੀ ਕਾਲ ਨ ਟਰੇ ਸਿਰਾਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾਂ ਪਵੇ ਚਿੰਤਾ ਜਾਲ ਰਹਾਓ।

0: ਛਬਦੇ ਬੂਝ ਨ ਪਾਏ, ਗੁਰਮਤੀ ਪਰਗਾਸ ਹੋਏ ਸੱਚ ਰਹੇ ਲਿਵ ਲਾਏ। ਤਿੱਥੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸੁਜਾਨ ਤੂੰ ਹੈ ਮੇਲਣ ਹਾਰ, ਗੁਰ ਸਬਦੀ ਸਲਾਹੀਐ ਅੰਤ ਨ ਪਾਰਾ ਵਾਰ। ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ, ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਹੇ। ਨਾਨਕ ਜੋਤਿ ਸੁਭਾਵੈ ਸੋ ਥੀਏ, ਇਹਨਾਂ ਜਨਤਾ ਵਸ ਕਿਛ ਨਾਹੇ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਜੂਠੇ ਤਨ ਜੂਠ ਹੈ, ਜੇਵਾ ਜੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਏ ਸਾਚੇ ਤੇ ਸੱਚ ਹੋਏ, ਮੁੰਦੇ ਗੁਣਹੀਣ ਸੁਖ ਕੇ ਪਿਰ ਲੀਆਂ ਰਸਮਾਨ ਸੀ, ਸਾਚ ਸ਼ਬਦ ਮੁਖ ਨੇਹ ਸੁਖ ਨੇ ਰਹਾਓ। ਫਿਰ ਪਰਦੇਸੀ ਜੇ ਥੀਏ ਧਨ ਵਾਂਡੀ ਚੂਰੇ, ਜਿਉਂ ਥਲ ਜਿਉਂ ਜਲ ਥੋੜੇ ਮਾਛਲੀ ਕਰਨ ਪਲਾਵ ਕਰੇ। ਫਿਰ ਭਾਵੈ ਸੁਖ ਪਾਈਐ ਫਿਰ ਭਾਵੈ ਸੁਖ ਪਾਈਏ, ਜਾਂ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ। ਤਨ ਸੋਹੇ ਮਨ ਮੋਹਿਆ ਰਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ। ਕਾਮਣ ਕਾਵਨ ਆਵਈ ਖੁੱਟੀ ਅਵਗਣ ਆਰ, ਨਾ ਸੁਖ ਪਈਏ ਸਹੁਰੈ ਝੂਠੀ ਜਲੇ ਵਿਕਾਰ। ਆਵਣ ਬੰਜਣ ਡਾਖੜੋ ਛੋਡੀ ਕੰਤ ਵਿਸਾਰ, ਪਿਰਕੀ ਨਾਰ ਸੁਹਾਵਣੀ ਮੋਤੀ ਸੋ ਕਿਤ ਸਾਧ। ਪਿਰਕੇ ਕਾਮਨ ਆਵਈ ਬੋਲੇ ਫਾਦਲ ਬਾਦ, ਦਰਕੁਰ ਟੋਈ ਨਾ ਲਹਿ ਛੂਟੀ ਦੂਜੇ ਸਾਧ। ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ, ਅਨਕੋ ਮਤੀ ਦੇ ਚਲਹਿ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ। ਕੇਤੇ ਪੰਡਤ ਜੋਤ ਕੀ ਬੇਦਾਂ ਕਰੇ ਵਿਚਾਰ, ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ, ਬਿਨ ਗੁਰ ਕਰਮ ਨਾ ਛੁੱਟ ਸੀ ਕੈ ਸੁਣ ਆਖ ਬਖਾਣ। ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਕੋਏ, ਹਰ ਸਰ ਨਾਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ। ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ
1: ਕੀਮਤ ਨਾ ਪਵੈ ਸਬਦ ਠਿਠੋਕ ਬੁਝਾਏ, ਤੇਰੀ ਕੀਮਤ ਨਾ ਪਵੈ ਸਬਦ ਠਿਠੋਕ ਬੁਝਾਏ, ਕਹਿਣੇ ਹੱਥ ਨਾ ਲੱਭੇ ਸੱਚ ਟਿਕੈ ਪਤ ਪਾਏ, ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਹੇ, ਜਿਤ ਤਨ ਨਾਮ ਨਾ ਪਾਵਈ ਤਿਤ ਤਨ ਹੋ ਮੈਂ ਵਾਜ, ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਜ, ਬਿਨ ਗੁਣ ਕਾਮ ਨਾ ਆਵਈ ਮਾਇਆ ਫੀਕਾ ਸਾਜ, ਆਸਾ ਅੰਦਰ ਜੰਮਿਆ ਆਸਾ ਰਸ ਕਾ ਸੁਖਾਏ, ਆਸਾ ਬੰਦ ਚਲਾਹੀਐ ਮੋਹ ਮੋਹ ਝੋਟਾਂ ਖਾਏ, ਅਵਗਣ ਬੰਦਾ ਮਾਰਿਆ ਛੁੱਟੇ ਗੁਰਮਤ ਨਾਹੇ। ਸਰਬੇ ਥਾਈ ਏਕ ਤੂੰ ਜੋ ਪਾਵੇ ਤਿਉ ਰਾਖ, ਗੁਰਮਤ ਸਾਚਾ ਮਨ ਵਸੈ ਨਾਮ ਪਲੋ ਪਤ ਸਾਖ ਹੋਮੇ ਰੋਗ, ਗਵਈਐ ਸ਼ਬਦ ਚੇ ਸਿਰਭਾਗ, ਆਕਾਸ਼ੀ ਪਤਾਲ ਤੂੰ ਤ੍ਰਿਵਣ ਰਿਹਾ ਸਮਾਏ, ਆਪੇ ਭਗਤੀ ਪਾਉ ਤੂੰ ਆਪੇ ਮਿਲੈ ਮਿਲਾਏ, ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿਵੇ ਰਜਾਈ। ਸ੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮ ਮਨ ਵੇਦਿਆ ਔਰ ਕੇ ਕਰੀ ਵਿਚਾਰ, ਸਬਰ ਸੁਤ ਸੁਖ ਉਪਜੈ ਪ੍ਰਭ ਰਤੋ ਸੁਖ ਸਾਰ, ਜਿਉ ਪਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਅਧਾਰ, ਮਨ ਰੇ ਸਾਚੇ ਖਸਮ ਸਜਾਏ ਜਿਨ ਤਨ ਮਨ ਸਾਜ ਸਿਗਾਰਿਆ, ਸਿਸ ਸੇਤੀ ਲਾਏ ਰਹੋ ਤਨ ਬਸਨ ਤਰਹੋਮੀਏ ਇਕ ਰਤੀ ਤੋਲ ਕਟਾਹੇ, ਤਨ ਮਨ ਸਮਧਾ ਜੇ ਕਰੀ ਅੰਦਰ ਅਗਨ ਜਲਾਏ, ਹਰ ਨਾਮੈ ਤੁਲ ਨਾ ਪੂਜੇ ਜੇ ਲੱਖ ਕੋਟੀ ਕਰਮ ਕਮਾਏ, ਅਰਧ ਸਰੀਰ

ਆਇਆ ਸਿਰ ਕਰਵਤਰ ਆਏ ਤਨ ਹੈਮ ਚਲ ਗਾਲੀਐ ਪੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨਾ ਪੁਜੇ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਬਹੈਵਰ ਗੈ ਵਰਦਾਨ ਓਮ ਦਾਨ ਗਊਆਂ ਕਣੀ ਪੀ ਅੰਤਰ ਗਰਭਮਾਨ ਰਾਮ ਨਾਮ ਮਨ ਬੇਦਿਆ ਗੁਰ ਦਿਆ ਸਜਦਾਨ ਮਨ ਹਠ ਬੁੱਧੀ ਕੇਤੀਆ ਕੇਤੇ ਬੇਹੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸੱਚ ਉਰੇ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚਾ ਆਖੀਐ ਨੀਚ ਨਾ ਦੀਸੈ ਕੋਏ ਇਕਲੇ ਪਾਂਡੇ ਸਾਜਿਐ ਕੇ ਚਾਨਣ ਤੈ ਲੋਹੇ ਕਰਮ ਮਿਲੇ ਸੱਚ ਪਾਈਐ ਤੁਰੂ ਬਖਸ਼ਣਾ ਮੇਟੇ ਕੋਏ ਸਾਧ ਮਿਲੇ ਸਾਧੂ ਜਨੇ ਸੰਤੋਖ ਸੇ ਗੁਰ ਪਾਹੇ ਅਕਠ ਕਥਾ ਵਿਚਾਰੀਏ ਜੇ ਸਤਿਗੁਰ ਮਾਏ ਸਮਾਏ ਪੀ ਅਮਰਤ ਸੰਤੋਖਿਆ ਦਰਗਹਿ ਪੈਦਾ ਜਾਏ ਘਟ ਘਟ ਵਾਜੇ ਕਿੰਗਰੇ ਆਂਡਨ ਸ਼ਬਦ ਸੁਭਾਏ ਵੇਲੇ ਕੋ ਸੋ ਜੀ ਪਏ ਗੁਰਮੁਖ ਮਨ ਸਮਝਾਹੇ ਨਾਨਕ ਨਾਮ ਨਵੀ ਸੁਰੈ ਛੁਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬਗੇ ਮੰਕ ਦੁਆਰ ਕਰਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟੈ ਟੇਰੀ ਤਨ ਛਾਰ ਭਾਈ ਰੇ ਤਨ ਤਨ ਸਾਥ ਨ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹੋ ਰਾਮ ਨਾਮ ਤਨ ਨਿਰਮਲੋ ਜੇ ਦੇਵੈ ਦੇਵਨ ਹਾਰ ਆਗੇ ਪੂਛ ਨਾ ਹੋਵੇ ਜਿਸ ਵੇਲੀ ਗੁਰ ਕਰਤਾਰ ਆਪ ਛੁਡਾਏ ਛੂਟੀਐ ਆਪੇ ਬਖਸ਼ਣ ਹਰ ਮਨ ਗੁਜਾਣੇ ਆਪਣੇ ਧੀਆਂ ਪੂਤ ਸੰਜੋਗ ਨਾਰੀ ਦੇਖ ਵਿਗਸੀਐ ਨਾਲੇ ਹਰ ਇੱਕ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰ ਰਸ ਭੋਗ ਚਿੱਤ ਚਲੈ ਵਿਸ ਜਾਮਣੋ ਸਾਕਤ ਡੋਲ ਡੋਲਾਏ ਬਾਹਰ ਟੂੰਡ ਵਿਗੋਚੀਏ ਕਰਮੈ ਵਸਤ ਸੁਥਾਏ ਮਨਮੁਖੋਂ ਮੈਂ ਕਰਮ ਸੀ ਗੁਰਮੁਖ ਪੱਲੈ ਪਾਏ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾਇਓ ਤਨੋ ਅਗਲੀ ਪਾਸ ਪਿਰਾਣ ਪਵਣੇ ਕੈ ਵਸ ਦਹੁਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੂਆ ਨ ਲੋੜੈ ਕੋਏ ਸੁਖ ਜੀਵਨ ਤਿਸ ਆਖਿਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੋਣੇ ਕਿਆ ਗਣੇ ਜਿਸ ਹਰ ਗੁਰਦਰਸ ਨਾ ਹੋਏ ਜੋ ਸੁਪਨੈ ਨਿਸ ਭੂਲਿਆ ਜਬ ਲਗ ਨਿਦਰਾ ਹੋਏ ਉਹ ਸਰਪਣ ਕਹਿ ਬਸ ਜਿਹੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜੋ ਬਾਰਕ ਦੁੱਧ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈੜੇ ਡਰੀਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਪਾਈ ਰੇ ਭਵ ਜਲ ਵਿਖੁੰਡ ਰਹੋ ਪੂਰਾ ਸਤਿਗੁਰ ਸਸਮਲੈ ਗੁਰ ਤਾਰੇ ਹਰਣਾਉ ਰਹੋ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਹੀ ਸੱਚਾ ਸਲਹਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਖੇ ਕੋਟ ਹਜ਼ਾਰ ਹਸੀ ਘੋੜੇ ਪਾਖਰੇ ਲਸਕਰ ਲੱਖ ਪਾਰ ਕਿਸੇ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ ਸੋਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਏ ਬਿਨ ਨਾ ਮੈਂ ਸਿਰ ਕਾਲ ਪਿੰਡ ਪੜੇ ਜਿਉਂ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੇਜ ਪਤਾਰ ਚੋਆ ਚੰਦਰ ਲਾਈਐ ਕਾਪੜ ਰੂਪ ਸ਼ਿੰਗਾਰ ਖੇਹੂ ਖੇਰ ਲਾਈਐ ਛੋੜ ਚੱਲੈ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰਹੁ ਕੇ ਖਾਨ ਚੌਧਰੀ ਰਹੁ ਸਦਾਈਐ ਬਲ ਜਲ ਬਲੀਐ ਅਭਿਮਾਨ ਮਨ ਖੁਨਾ ਵਿਸਾਰਿਆ ਜਿਉਂ ਡਵ ਦੱਦਾ ਕਾਨ ਹੋਮੇ ਕਰ ਕਰ ਜਾਈ ਸੀ ਜੋ ਆਇਆ ਜਗ ਮਾਹੇ ਸਭ ਜਬ ਕਾਜਲ ਕੋਠੜੀ ਤਨ ਮਨ ਦੇ ਸੁਹਾਏ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਰ
ਨਾਨਕ ਧਰੀਏ ਸਚ ਨਾਮ ਸਿਰ ਸਾਹਾ ਪਤ ਸਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਹੋਵੇ ਸਾਹੁ ਮਨਮੁਖ ਪਾਉ ਜਲ ਪਚਮੋਏ ਗੁਰਮੁਖ ਤਰੇ ਅਥਾਉ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤਰਣੈ ਕੀ ਧੋਖ ਮੁਕਾਮ ਤਾਂ ਪਰ ਜਾਣੀਆ ਜਾ ਰਹੇ ਨੈ ਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਦੋ ਲਾਗ ਰਹੋ ਨਾਮੇ ਰਹੋ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਦਾਨ ਸੁਰ ਸਿੱਧ ਗਣ ਗੰਧਰਵ ਮੁਣ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੈ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰ ਗਏ ਕਰ ਕਰ ਕੂਚ ਕੜੇ ਮਹਤ ਕੇ ਚੱਲਣਾ ਦਿਲ ਸਮਝ ਤੂੰ ਪੈ ਪਹੁੰਚ ਸਭ ਦਾਹ ਮਾਹੇ ਵਖਾਣੀਏ ਵਿਰਲਾ ਤਾ ਬੂਜੇ ਕੋਏ ਨਾਨਕ ਵਖਾਣੇ ਬੇਨਤੀ ਜਲ ਤਲ ਮਹੀ ਜਲ ਸੋਏ ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮਕਾਮ ਏ ਕਰੀਮ ਮੁਕਾਮ ਤਿਸ ਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਓਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਿਕਾ ਲਖ ਪੁਲੋਏ ਮੁਕਾਮ ਓਹੀ ਏਕ ਹੈ ਨਾਨਕ ਸਚ ਬਗੋਏ ਪਹਿਲੇ ਮਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਖੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਪਾਈ ਰੇ ਭਗਤ ਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹੋ ਆਪੇ ਹਰ ਜਗ ਜੀਵਨ ਦਾਤਾ ਆਪੇ ਜਬ ਬਖਸ਼ ਮਿਲਾਏ ਜੇ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵੜਿਆਈ ਆਪੇ ਸੇਵ ਕਰਾਏ ਦੇ ਕੁਟੁੰਬ ਮੋਹਿਲ ਬਣਾ ਚਲਦਿਆਂ ਨਾਲ ਨ ਜਾਹੀ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸਕੀ ਕੀਮਤ ਤਿਸਕੀ ਕੀਮ ਨਾ ਪਾਈ ਪ੍ਰਭ ਸੁਖਾ ਹਰ ਜਿਉ ਮੇਰਾ ਅੰਤੇ ਹੋਏ ਸੁਖਾਈ ਪੀੜ ਜਗ ਜੀਵਨ ਦਾਤਾ ਮਨਮੁਖ ਪਤ ਗੁਆਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੋਰ ਨਾ ਕਾਈ ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੀੜਾ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਣ ਦਿਨ ਭਗਤ ਕਰੇ ਦਿਨ ਰਾਤੀ ਹੋ ਮੈਂ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੇ ਸੱਚੇ ਸਭ ਸੱਚ ਸਮਾਇਆ ਆਪੇ ਨਜ਼ਰ ਕਰੇ ਪਾਉ ਲਾਏ ਗੁਰ ਸ਼ਬਦ ਦੀ ਵਿਚਾਰ ਸਤਿਗੁਰ ਸੇਵੀਏ ਸਾਜ ਉਪਜੈ ਹੋ ਮੈਂ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸਾਇ ਸੱਚ ਰੱਖਿਆ ਉਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਨ ਹਰ ਮਨ ਵਸਿਆ ਹੋ ਮੈਂ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਉ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਏ ਹਰ ਜਿਉ ਭਗਤ ਚਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋ ਮੈਂ ਕਰਮਕ ਮਾਮ ਦੇ ਜਮ ਡੰਡ ਲੱਗੇ ਤਿਨ ਆਏ ਜੇ ਸਤਿਗੁਰ ਸੇਵਣ ਸੇ ਉਭਰੇ ਹਰ ਸੇ ਤੀ ਲੇ ਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੁਰਬ ਕਰ ਤੇ ਲਿਖਿਆ ਤੇ ਨਾ ਗੁਰਮਤ ਨਾਮ ਸਮਾਏ ਰਹੋ ਵਿਣ ਸਤਿਗੁਰ ਪ੍ਰੀਤ ਨ ਆਵਈ ਨਾਮ ਨਾ ਲਾਗੋ ਪਾਓ ਸੁਪਨੇ ਸੁਖ ਨਾ ਪਾਵਈ ਦੁਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੀਏ ਕੀਰਤਨਾ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਨਿਰਲਾਵੇ ਰੰਗ ਸਿਉ ਬਿਲ ਕਿਰਪਾ ਲਿਆ ਨਾ ਜਾਏ ਜੇ ਸੋ ਪ੍ਰੀਤ ਜੇ ਸੋ ਅੰਮ੍ਰਿਤ ਨੀਰੀ ਹੈ ਵੀ ਭਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਪਾਣਾ ਕਮਾਉਂਦੇ ਬਿਖ ਹੋਮੇ ਤਜ ਵਿਕਾਰ ਮਨ ਹਟ ਕਿਤੇ ਉਪਾਏ ਨਾ ਛੁੱਟੀਏ ਸਿਮਰਤ ਸਾਸਤਰ ਸੋ ਦੋ ਜਾਏ ਮਿਲ ਸੰਗਤ ਸਾਧੂ ਪੁਰੈ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸੇ ਸੁਣਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸ਼ਾਦੀ ਪਾਈਐ ਕਰਮ ਪ੍ਰਾਪਤ ਹੋਏ
ਸ੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ ਸੱਚ ਉਗੇ ਜਗੁਰੂ ਪਾਏ, ਹਰ ਰਸ ਪੀਵੇ ਸਹਿਜ ਰਹਿ, ਉਡੈ ਨਾ ਆਵੈ ਜਾਏ, ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੇ ਜੇ ਚੱਲੇ, ਤਾਂ ਅਣਦਿਨ ਰਾਚੇ ਹਰਨਾਏ ਰਹੋ। ਪੰਖੀ ਬਿਰਖ ਸੁਹਾਵੜੇ ਉਡੈ ਚੋਂ ਦਿਸ ਜਾਹੇ, ਜੇ ਤਾਂ ਉਡਹੈ ਦੁਖ ਕਣੈ, ਨਿਤ ਦਾ ਜਹੈ ਤੇ ਬਿਲਾਏ। ਬਿਨ ਗੁਰ ਮੈਲ ਨਾ ਜਾ ਪਈ, ਨਾ ਅੰਮ੍ਰਿਤ ਫਲ ਪਾਹੇ, ਗੁਰਮੁਖ ਬ੍ਰਹਮ ਸਿਵਾਵਲਾ ਸਾਚੇ ਸਹਿਜ ਸੁਭਾਹੇ, ਸਾਖਾ ਤੀਨ ਨਵਾਰੀਆ ਏਕ ਸ਼ਬਦ ਲਿਵਲਾਏ, ਅੰਮ੍ਰਿਤ ਫਲ ਹਰੇਕ ਹੈ ਆਪੇ ਦੇਖਵਾਏ। ਮਨ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨਾ ਬੈਸੀਏ ਉਹਨਾਂ ਕਰ ਨਾ ਗਿਰਾਉ, ਕਟੀਐ ਤੇ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਉ, ਹੁਕਮੇ ਕਰਮ ਕਮਾਉਣੇ ਪਈਏ ਕਿਰਤ ਫੇਰਾਹੋ, ਹੁਕਮੇ ਦਰਸ਼ਨ ਦੇਖਣਾ ਜਹ ਭੇਜੇ ਤਾਂ ਜਾਉ, ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ, ਹੁਕਮ ਨਾ ਜਾਣੈ ਬੱਪੜੈ ਭੂਲੇ ਫਿਰੇ ਗਵਾਰ, ਮਨ ਹਟ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ, ਗੁਰਮੁਖੀਆ ਮੋ ਸੋਹਣੇ ਗੁਰ ਕੇ ਹੇਠ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਆਏ ਸੇ ਪਰਵਾਨ ਹੈ ਸਭ ਕੁਲ ਕਾ ਕਰੈ ਉਧਾਰ, ਸਭ ਨਦਰੀ ਕਰਮ ਕਮਾਮਲੇ ਨਦਰੀ ਬਾਰ ਨਾ ਕੋਏ, ਜੈਸੀ ਨਦਰ ਕਰ ਦੇਖੈ ਸੱਚਾ ਤੈ ਸੋ ਹੀ ਕੋ ਹੋਏ, ਨਾਨਕ ਨਾਮ ਵਡਾਈਆ ਕਰਮ ਪੁਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨਾ ਪਾਹੇ, ਗੁਰਮੁਖ ਸਦਾ ਮੁਖ ਉਜਲੈ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਐ ਸਹਿਜੇ ਰਹੇ ਸਮਾਏ, ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ, ਗੁਰ ਭਗਤੈ ਵਿਰਲਾ ਪਾਏ ਕੋਈ ਰਾਹੋ, ਸਦਾ ਸੁਹਾਗ ਸੁਹਾਗਣੀ ਜੇ ਸਤ ਚੱਲੈ ਸਤਿਗੁਰ ਪਾਏ, ਸਦਾ ਪਿਰ ਨੈ ਚਲ ਪਾਈਐ ਨਾ ਉਹ ਮਰੇ ਨਾ ਜਾਏ, ਸ਼ਬਦ ਮਿਲੀ ਨਾ ਵਿਛੜੈ ਪਿਰ ਕੈ ਅੰਕ ਸਮਾਏ, ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੜਾਇ ਨਾ ਬੂਝਈ ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ, ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨਮੁਖਾ ਨੋ ਗਈ ਖਾਏ, ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ, ਮਾਇਆ ਭੋਲੇ ਸਿੱਧ ਫਰਾਏ ਸਮਾਦ ਨਾ ਲੱਗੇ ਸੁਭਾਏ, ਤੀਨੇ ਲੋ ਵਿਆਪਨ ਹੈ ਅਡਕ ਰਹੀ ਲਪਟਾਏ, ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਹੇ, ਮਾਇਆ ਕਿਸ ਨੋ ਆਖੀਏ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹੋ ਜਿਉ ਮਨ ਹੈ ਹਉਮੈ ਕਰਮ ਕਮਾਏ, ਬਿਨ ਸ਼ਬਦੇ ਭਰਵਣਾ ਚੁਕੇ ਨਾ ਵਿੱਚੋਂ ਹਉਮੈ ਜਾਏ, ਬਿਨ ਪ੍ਰਤੀ ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸ਼ਬਦੇ ਥਾਏ ਨਾ ਪਾਏ, ਸ਼ਬਦੇ ਹਉਮੈ ਮਾਰੀਐ ਮਾਇਆ ਕਾ ਪਰਮ ਜਾਏ, ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨਾ ਜਾਪਣੇ ਬਿਨ ਗੁਰ ਬਿਨ ਗੁਣ ਭਗਤ ਨਾ ਹੋਏ, ਭਗਤ ਪਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸੁਹਾਈਐ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਗਤ ਆਪੇ ਪਰਮ ਭੁਲਾਏ, ਮਨਮੁਖ ਕਰਮ ਕਰੇ ਨਹੀਂ ਬੂਝੇ ਬਿਰਥਾ ਜਨਮ ਗਵਾਏ, ਗੁਰਬਾਣੀ ਜਗ ਮੈਂ ਚਾਨਣ ਕਰਮ ਵਸੇ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸੋ ਲਾਈਏ ਸਹਿਜ ਮਿਲੇ ਪ੍ਰਭ ਸੋਏ ਰਹੋ, ਪਰਮ ਗਿਆ ਪੋ ਪਾ ਗਿਆ ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਐ ਹਰ ਵਸੇ ਮਨ ਆਏ, ਕਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੇ ਖਾਏ, ਨਾਮਾ ਛੀਮਾ ਕਬੀਰ ਜਲੋਹਾ ਪੂਰੇ ਗੁਰ ਦੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੋਮੈ ਜਾਟ ਗਵਾਏ, ਸੁਰ ਨਰ ਤਿਨ ਕੀ ਬਾਣੀ ਗਾਵੇ ਕੋਇ ਨਾ ਮੇਟੈ ਭਾਈ, ਡਾਟ ਪੁੱਟ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਪਾਉ ਨਾ ਜਾਣੈ, ਸਤਿਗੁਰ ਭੇਟੀਐ ਨਿਰਮਲ ਹੋਆ ਅੰਨ ਨਾ ਵਖਾਣੈ, ਏਕੋ ਪੜੈ ਏਕੋ ਨਾ ਬੂਝੈ ਦੂਜਾ ਅਵਰ ਨਾ ਜਾਣੈ, ਖੱਟ ਦਰਸ਼ਨ ਜੋਗੀ ਸੁਨਿਆਸੀ ਬਿਨ ਗੁਰ ਪਰਮ ਪੁਲ ਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੈ ਹਰ ਜਿਉ ਮਨ ਵਸਾਏ, ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ,
ਪੰਡਤ ਪੜ ਪੜ ਵਾਦ ਵਕਾਣੇ ਬਿਨ ਗੁਰ ਪਰਮ ਪੁਲਾਏ ਲਖ ਚੁਰਸੀਏ ਫੇਰ ਪਾਇਆ ਬਿਨ ਸ਼ਬਦੇ ਮੁਕਤ ਨਾ ਪਾਏ ਜਾਨੋ ਚੇਤੇ ਤਾਂ ਘਟ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੇ ਸੁਭਾਏ ਮਨ ਤਨ ਅਰਪੀ ਆਪ ਗਵਾਏ ਚੱਲਾ ਸਤਿਗੁਰ ਪਾਏ ਸਦ ਬਲੇ ਹਾਰੀ ਗੁਰ ਆਪਣੇ ਵਿੱਚੋਂ ਜੇ ਹਰ ਸੇਤੀ ਚਿਤਲਾਏ ਸੋ ਬ੍ਰਹਮਣ ਬ੍ਰਹਮ ਜੋ ਬਿਨਲੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਕਰੇ ਅੰਤਰ ਗੁਰਮੁਖ ਵੇਰ ਲੈ ਜਾਤਾ ਨਾਨਕ ਨਾਮ ਮਿਲੇ ਬੜੇ ਆਈ ਗੁਰ ਕੇ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਾਜੇ ਨੋ ਸਭ ਲੋਚਦੀ ਬਿਨ ਗੁਰ ਪਾਇਆ ਹਰ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਪੇਖੀ ਪਰਮ ਪਲਾਏ ਗੁਰੂ ਪੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸ਼ਬਦ ਹੀ ਤੇ ਸਹਿਜ ਉਪਜੇ ਅਰ ਪਾਇਆ ਸੱਚ ਸੋਏ ਰਹੋ ਸਹਿਜੇ ਗਾਵਿਆ ਥਾਂ ਪਵੇ ਬਿਨ ਸਹਿਜੇ ਕਥਨੀ ਵਾਡ ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਈ ਸਦਾ ਸਦਾ ਸਹਿਜ ਸਮਾਧ ਲਗਾਏ ਸਹਿਜੇ ਹੀ ਗੁਣ ਉਤਰਿਆ ਭਗਤ ਕਰੇ ਲੀਵ ਲਾਏ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਵਿਡਾਰਿਆ ਸੱਚ ਸਰਣਾ ਹੀ ਪਾਏ ਸਹਿਜੇ ਹਰਣਾ ਮਨ ਵਸਿਆ ਸੱਚੀ ਕਾਰ ਕਮਾਏ ਸੇ ਵਡਭਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੇ ਪਾਏ ਮਨ ਮੁਕਰਮ ਕਮਾਉਣੇ ਹੋਮੇ ਜਲੇ ਜਲਾਏ ਜੰਮਣ ਮਰਣਾ ਚੁੱਕਈ ਫਿਰ ਆਵੇ ਜਾਏ ਤ੍ਰਿਗੁਣਾ ਵਿੱਚ ਸਹਿਜ ਨਾ ਪਾਈਏ ਤ੍ਰੈਗੁਣ ਪਰਮ ਪੁਲਾਏ ਪੜੀਏ ਗੁਣੀਏ ਕਿਆ ਕਰੀਏ ਜਾਂ ਮੁੰਡੋ ਖੁਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋ ਜੀ ਹੋਏ ਗੁਣਵੰਤੀ ਸਲਾਇਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਈ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋ ਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾ ਬਣਹਾਰ ਪੂਰੇ ਸ਼ਬਦ ਸਲਾਈ ਹੈ ਜਿਸਦਾ ਅੰਤ ਨਾ ਪਾਰ ਆਵਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਪਾਰ ਅੰਦਰ ਲਾਹਰ ਨਾਮ ਲੈਣ ਅਖੁੱਟ ਪਰੇ ਭੰਡਾਰ ਨਾਨਕ ਤੋਟ ਨਾ ਆਵਈ ਦੀਏ ਦੇ ਬਣਹਾਰ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਮਿਲੀਏ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸਬਜੀ ਹੋਈ ਹਰਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਮਤਲੋ ਆਪ ਸਹਿ ਮਨ ਆਏ ਰਹੁ ਹਰ ਜਿਉ ਰਾਖੋ ਆਪਣੀ ਸਰਣਾਹੀ ਜਿਉਂ ਰਾਖੇ ਤਿਉ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਪਉ ਜਲ ਤਰਣਾ ਵੱਡੇ ਭਾਗ ਨਾਹੋ ਪਾਈਏ ਗੁਰਮਤਿ ਸਾਹਿਬ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਪਾਵੇ ਬੰਧਨ ਬੰਧ ਪਵਾਇਆ ਲਖ ਚੁਰਾਸੀ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਸੱਚੇ ਸ਼ਬਦ ਰੰਗ ਰਾਤੇ ਅੰਦਰ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਣ ਏਕ ਅਰਾਧੈ ਗੁਰਮੁਖ ਅਖਠ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਰੰਗ ਰਾਤੇ ਸੋਚ ਸਿਉਂ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆਂ ਦੇ ਜਗਾਏ ਆਪੇ ਮੇਲ ਮਲਾਇੰਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਸੇਵੀ ਹੈ ਮਨ ਨਿਰਮਲਾ ਭਵੇ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟਿਆ ਗੈਰ ਗੰਭੀਰ ਸੱਚੇ ਸੰਗਤ ਬੈਠਣਾ ਸੱਚ ਨਾਮ ਮਨ ਤੀਰ ਮਨ ਰੇ ਸਤਿਗੁਰ ਸੇ ਨਸੰਗ ਸਤਿਗੁਰ ਸੇਵੀ ਹਰ ਮਨ ਵਸੈ ਲਗੇ ਨਾ ਮੈਲ ਪਤੰਗ ਰਹੋ ਸੱਚੇ ਸ਼ਬਦ ਪਤ ਉਪਜੈ ਸੱਚੇ ਸੱਚਾ ਨਾਉ ਜਿਨੇ ਹੋ ਮੈਂ ਮਾਰ ਪਛਾਣਿਆ ਹੋ ਤਿਨ ਬਲਿਹਾਰੇ ਜਾਉ ਮਾਨਵ ਸੱਚ ਨਾ ਜਾਣਨੇ ਤਿਨ ਠਾਰਣਾ ਕਤੋਂ ਥਾਉ ਸੱਚ ਕਾਣਾ ਸੱਚ ਪਹਿਨਣਾ ਸੱਚੇ ਹੀ ਵਿਸ਼ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੇ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੇ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰੂ ਜੀ ਦੀ ਨਾ ਸੇਵਿਓ ਸੇ ਕੀਤਿਆ ਸੰਸਾਰ ਜਮ ਦਰ ਬਦੇ ਮਾਰੀਐ ਕੂਕ ਨਾ ਸੁਣੇ ਪੁਕਾਰ ਬਿਨ ਥਾ ਜਨਮ ਗਵਾਇਆ
मर जमे वारो वारो ए जग जलता देखे पज पे सतगुर सरणा सतगुर सच दृढ़ाया सदा सच संजम रहना सतगुर सच्चा है बहुता पव जल सब सबदे पव जल तरना लख चौरासिये फिर दे रे बिन सतगुर मुक्त न होई पढ़ पढ़ पंडित मौनी चके दूजे पाए पट कोई सतगुर शब्द सुनाया बिन सच्चे और न कोई जो सच्चे लाए से सच लगे ने सच्ची कार करन तिन्ना निज कर वासया तिन्ना निज कर वासा पाया सच्चे मैल धन नानक पक्ष वे सदा सच्चे नाम रचन श्री राग महला पहल पंजवा जा को मुश्किल अतवना टोई कोई न दे लागू होए दुश्मन साक पे पज खले सबो पजे आसरा चुके सब असरो चित आवे उस पार ब्रह्म लगे न तत्ती भाव साव ने ताणिया का ताण आय न जाई थिर सदा गुर शब्दी सजान रहो जे को होवे दुबला नंग भुख की पीर दमड़ा पले ना पवे ना को देवे तीर स्वार्थ सौ ना को करे ना किस होवे काज चित आवे उस पार ब्रह्म ताने चल होवे राज जाको चिंता बहुत बहुत देही व्यापै रोग ग्रह सत्व कुटुम पलेटिया कदे हरख कदे सोग घोन करे चौकुंट का कड़ी न बैसण सोए चित आवे उस पार ब्रह्म तन मन शीतल होए काम क्रोध मोह वश किया कृपन लोभ प्यार चारे किलक उन अग किए हो असो संगार पोथी गीत कवट किच कदे न करण तरिया चित आवे उस पार ब्रह्म ता निमख समरत तरिया सास समरत वेद चार मोखा गर बिचरे तपे तपी सर जोगिया तीर्थ गवन करे खट कर माते दुगुणे पूजा करता नाय रंग न लगे पार ब्रह्म ता सर पर नरके जाए राज मिलक सिकदारिया रस पोगण विस्तार बाग सोए सुने चले हुक्म फार रंग तमाशे वो विधि चय लग रहा चितना आयो पार ब्रह्म ता सर्व की जून गया बहुत तिनाड आचारवंत शोभा निर्मल रीत मात पिता सुत पहिया साजन संग प्रीत लश्कर तरकस बंद बंद जियो जियो सगली कीत चेतन आयो पार ब्रह्म ता खड़ रसा तलदीत काया रोग न चिद्र किछ न किछ काड़ा सोग मृत न आवि चित तिस अनस भोग है भोग सब किश कीतन अपना जेना संकत रहा चित न आयो पार्वम जम कंकर वस परया कृपा करे जिस पार्वम होवे साधु संग ज्यो ज्यो अवदाइये त्यों तो हर स्यो रंग दोहा सिरिया का खसमाप अवरण दूजा था सतगुर तुठे पाया नानक सच्चा नाम श्री राग महला पंजवा कर पंजवा जानो नहीं पावे कवन बाता मन खोज मार्ग रहो ज्ञानी ध्यान लाभ है ज्ञानी ज्ञान कमाव है प्रभ किन्हीं जाता भगवति रहत जुगता जोगी कहत मुक्ता तपसी तप है राता मोनी मोन तारी सन्यासी ब्रह्मचारी उदासी उदास राता भगत न में परकारा पंडित वेद पकारा गृहस्वती गृहस्वत धर्म

ਹੁਣ ਬੇਨਤੀ ਕਰਾਂਗਾ ਬੱਚੀ ਦੇ ਪਰਿਵਾਰ ਵਾਲਿਆਂ ਨੂੰ, ਬੱਚੀ ਨੂੰ ਵੀ ਗੁਰੂ ਮਹਾਰਾਜ ਦੀ ਹਜ਼ੂਰ 'ਚ ਲਿਆਂਦਾ ਜਾਵੇ ਜੀ, ਤਾਂ ਜੋ ਸ਼ੁਭ ਅਨੰਤ ਕਾਲ ਪ੍ਰਾਰੰਭ ਹੋ ਸਕੇ। ਫਿਰ ਬੇਨਤੀ ਕਰਾਂ ਬੱਚੀ ਦੇ ਪਰਿਵਾਰ ਵਾਲਿਆਂ ਨੂੰ, ਆਪ ਜੀ ਨੂੰ, ਬੱਚੀ ਨੂੰ ਗੁਰੂ ਦਰਬਾਰ 'ਚ ਲਿਆਂਦਾ ਜਾਵੇ ਤਾਂ ਜੋ ਸ਼ੁਭ ਅਨੰਤ ਕਾਲ ਪ੍ਰਾਰੰਭ ਹੋ ਸਕਿਆ। ਉਹ ਉਤਨਾ ਚਿਰ ਸ਼ਬਦ ਗੁਰਬਾਣੀ ਕੀਰਤਨ ਜੁੜਨਾ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰਾਂ ਸੁਰਜ ਬੈਠੇ ਸਾਧ ਸਿੰਘ ਜੀ ਵਡਭਾਗੀ ਵਿਭਾਗੀ ਦੋਨੋਂ ਪਰਿਵਾਰਾਂ ਦੇ ਬੱਚਿਆਂ ਦਾ ਸੁਭਾਅ ਜੋੜੀ ਦਾ ਸ਼ੋਭਨਕਾਰ ਪ੍ਰਾਰੰਭ ਹੋਣ ਜਾ ਰਿਹਾ ਹੈ। ਹੁਣ ਬੇਨਤੀ ਕਰਾਂਗਾ ਬੱਚਾ ਬੱਚੀ ਅਤੇ ਉਹਨਾਂ ਦੇ ਦੋਨਾਂ ਮਾਤਾ ਪਿਤਾ ਖੜ੍ਹੇ ਹੋਣਗੇ ਸ਼ੁਭ ਆਨੰਦ ਕਾਰਜ ਦੀ ਪ੍ਰਾਰੰਭਤਾ ਵਾਸਤੇ ਛੁੱਟੀ ਅਰਦਾਸ ਹੋਵੇਗੀ। ਬੇਨਤੀ ਕਰਾਂ ਸੁਭਾਗ ਜੋੜੀ ਖੜ੍ਹੀ ਹੋ ਜਾਵੇ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ ਸ਼ੁਭ ਆਨੰਦ ਕਾਰਜ ਦੀ ਪ੍ਰਾਰੰਭਤਾ ਦੇ ਵਾਸਤੇ ਅਰਦਾਸ ਸ਼ਾਮਿਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਹੁਣ ਬੇਨਤੀ ਕਰਾਂਗਾ ਬੱਚੀ ਦੇ ਪਿਤਾ ਜੀ ਨੂੰ, ਸਰਦਾਰ ਗੁਰਦੇਵ ਸਿੰਘ ਜੀ ਨੂੰ, ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ 'ਚ ਫੜਾਉਣ।

0: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਕਿਰਪਾ ਸਤਿਕਾਰ ਸੁਭਾਗ ਜੋੜੀ ਦਾ ਸ਼ੁਭ ਨਮਸਕਾਰ ਗੁਰੂ ਮਹਾਰਾਜ ਦੀ ਹਜ਼ੂਰ ਵਿੱਚ ਪ੍ਰਾਰੰਭ ਹੈ। ਹੁਣ ਭਾਈ ਸਾਹਿਬ ਜੀ ਚਾਰ ਲਾਮ ਦਾ ਪਾਠ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿੱਤਰ ਮੁਖਾਰ ਪੂਰਨ ਤੋਂ ਉਚਾਰਨ ਕੀਤੀਆਂ ਚਾਰ ਲਾਮ ਦਾ ਪਾਠ ਭਾਈ ਸਾਹਿਬ ਜੀ ਪਾਠ ਗੁਰਬਾਣੀ ਰਾਹੀਂ ਆਪ ਜੀ ਨੂੰ ਸ਼ਰਨ ਕਰਾਉਣਗੇ। ਬੱਚਾ ਬੱਚੀ ਨੂੰ ਬੇਨਤੀ ਹੈ ਉਹ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਸੁਭਾਗ ਜੋੜੀ ਆਪ ਜੀ ਦੋਨੋਂ ਖੜ੍ਹੇ ਹੋ ਜਾਓ ਮੱਥਾ ਟੇਕ ਕੇ। ਆਪ ਜੀ ਦੀ ਕਲਾਸ ਲੱਗੇ, ਆਪ ਜੀ ਨੂੰ ਸਮਝਾਇਆ ਹੈਗਾ, ਲਾਵਾਂ ਆਪ ਜੀ ਨੇ ਖੜ੍ਹੇ ਹੋ ਕੇ ਸੁਣੀ ਜਾਵੇ। ਸੋ ਨਾਲ ਹੀ ਦੱਸ ਰਿਹਾ ਜਥਾ ਕੀਰਤਨ ਵਿੱਚ ਇਹਨਾਂ ਲਾਵਾਂ ਨੂੰ ਗਾਇਨ ਕਰੇਗਾ। ਬੱਚੇ ਨੇ ਅੱਗੇ ਅਤੇ ਬੱਚੀ ਨੇ ਪਿੱਛੇ ਹੋ ਕੇ ਗੁਰੂ ਮਹਾਰਾਜ ਦੀ ਇਸ ਤਰ੍ਹਾਂ ਪਰਿਕਰਮਾ ਕਰਦਿਆਂ ਖੜ੍ਹੇ ਹੋ ਜਾਣਾ ਹੈ। ਅਖੀਰਲੀ ਲਾਵਾਂ ਮੱਥਾ ਟੇਕ ਕੇ ਫਿਰ ਇਸ ਤਰ੍ਹਾਂ ਬੈਠ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਮ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਏ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਊਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਰੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤੈਨੂੰ ਸਤਿਗੁਰ ਚਰਨ ਗਏ ਸਤਿਗੁਰੂ ਜੀ ਦਰ ਕਰਦੇ ਪ੍ਰੀਤਮਨ ਪਰਿਵਾਰ ਸਰਦਾਰ ਤਾਰਾ ਸਿੰਘ ਥਾਂਦੀ ਬਲਜਿੰਦਰ ਕੌਰ ਥਾਂਦੀ ਇਹਨਾਂ ਦੇ ਬੇਟੇ ਹਰਜੋਤ ਸਿੰਘ ਅਤੇ ਪਰਿਵਾਰ ਗੁਰਦੇਵ ਸਿੰਘ ਰਾਜਵਿੰਦਰ ਕੌਰ ਇਹਨਾਂ ਦੀ ਬੇਟੀ ਪਰਵਿੰਦਰ ਕੌਰ ਹਰਜੋਤ ਸਿੰਘ ਦਾ ਸ਼ੁਭ ਆਨੰਦ ਕਾਰਜ ਪਰਵਿੰਦਰ ਕੌਰ ਨਾਮ ਜੀ ਦੇ ਵਿੱਚ ਸੰਪੂਰਨਤਾਵਾਂ ਹੋਈਆਂ ਹਨ ਕਿਰਪਾ ਕਰਨੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ ਵਾਸਤੇ ਸੁਸਪਸ਼ਟ ਬਾਣੀ ਪਰਮਾਤਮਾ ਕਿਰਪਾ ਕਰਨੀ ਦੋਨਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਿਆਤਾਂ ਦੋਨਾਂ ਪਰਿਵਾਰਾਂ 'ਚ ਆਪਸ ਮੁਹੱਬਤ ਇਤਫਾਕ ਪਿਆਰ ਗੁਰਮਤਿ ਦੀਆਂ ਭਾਵਨਾਵਾਂ ਸਤਿਗੁਰੂ ਜੀ ਬਖਸ਼ਿਸ਼ ਕਰਨੀਆਂ ਦੋਨਾਂ ਬੱਚਿਆਂ ਨੂੰ ਸੁਭਾਗ ਜੋੜੀ ਨੂੰ ਗ੍ਰਸਤ ਦੇ ਸੁੱਖ ਪ੍ਰਦਾਨ ਕਰਨੇ ਸੀਸ 'ਤੇ ਮਿਹਰ ਪ੍ਰਿਆਤ ਚੜ੍ਹਦੀਆਂ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵੱਲੋਂ ਦੋਨਾਂ ਪਰਿਵਾਰਾਂ ਵੱਲੋਂ ਆਨੰਦ ਕਾਰ ਦੀਆਂ ਖੁਸ਼ੀਆਂ ਵਿੱਚ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਹੁੜ ਭੇਟਾ ਗਿੱਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣਿਆ ਸ਼ੁਭ ਆਨੰਦ ਕਾਰ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਸ਼ਬਦ ਕੀਰਤਨ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੰਭੂ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ਵਾਈ ਸ੍ਰੀ

पुन दान पूजा परमेश्वर हर कीरत तत विचारे।

0: ਹਰ ਨਾਨਕ ਕੰਠ ਮਜਾਰੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਾਰ ਬਖਸ਼ਾਂ ਕੀਤੀਆਂ ਦੋਨਾਂ ਪਰਿਵਾਰਾਂ ਤੇ, ਪਰਿਵਾਰਾਂ ਦੇ ਬੱਚਿਆਂ ਤੇ। ਸੁਹਾਗ ਜੋੜੀ ਦਾ ਸ਼ੁਭ ਅਨੰਦਕਾਰ ਗੁਰੂ ਮਹਾਰਾਜ ਦੇ ਹਜ਼ੂਰ ਸੰਪੂਰਨ ਹੋਇਆ ਹੈ। ਦੋਨਾਂ ਹੀ ਪਰਿਵਾਰਾਂ ਨੂੰ ਸੁਹਾਗ ਜੋੜੀ ਨੂੰ ਸ਼ੁਭ ਅਨੰਦ ਕਰਦੀਆਂ ਗੁਰੂ ਘਰ ਸਮੂਹ ਸੇਵਾਦਾਰਾਂ ਵੱਲੋਂ, ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਜੀ। ਇੱਥੇ ਸੰਪੂਰਨਤਾ ਹੈ ਜੀ, ਅਤੇ ਬੱਚਿਆਂ ਨੂੰ ਬੇਨਤੀ ਹੈ ਗੁਰੂ ਘਰ ਵੱਲੋਂ ਸਰੋਪਾ ਬਖਸ਼ਿਸ਼ ਪ੍ਰਾਪਤ ਕਰਨ। 5 ਮਿੰਟ ਲਈ ਪੰਦਾ ਪ੍ਰਸਿੱਧ ਢਾਡੀ ਜਥਾ ਭਾਈ ਪ੍ਰੀਤਮ ਸਿੰਘ ਯਰਸ਼ੀ ਇਸ ਸੰਬੰਧ ਵਿੱਚ ਖੁਸ਼ੀਆਂ ਸੰਬੰਧ 5 ਮਿੰਟ ਲਈ ਆਪ ਢਾਡੀ ਵਾਰਾਂ ਰਾਹੀਂ ਜੋੜਨਗੇ। ਉਪਰੰਤ ਅਗਲਾ ਪ੍ਰੋਗਰਾਮ ਵੀ ਬਾਹਰ ਸਿੰਘ ਸੰਗਤਾਂ ਆਈਆਂ ਹਨ, ਉਹ ਵੀ ਪ੍ਰਾਰੰਭ ਹੋਣਾ ਹੈ। ਦੋਨਾਂ ਬੱਚਿਆਂ ਨੂੰ ਬੇਨਤੀ ਪਹਿਲੋਂ ਗੁਰੂ ਘਰ ਸਰੂਪਾ ਬਖਸ਼ ਪ੍ਰਾਪਤ ਕਰਨ ਜੀ। ਭਾਈ ਸਾਹਿਬ ਨਾਲ ਹੀ ਢਾਡੀ ਵਾਰਾਂ ਰਾਹੀਂ ਇੱਕ ਢਾਡੀ ਵਾਰ ਆਪ ਜੀ ਨੂੰ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਨਮਾਨਯੋਗ ਪਿਆਰੇ ਖਾਲਸਾ ਜੀ, ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਇਤਨਾ ਨਹੀਂ ਕਿ ਮੈਂ ਬਹੁਤਾ ਕੋਈ ਵਿਸਥਾਰ ਸਹਿਤ ਆਪ ਨਾਲ ਗੱਲ ਸਾਂਝੀ ਕਰਨ ਦਾ ਯਤਨ ਕਰਾਂ। ਕੇਵਲ ਵਧਾਈ ਦੇ ਰੂਪ ਵਿੱਚ, ਅਸੀਸਾਂ ਦੇ ਰੂਪ ਵਿੱਚ ਸੁਭਾਗ ਜੋੜੀ ਨੂੰ 4 ਲੈਣਾ ਅਸੀਂ ਆਪ ਨੂੰ ਸਰਵਣ ਕਰਵਾਉਣੀਆਂ ਨੇ। ਮੈਂ ਲੈਕਚਰ ਨਾ ਕਰਾਂ, ਕਵਿਤਾ ਆਪਣਾ ਲੈਕਚਰ ਆਪ ਕਰੇਗੀ। ਸਰਵਣ ਕਰਨਾ ਢਾਡੀ ਜਥੇ ਵੱਲੋਂ ਇਸ ਖੁਸ਼ੀ ਦੇ ਸਮਾਗਮ ਉੱਤੇ ਕਵਿਤਾ ਇਉਂ ਕਹੀ ਜਾ ਰਹੀ ਹੈ।

0: ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੀ ਸੰਗਤ ਵੱਲੋਂ ਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ, ਸਾਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਾਡੇ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜਥੇ ਦਾ, ਫਿਰ ਦੋਨਾਂ ਪਰਿਵਾਰਾਂ ਨੂੰ, ਸੁਭਾਗ ਜੋੜੀ ਨੂੰ ਸ਼ੁਭ ਆਨੰਦਕਾਰ ਦੀਆਂ ਲੱਖ ਲੱਖ ਵਧਾਈਆਂ ਜੀ। ਹੁਣ ਬੇਨਤੀ ਆ ਉਸਦਾ ਸਾਰੇ ਪਰਿਵਾਰ ਨੂੰ, ਜੋ ਆਪ ਜੀ ਨੇ ਬੱਚਿਆਂ ਨੂੰ ਸ਼ਗਨ ਦੇਣਾ ਹੈ, ਆਪ ਜੀ ਬਾਹਰ ਜਾ ਕੇ ਦੇ ਸਕਦੇ ਹਨ। ਸੰਗਤਾਂ ਵਾਸਤੇ ਦੋਨਾਂ ਪਰਿਵਾਰਾਂ ਵੱਲੋਂ ਲੰਗਰ ਤਿਆਰ ਹੈ, ਆਪ ਸਭ ਨੇ ਸ਼ੌਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਦੋ ਪ੍ਰੋਗਰਾਮ ਹੋਰ ਹਨ, ਆਪ ਜੀ ਨੂੰ ਬੇਨਤੀ ਹੈ ਆਪ ਜੀ ਜਿਹੜੇ ਸ਼ਗਨ ਵਿਹਾਰ ਕਰਨੇ ਹਨ, ਆਪ ਜੀ ਬਾਹਰ ਜਾ ਕੇ ਕਨਫਰੰਸ ਜਾ ਕੇ ਕਰ ਸਕਦੇ ਹੋ ਜੀ। ਇੱਥੇ ਸੰਪੂਰਨਤਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Sahib Ji, Vaheguru Ji Ka Khalsa, Vaheguru Ji Ki Fateh, Guru Pyari Sahib Sangat Ji, Jinnah Sangat Ne Langar Chak Liya, O Sariyan Sangatan Guru Ghar Darbar ਹਾਜ਼ਰੀਆਂ ਪਰ ਹੋ ਜੀ ਤਾਂ ਜੋ ਭੋਗ ਸ਼ੁਰੂ ਹੋਣ ਲੱਗੇ ਹਨ ਸਰਦਾਰ ਬਿਕਰਮ ਸਿੰਘ ਭੁੱਲਰ ਦੇ ਅੰਤਮ ਅਰਦਾਸ ਦੇ ਭੋਗ ਸ਼ੁਰੂ ਹੋਣੇ ਹਨ ਸੋ ਜਿਨ੍ਹਾਂ ਸੰਗਤਾਂ ਨੇ ਲੰਗਰ ਛਕ ਲਿਆ ਗੁਰੂ ਘਰ ਹਾਜ਼ਰੀਆਂ ਪਰ ਹੋ ਜੀ ਭੋਗ ਸ਼ੁਰੂ ਹੋਣ ਲੱਗੇ ਨੇ ਸਰਦਾਰ ਬਿਕਰਮ ਸਿੰਘ ਭੁੱਲਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਉ ਸੱਜਣ ਸੱਚਾ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ, ਸੋਏ ਭਗਤ ਵਚਲ ਤੈ ਲੋਏ ਜਿਉ।

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ

ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨੇਤਾਣਿਆਂ ਦੇ ਤਾਨ ਸਤਿਗੁਰੂ, ਨੇ ਓਟਿਆਂ ਦੇ ਓਟ ਸਤਿਗੁਰੂ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅੱਜ ਦੇ ਚਰਨ ਕਵਲਾਂ ਪਾਸ ਅਰਦਾਸ ਬੇਨਤੀ ਜੋਤ ਰਿਹਾ ਵਾਹਿਗੁਰੂ ਜੀ।

ਸਰਦਾਰ ਬਿਕਰਮ ਸਿੰਘ ਭੁੱਲਰ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਮਾਤ ਲੋਕ ਤੋਂ ਚਲਾਣਾ ਕਰ ਗਏ। ਤਿਨ੍ਹਾਂ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਆਪ ਜੀ ਦੇ ਧੁਰ ਕੇ ਬਾਣੀ ਆਏ। ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਸਾਹਿਬ ਪਾਠ ਦੇ ਭੋਗ ਪਾਏ ਗਏ। ਸੱਦ ਬਾਣੀ ਦੇ ਜਾਪ ਹੋਏ ਉਪਰੰਤ ਗੁਰਬਾਣੀ ਕੀਰਤਨ ਹੋਇਆ। ਛੇ ਪੌੜੇ ਅਨੰਦ ਸਾਹਿਬ ਜੀ ਕੀ ਅਰਦਾਸ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਗੋਦ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਜਾਨ ਬੱਚੇ ਸਮਝ ਕੇ ਮੁਆਫ਼ ਕਰਨਾ। ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਆਤਮਾ। ਸਰਦਾਰ ਬਿਕਰਮ ਸਿੰਘ ਭੁੱਲਰ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਗਏ ਨੇ। ਆਪ ਅੰਗੀਕਾਰ ਕਰਨਾ। ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜ੍ਹਦੇ ਕੱਜ ਲੈਣੇ। ਪੰਚਮੀ ਕੜਾ ਪ੍ਰਸ਼ਾਦੀ ਦੇਗਾ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨਿਆਂ ਪ੍ਰਸ਼ਾਦ ਸਾਹ ਸੰਗ ਦੇ ਰਸਨੀ ਲੈ ਕੋਵੇ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾਂ ਬਸਤਾਈਆਂ ਨੇ ਸੋ ਖਜ਼ਾਨੇ ਭਰਪੂਰ ਕਰਨੇ। ਕਾਲ ਕੰਟਕ ਦੂਰ ਕਰਨੇ। ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ। ਉਹ ਹਾਜ਼ਰੀ ਦਰ ਕਰ ਸਚਖੰਡ ਕੇ ਪ੍ਰਵਾਨ ਕਰਨੀ। ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਚ ਕੇ ਕਿਰਤਾਰਥ ਕਰਨਾ ਜੀ। ਉਹ ਸਹੀ ਪਿਆਰੇ ਜਨ ਮਿਲੋ ਜਿਨ੍ਹਾਂ ਮਿਲਿਆ

ਸੋ ਕਹੋ ਟਲ ਗੁਰ ਸੇਵੀਐ ਅਹਨ ਸੋ ਸਹਿਜ ਸੋ ਪਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਖਸਾਮ ਦੇ ਨੁਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਵਰਗਵਾਸੀ ਸਰਦਾਰ ਬਿਕਰਮ ਸਿੰਘ ਭੁੱਲਰ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਉਸ ਤੋਂ ਪਹਿਲਾਂ ਆਪਾਂ ਸਾਰੇ ਹੀ ਉਸ ਦਾ ਸਸਕਾਰ ਕਰਨ ਗਏ, ਅੰਤਮ ਦਰਸ਼ਨ ਕਰਨ ਗਏ ਅਤੇ ਹੁਣ ਭੁੱਲਰ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਜੋ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਉਹਨਾਂ ਦੇ ਭੋਗ ਪਾਏ ਗਏ ਨੇ ਅਤੇ ਬਰਾਗਮਈ ਕੀਰਤਨ ਹੋਇਆ ਹੈ। ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਕੁਝ ਦਿਨਾਂ ਤੋਂ ਸਹਿਜ ਪਾਤਸ਼ਾਹ ਦੀ ਬਾਣੀ ਪੜ੍ਹੀ ਅਤੇ ਸੰਪੂਰਨਤਾਵਾਂ ਕੀਤੀ।

ਅੰਤਮ ਅਰਦਾਸ ਕੀਤੀ ਗਈ ਹੈ। ਅੰਤਮ ਅਰਦਾਸ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ, ਉਹਨਾਂ ਦਾ ਧੰਨਵਾਦ, ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਨੇ, ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਰਿਵਾਰ ਲਈ ਔਖੀ ਘੜੀ ਹੈ, ਉੱਥੇ ਕਮਿਊਨਿਟੀ ਲਈ ਵੀ ਬਹੁਤ ਘਾਟਾ ਪਿਆ, ਕਿਉਂਕਿ ਇਹੋ ਜਿਹੇ ਨੇਕ ਇਨਸਾਨ ਜਿਵੇਂ ਸੰਗਤ ਦੇ ਵਿੱਚ ਵਿਚਰ ਕੇ ਗਏ ਨੇ, ਪਿਆਰ ਵੰਡ ਕੇ ਗਏ। ਮੈਂ ਦੇਖਦਾ ਸੀ ਫਿਨਲ ਹੋਣ 'ਤੇ ਇੰਨੀ ਭਾਰੀ ਗਿਣਤੀ ਦੇ ਵਿੱਚ ਸੰਗਤ ਆਈ, ਕਿਉਂਕਿ ਉਹ ਵੀਰ ਜੋ ਪਿਆਰ ਵੰਡ ਕੇ ਗਿਆ ਹੈ, ਉਸ ਦੇ ਕਰਕੇ ਹੀ ਇੰਨੀ ਸੰਗਤ ਉੱਥੇ ਪਹੁੰਚੀ। ਅਤੇ ਬਹੁਤ ਸਾਰੇ ਮੇਰੇ ਵੀਰ ਜਿਹੜੇ ਉਸਦੇ ਦੋਸਤ, ਜਿਨ੍ਹਾਂ ਨੇ ਨਮ ਅੱਖਾਂ ਦੇ ਨਾਲ ਬਰਾਗ ਵਿੱਚ ਉਸ ਨੂੰ ਵਧਾਈ ਦਿੱਤੀ। ਸੋ ਮੈਂ ਉਹਨਾਂ ਦੇ ਪਿਤਾ ਜੀ ਸਤਿਕਾਰਯੋਗ ਸਰਦਾਰ ਰੁਪਿੰਦਰ ਸਿੰਘ ਜੀ ਭੁੱਲਰ, ਮਾਤਾ ਜੀ ਮਾਤਾ ਮਨਦੀਪ ਕੌਰ ਜੀ ਭੁੱਲਰ, ਅਤੇ ਸਤਿਕਾਰਯੋਗ ਸਰਦਾਰ ਬਿਕਰਮ ਸਿੰਘ ਜੀ ਭੁੱਲਰ ਦੇ ਜੀਵਨ ਸਾਥੀ ਭੈਣ ਜੀ ਰਮਨੀਕ ਕੌਰ ਭੁੱਲਰ, ਉਹਨਾਂ ਦੇ ਬੱਚੇ ਕਾਕਾ ਰਹਿਮਤ ਸਿੰਘ ਭੁੱਲਰ ਅਤੇ ਬੱਚੀ ਅਪਾਰ ਕੌਰ ਭੁੱਲਰ, ਜਿੱਥੇ ਮੈਂ ਇਹਨਾਂ ਦੇ ਨਾਲ ਅਫਸੋਸ ਕਰਦਾ, ਉੱਥੇ ਵਿਕਰਮ ਭੁੱਲਰ ਦੇ ਸਿਸਟਰ ਭੈਣ ਜੀ ਡਾਕਟਰ ਹਰਪ੍ਰੀਤ ਕੌਰ ਬਾਜਵਾ ਅਤੇ ਉਹਨਾਂ ਦੇ ਬ੍ਰਦਰ ਇਨ ਲਾਅ ਡਾਕਟਰ ਰਣਜੀਤ ਸਿੰਘ ਬਾਜਵਾ, ਅਤੇ ਵਿਕਰਮ ਦੇ ਛੋਟੇ ਭਾਈ ਸਰਦਾਰ ਅੰਗਦ ਸਿੰਘ ਭੁੱਲਰ ਅਤੇ ਉਹਦੇ ਜੀਵਨ ਸਾਥੀ ਵਿਕਰਮ ਦੀ ਸਿਸਟਰ ਇਨ ਲਾਅ ਜੋਤੀ ਕੌਰ ਭੁੱਲਰ, ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਮੈਂ ਅਫਸੋਸ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸੱਜਣਾ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਜਿਹੜੇ ਉਹਦੇ ਦੋਸਤ ਉਹਨਾਂ ਦੇ ਨਾਲ ਇੱਕ ਬਚਨ ਕਰਦਾ, ਕਿਉਂਕਿ ਇਹ ਗੁਰਬਾਣੀ ਦੇ ਵਿੱਚ ਆ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ, ਵੀਰੋ ਇਸ ਸੰਸਾਰ ਦੇ ਵਿੱਚ ਹਰ ਇੱਕ ਨੇ ਆਪਣੀ ਆਪਣੀ ਵਾਰੀ ਚੱਲ ਜਾਣਾ, ਪਰ ਇਹ ਜੋ ਦੁੱਖ ਪਿਆ ਹੈ ਤਕੜੇ ਹੋ ਕੇ ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ ਹੈ। ਮੈਂ ਇਸ ਤੋਂ ਪਹਿਲਾਂ ਕਿ ਦਸਤਾਰ ਦੀ ਰਸਮ ਹੋਵੇ, ਮੈਂ ਬੇਨਤੀ ਕਰਦਾ ਸਤਿਕਾਰਯੋਗ ਭੈਣ ਜੀ ਭੁੱਲਰ ਸਾਹਿਬ ਦੇ ਜੀਵਨ ਸਾਥੀ ਭੈਣ ਜੀ ਰਵਨੀਕ ਕੌਰ ਭੁੱਲਰ, ਉਹ ਅਤੇ ਬੱਚੇ ਜੋ ਕਾਕਾ ਰਹਿਮਤ ਸਿੰਘ ਭੁੱਲਰ ਅਤੇ ਬੱਚੀ ਧੀ ਰਾਣੀ ਜੋ ਆ, ਉਹ ਆ ਕੇ ਸਰੂਪੋ ਦੀ ਦਾਤ ਜਿਹੜੀ ਹੈ ਗੁਰੂ ਘਰ ਵੱਲੋਂ, ਜੋ ਗੁਰੂ ਦੀ ਬਖਸ਼ਿਸ਼ ਹੈ, ਇਹ ਦੁੱਖ ਝੱਲਣ ਦੀ ਸਮਰੱਥਾ ਜੋ ਮਹਾਰਾਜ ਉਹਨਾਂ ਨੂੰ ਦੇਣ। ਸੋ ਉਹ ਆਉਣ ਪਹਿਲਾਂ ਗਿਆਨੀ ਨਰਿੰਦਰਪਾਲ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਸਰੂਪੋ ਦੀ ਦਾਤ ਦਿੱਤੀ ਜਾਵੇ, ਤਾਂ ਜੋ ਮਹਾਰਾਜ ਇਹਨਾਂ ਨੂੰ ਬਲ ਬਖਸ਼ਣ, ਇਹ ਆਸ਼ੀਰਵਾਦ ਉਹਨਾਂ ਨੂੰ ਮਹਾਰਾਜ ਬਖਸ਼ਣ, ਇਹ ਦੁੱਖ ਝੱਲਣ ਦੀ ਉਹਨਾਂ ਨੂੰ ਸਮਰੱਥਾ ਮਿਲੇ ਅਤੇ ਦੁੱਖ ਝੱਲ ਸਕਣ, ਕਿਉਂਕਿ ਆਪਾਂ ਸਾਰਿਆਂ ਨੇ ਅਫਸੋਸ ਕਰਕੇ ਚਲੇ ਜਾਣਾ, ਪਰ ਜੋ ਇਹ ਦੁੱਖ ਉਸ ਪਰਿਵਾਰ 'ਤੇ ਪਿਆ ਹੈ, ਇਹ ਗੁਰੂ ਦੇ ਜੋ ਭਾਣੇ 'ਚ ਹੀ ਮੰਨਿਆ ਜਾਣਾ ਹੈ। ਭੈਣ ਜੀ ਰਵਨੀਕ ਕੌਰ ਉਹ ਆ ਕੇ ਸਰੂਪਾ ਲੈ ਲੈਣ, ਬੱਚੇ ਦੋਨੇ ਆ ਜਾਣ,
ਗੁਰੂ ਦੀ ਬਖਸ਼ਿਸ਼ ਸਰੂਪਾ ਲੈਣ। ਫਿਰ ਮੈਂ ਭੈਣ ਜੀ ਦਾ ਪੇਕਾ ਪਰਿਵਾਰ ਸਤਿਕਾਰ ਜੋ ਸਾਡੇ ਇਹਨਾਂ ਦੇ ਪਿਤਾ ਜੀ ਸਰਦਾਰ ਰੰਗਵਿੰਦਰ ਸਿੰਘ ਜੀ ਮਗਵਿੰਦਰ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਨੇ, ਪਹਿਲਾਂ ਸਰੋਪੇ ਦਾਦਲ।

ਸਤਿਕਾਰ ਯੋਗ ਮੰਗਵਿੰਦਰ ਸਿੰਘ ਜੀ ਜੋ ਐਗਜੈਕਟਿਵ ਕਮੇਟੀ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਬੜੇ ਸਤਿਕਾਰਯੋਗ ਨੇ, ਉਹਨਾਂ ਦੇ ਸਪੁੱਤਰ ਸਰਦਾਰ ਜੋ ਗੁਰਕੀਰਤ ਸਿੰਘ ਗਿੱਲ ਉਹ ਇੱਥੇ ਪਹੁੰਚੇ ਨੇ, ਅਤੇ ਉਹ ਭੈਣ ਜੀ ਦੇ ਪੇਕੇ ਪਰਿਵਾਰ ਵੱਲੋਂ ਜੋ ਦਸਤਾਰ ਆਈ ਹੈ ਉਹ ਸਰਦਾਰ ਮੰਗਵਿੰਦਰ ਸਿੰਘ ਜੀ ਦੇ ਜੋ ਭਰਾਤਾ ਜੀ ਨੇ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਵੀ ਨਾਲ ਆਉਣ, ਅਤੇ ਉਹਨਾਂ ਦੇ ਸਪੁੱਤਰ ਇੰਦਰਜੀਤ ਸਿੰਘ ਜੀ ਜੋ ਇਹਨੂੰ ਬੱਚੇ ਨੂੰ ਦਸਤਾਰ ਜੋ ਲਿਆਂਦੀ ਹੈ ਜ਼ਿੰਮੇਵਾਰੀਆਂ ਦੀ ਦਸਤਾਰ, ਉਹ ਦਸਤਾਰ ਭੇਟ ਕਰਨ। ਮੈਂ ਬੱਚੇ ਨੂੰ ਰਹਿਮਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਹੁਣ ਅੱਗੇ ਮੱਥਾ ਟੇਕ ਕੇ ਬੈਠ ਜਾਵੇ, ਅਤੇ ਮੈਂ ਪਰਿਵਾਰ ਨੂੰ ਜੋ ਉਹਦੇ ਨਾਨਕਾ ਪਰਿਵਾਰ ਆਇਆ ਹੈ ਸਤਿਕਾਰ ਜੋ ਸਰਦਾਰ ਲਖਵਿੰਦਰ ਸਿੰਘ ਜੀ ਅਤੇ ਸਤਿਕਾਰਯੋਗ ਇਹਦੇ ਮਾਮਾ ਜੀ ਗੁਰਕੀਰਤ ਸਿੰਘ ਜੀ ਗਿੱਲ ਅਤੇ ਇੰਦਰਜੀਤ ਸਿੰਘ ਗਿੱਲ ਇਹਦੇ ਮਾਮਾ ਜੀ, ਇਹਨੂੰ ਦਸਤਾਰ ਜ਼ਿੰਮੇਵਾਰੀਆਂ ਦੀ ਦਸਤਾਰ ਭੇਟ ਕਰਨ, ਕਿਉਂਕਿ ਜਦੋਂ ਵੱਡਾ ਚਲਿਆ ਜਾਂਦਾ ਹੈ ਸੰਸਾਰ 'ਚੋਂ ਜਿਹੜੀਆਂ ਉਹਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ, ਉਹਦੀ ਦਸਤਾਰ ਜਿਹੜੀ ਆ ਉਹ ਬੱਚੇ ਦੇ ਸਿਰ ਦੇ ਉੱਤੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਸੋ ਬੱਚੇ ਨੂੰ ਬੇਨਤੀ ਹੈ ਕਿ ਮੂਹਰੇ ਬੈਠ ਕੇ ਮੱਥਾ ਟੇਕ ਕੇ ਅਤੇ ਦਸਤਾਰ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਆ ਉਹ ਲੈ ਲਵੇ। ਅੱਗੇ ਬੈਠ ਜਾਓ ਮੱਥਾ ਟੇਕ ਕੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੂ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੂ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੇ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨਵਾਂ, ਇੱਕ ਓਂਕਾਰੀ ਸਤਿਗੁਰ ਪ੍ਰਸ਼ਾਦ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣਿਓ ਅਰ ਗਾਓ ਰਸਨਾ ਗੀਤ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣਿਓ ਔਰ ਗਾਓ ਰਸਨਾ ਗੀਤ, ਰਹੋ ਕਾਰੇ ਸਾਧ ਸੰਗਤ ਸਿਮਰ ਮਾਧੂ, ਹੋਹੇ ਪਿਤ ਤੇ ਪਨੀਤ, ਕਾਲ ਬਿਆਲ ਜਿਉ ਪਰਿਓ ਡੋਲੈ ਮੁਖ ਪਸਾਰੇ ਮੀਤ, ਆਜ ਕਾਲ ਹੁਣ ਤੋਹੇ ਗਰਸ ਹੈ

ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਕਿਉਂਕਾਰੀ ਸਤਿਗੁਰ ਪ੍ਰਸ਼ਾਦ ਆਦਿ ਗੁਰ ਏ ਨਮ ਹੈ ਜੁਗਾਦਿ ਗੁਰ ਏ ਨਮ ਹੈ ਸਤਿ ਗੁਰ ਏ ਨਮ ਹੈ ਸ੍ਰੀ ਗੁਰਦੇਵੇ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੂ ਕਲ ਕਲੇਸ਼ ਤਨ ਮਾਹੇ ਮਟਾਵੂ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤਾ ਗਨੰਤਾ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਰੀ ਕੀਨੇ ਰਾਮ ਨਾਮ ਇਕਾਖਰੀ ਕਿਨਕਾ ਏਕ ਜੀ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੀ ਕਾਂਕੀ ਏਕੈ ਦਰਸ ਤੁਹਾਰੂ ਨਾਨਕ ਕੁਣ ਸੰਗ ਮੋਹੇ ਆਧਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹੋ ਪ੍ਰਭ ਕਾ ਸਿਮਰਨ ਗਰਬ ਨਾ ਬਸੈ ਪ੍ਰਭ ਕਾ ਸਿਮਨ ਦੁਖ ਜਮ ਨਸੈ ਪ੍ਰਭ ਕਾ ਸਿਮਨ ਕਾਲ ਪਰ ਹਰੀ ਪ੍ਰਭ ਕਾ ਸਿਮਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਿਸ ਬਿਘਨ ਨਾ ਲਾਗੇ ਪ੍ਰਭ ਕਾ ਸਿਮਨ ਅਣ ਦਿਨ ਜਾਗੈ ਪ੍ਰਭ ਕਾ ਸਿਮਨ ਭਉ ਨਾ ਵਿਆਪੈ ਪ੍ਰਭ ਕਾ ਸਿਮਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਨ ਸਾਧ ਕੈ ਸੰਗ ਸਰਨਦਾਨ ਨਾਨਕ ਹਰ ਰੰਗੀ ਪ੍ਰਭ ਕਾ ਸਿਮਰਿਤ ਸਿੱਧ ਨਉ ਨਿਧ ਪ੍ਰਭ ਕਾ ਸਿਮਨ ਗਿਆਨ ਧਿਆਨ ਤਤ ਬੋਧੀ ਪ੍ਰਭ ਕਾ ਸਿਮਰਨ ਜਪਤਾ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਾ ਮਾਨੀ ਪ੍ਰਭ ਕਾ ਸਿਮਰਨ ਹੋਈ ਸੁਭਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕਹਿ ਲਾਗਿਓ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕਾ ਸਿਮਰਨ ਸਭ ਕੇ ਸੂਜੈ ਪ੍ਰਭ ਕਾ ਸਿਮਰਨ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਕੀ ਮਲ ਜਾਈ ਅੰਮ੍ਰਿਤ ਨਾ ਅੰਮ੍ਰਿਤ ਮੈਂ ਸਮਾਈ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੀ ਪ੍ਰਭ ਕੋ ਸਿਮਰੇ ਸੇ ਪਤਵੰਤੀ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੀ ਪ੍ਰਭ ਕੋ ਸਿਮਰੇ ਸੇ ਸਿਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਤ ਲੱਗ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਵੀ ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਨੰਦ ਕਨੇਰੀ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗੀ ਨਾਨਕ ਸਿਮਰਨ ਪੂਰੇ ਬਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬਹੁ ਨਾ ਚੂਰੈ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸਮਾਣੀ ਪ੍ਰਭ ਕਾ ਸਿਮਰਨ ਨਿਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਨਕਾਰੀ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਨ ਕਰ ਭਗਤ ਪ੍ਰਗਟਾਈ ਹਰ ਸਿਮਨ ਲਗ ਬੇਦੋ ਪਾਈ ਹਰ ਸਿਮਨ ਭਈ ਸਿਜਤੀ ਜਾਤੇ ਹਰ ਸਿਮਨ ਨੀ ਚੌਂਕੁਟ ਜਾਤੀ ਹਰ ਸਿਮਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਕੀ ਸਗਲਾ ਕਾਰਾ ਹਰ ਸਿਮਰ ਮੈਂ ਆਪ ਨਿਰੰਕਾਰਾਂ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਯੂ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਇ ਜੈ ਮਹਾਂਪੈਨ ਦੂਤ ਜਮ ਤਲੀ ਤੈ ਕੇਵਲ ਨਾਮ ਸੰਗ ਤੇਰੇ ਚਲੀ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਣ ਚਰਨ ਕਰ ਤਨੈ ਤਰੈ ਹਰ ਕੋ ਨਾਮ ਕੋਟ ਪਾਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੂ ਸੂਕ ਹਨੇਰੀ ਸਗਲ ਸਿਸ਼ਟ ਕੋ ਰਾਜਾ ਦੁਖੀ ਆ ਹਰ ਕਾ ਨਾਮ ਜਪਤ ਹੋਈ ਸੁਖੀ ਆ ਲੱਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਣਕ ਮਾਇਆ ਰੰਗ ਤਿਖ ਨ ਬਜਾਵੈ ਹਰ ਕਾ ਨਾਮ ਜਪਤਾ ਕਾਵੀ ਜੇ ਮਰ ਗਈ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮਨ ਸਦਾ ਧਿਆਈਆ ਨਾਨੇ ਗੁਰਮੁਖ ਪਰਮਗਤ ਪਾਈਐ ਛੂਟਤ ਨਾਹੀ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਏ ਅਣਕ ਬਿਘਨ ਜਾ ਆਈ ਸੰਘਾਰੀ ਹਰ ਕਾ ਨਾਮ ਤਤਕਾਲ ਉਦਾਰੀ ਅਣਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਆਸਾ ਨਾਮ ਜਪੋ ਮਨ ਰੰਗੀ ਨਾਨਕ ਪਾਈਐ ਸਾਧਕੈ ਸੰਗ
ਜੇ ਮਰ ਕੈ ਗਣੇ ਜਹ ਨ ਕੋਸਾ ਹਰ ਕਾ ਨਾਮ ਊਹਾ ਸੰਗਤੋਸਾ ਜੇ ਪੈਂਡੇ ਮਹੰਦ ਗਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਤੇ

ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਕੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੇ ਨਾਮ ਉਦਰੇ ਜਨ ਕੂਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਤ ਕਮਾਤੀ ਹਰ ਜਨ ਕੈ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਿਬੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤੀ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤੇ ਹਰ ਕਾ ਨਾਮ ਜਨ ਕਾ ਰੂਪ ਰੰਗੀ ਹਰ ਨਾਮ ਜਪਤ ਕਾ ਪਰੇ ਨਾ ਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੁਗ ਜੋਗ ਹਰ ਨਾਮ ਜਪਤ ਕੁਛ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੀ ਸੁਨ ਸਮਾਧ ਨਾਮ ਰਸਮਾਤੀ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕਿਮੈ ਮਾਂ ਸੰਤਰਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕ ਸ਼ਵਰ ਨਾ ਹੋਈ ਨਾਨਕ ਗੁਰਮੁਖ ਨਾ ਪਾਵੇ ਜਨ ਕੋਈ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਟ ਡੋਲੇ ਪੂਜ ਸਨਾਹੀ ਹਰ ਹਰੇ ਨਾਨਕ ਨਾਮਾ ਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਤੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨ ਪੁੰਨ ਦਾਨ ਹਉ ਮੈਂ ਬਹੁ ਰਤਨਾ ਸੇ ਕਟਾਏ ਹਉ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰੀ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੌ ਖੰਡ ਪਿਥਵੀ ਫਿਰੇ ਚਿਰ ਜੀਵੇ ਮਹਾ ਉਦਾਸ ਪੀਛਰ ਥੀਵੇ ਅਗਨ ਮੈਂ ਹੋਵਤ ਪ੍ਰਾਣ ਕਨ ਕੈ ਸਵ ਹੈ ਵਰ ਪੁੰਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮ ਕਰ ਸਿਰ ਕਟਾਵੀ ਤੋ ਬੀ ਹਉ ਮੈਂ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਿਛ ਨਾਹੀ ਨਾਨਕ ਗੁਰਮੁਖ ਨਾਮ ਜਦਗਤ ਪਾਹੀ ਮਨ ਕਾਮਨਾ ਤੀਰ ਦੇ ਛੁਟੇ ਗਰਭ ਗਮਾਨਾ ਮਨ ਤੇ ਹੁਟੇ ਸੋਚ ਕਰੇ ਦਿਨ ਸੌ ਰਾਤੀ ਮਨ ਕੀ ਮਹਿਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਤੋਵੇ ਬਹੁ ਦਿਆ ਨੀਤ ਸੁਧ ਕਾਂ ਹੋਈ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚੀ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਨਪ ਜਮਕਾ ਭਉ ਵਿਆਪੀ ਅਨਕ ਜਤਨ ਕਰ ਤ੍ਰਿਸ਼ਨ ਨਾ ਤਰਾਪੀ ਪੇਖ ਅਨੇਕ ਅਗਨ ਨਹੀਂ ਬੂਜੈ ਕੋਟ ਪੈ ਦਰਗਹਿ ਨਹੀਂ ਸੀਜੈ ਸੂਟ ਸਨਾਹੀ ਉਬ ਪਿਆਲੀ ਮੋਹ ਵਿਆਪੀ ਮਾਇਆ ਜਾਲ ਅਵਰ ਕਤੂ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਬ ਦੁਖ ਜਾਈ ਨਾਨਕ ਬੋਲੈ ਸਹਿ ਸਬਾਏ ਚਾਰ ਪਦਾਰਥ ਜੇ ਕੋ ਮਾਂਗੇ ਸਾ ਜਨਾ ਕੀ ਸੇਵਾ ਲਾਗੇ ਜੇ ਕੋਈ ਆਪਣਾ ਦੁੱਖ ਮਟਾਵੈ ਹਰ ਹਰਿ ਨਾਮ ਹਿਰਦੈ ਸਦਗਾਵੈ ਜੇ ਕੋਈ ਆਪਣੀ ਸੋਭਾ ਲੋਰੇ ਸਾਧ ਸੰਗੇ ਹਉਮੈ ਚੋਰੇ ਜੇ ਕੋ ਜਨਮ ਮਰਨ ਤੇ ਡਰੇ ਸਾ ਜਨਾ ਕੀ ਸਰਨੀ ਪਰੇ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਿਆ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੌ ਗਣਿਆ ਸਭ ਤੇ ਉੱਚਾ ਜਾਂ ਕਾ ਮਨ ਹੋਈ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਕਟ ਕਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸਿਚ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੀ

ਕਾਲੇ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਣੀ ਕਮਣ ਮੂਲ ਤੇ ਕਮਣ ਦਿਸ਼ਟਾਣੀ ਜਿਨ ਤੂੰ ਸਾਧ ਸਿਵਾਰ ਸਿਗਾਰਿਆ ਗਰਭ ਅਗਣ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੈ ਦੂਧ ਪਰ ਜੋਬਣ ਭੋਜਨ ਸੁਖ ਸੂਦੇ ਬਿਰਧ ਪਿਆ ਉੱਪਰ ਸਖ ਸੈਣ ਮੁੱਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁਜੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪਰਸਾ ਧਰ ਉੱਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨੰਤਾ ਸੰਘ ਹਸੈ ਜੇ ਪ੍ਰਸਾਦ ਪੀਵ ਸੀਤਲ ਜਲਾ ਸੁਖਦਾਈ ਪਵਨ ਪਾਵਕਾ ਮਲਾ ਜੇ ਪ੍ਰਸਾਦ ਪੁਗੇ ਸਭ ਰਸਾ ਸਗਲ ਸਮਗਰੀ ਸਾਂਗ ਸਤ ਬਸਾ ਦੀਨੇ ਹਸ ਪਗ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਘ ਰਚਨਾ ਐਸੇ ਦੋਖ ਮੂੜੰਤ ਵਿਆਪੀ ਨਾਨਕ ਕਾਢ ਰਿਹੋ ਪ੍ਰਭ ਆਪੇ ਆਦੰਤ ਜੋ ਰਾਖਣ ਹਾਰੀ ਤਿਸਿਉ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨਮ ਨਿਦ ਪਾਵੀ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੀ ਤਾਂ ਕੋ ਅੰਧਾ ਜਾਣਤ ਦੂਰੇ ਜਾਂ ਕੀ ਟਲ ਪਾਵੇ ਦਰਗਾ ਮਾਣ ਤਸੇ ਬਸਾਰੇ ਮੁਗਦਾ ਜਾਣ ਸਦਾ ਸਦਾ ਇਹ ਪੂਲਣ ਹਾਰ ਨਾਨਕ ਰਾਖਣ ਹਾਰਿਆ ਪਾਰ ਰਤਨ ਤਿਆਗ ਕੌਡੀ ਸੰਗ ਰਚੇ ਛਾ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਥਿਰ ਕਰਮਾਨੇ ਜੋ ਹੋਮਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸਰਮ ਕਰੀ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਕੂ ਮੈਂ ਪਤਿਤ ਬਿਕਰਾਲੇ ਨਾਨਕ ਕਾਢ ਲਿਹੋ ਪ੍ਰਭ ਦਿਆਲੇ ਕਰਤੂਤ ਪਸੂ ਕੀ ਮਾਨਸ ਜਾਤੇ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਨਹੀਂ ਕਿਛ ਕਰੇ ਸਪਾਇਆ ਬਾਹਰ ਗਿਆਨ ਧਿਆਨ ਇਸ਼ਨਾਨੇ ਅੰਤਰ ਵਿਆਪੇ ਲੋਭ ਸਵਾਣ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਤਰ ਕਸਤਰੇ ਅਥਾ ਜਾਂ ਕੈ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੀ ਕਰ ਗੈ ਲੇਹੋੜ ਨਿਭਾਵੀ ਕਹਾਂ ਬੁਜਾਰਤ ਬੂਜੇ ਡੋਰਾ ਨਿਸਕਹੀਐ ਤਉ ਸਮਝੈ ਭੂਰਾ ਕਹਾ ਬਿਸਨਪਦ ਗਾਵੇ ਗੁੰਗ ਜਤਨ ਕਰੈ ਤਉ ਵੀ ਸਰ ਭੰਗ ਕੈ ਪਿੰਗਲ ਪਰਬਤ ਪਰ ਪਵਣ ਨਹੀਂ ਹੋ ਤੋਹ ਆਉਸ ਗਮਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਾਈ ਸੁ ਆਵੇ ਨਾ ਚੀਤ ਜੋ ਬਰਾਈ ਤਾਂ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਬਸੇ ਆਨੰਦ ਕੇਲ ਮਾਇਆ ਰੰਗ ਰਸੇ ਦਿਰ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹੁ ਝੂਠ ਬਿਕਾਰਮਾ ਲੋਭ ਤ੍ਰੋਹੁ ਆਹੂ ਜਗਤ ਬਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ

ਨਾਮੇ ਪਤ ਜਾਏ ਅਸ਼ਟਪਦੇ ਦਸ ਵਸਤੂ ਲੈ ਪਾਛੇ ਪਾਵੇ ਏਕ ਬਸਤ ਕਰਨ ਬੇ ਖੋਟ ਗਵਾਵੈ ਇੱਕ ਪੀ ਨਾ ਦੇ ਦਸ ਪੀ ਹਿਰ ਲਏ ਤੋ ਮੂੜਾ ਕੌਂਕਾ ਕਰੇ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀ ਜੈ ਸਤ ਨਮਸਕਾਰਾਂ ਜਾਂ ਕੈ ਮਨ ਲੱਗਾ ਪ੍ਰਭ ਮੀਠਾ ਸਰਬ ਸੁਖ ਤਾਂ ਹੂੰ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨੰਤ ਸਾਹੁ ਆਪਣ ਦੇ ਰਾਸ ਖਾਦ ਪੀਤ ਵਰਤੇ ਆਨੰਦ ਉਲਾਸ ਆਪਣੇ ਅਮਾਨ ਕਿਛ ਬਾਹਰ ਸਾਹੁ ਲਏ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੌਰਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸੇ ਆਗੇ ਰਾਖੀ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਪਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰ ਕੀ ਸਾਇਆ ਸਿਓ ਰੰਗ ਲਾਵੇ ਉਹ ਬਿਣਸੇ ਉਹ ਮਨ ਪਛਤਾਵੈ ਜੋ ਦਿਸੇ ਸੋ ਚਾਲਣ ਹਾਰੇ ਲਪਟ ਰਹੋ ਤੈ ਅੰਧਾਂਦਾਰ

ਭਾਵ ਤੇ ਜਨਮੈ ਮਰੈ ਜਿਸ ਕੈ ਅੰਤਰੀ ਬਸੈ ਨਿਰੰਕਾਰੀ ਤਿਸ ਕੀ ਸੀਕ ਤਰੈ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਏ ਆਪੇ ਮਾਨੇ ਆਪੇ ਆਪ ਆਪ ਕਰਤਨ ਬੇੜਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ ਉਪਾਉ ਸਿਆਨਪ ਸਗਲ ਤੇ ਰਾਤ ਸਭ ਕੀ ਜਾਣੇ ਆਤਮ ਕੀ ਰਾਤ ਜਿਸ ਭਾਵੇ ਤਿਸ ਲਏ ਲੜ ਲਾਏ ਥਾਨ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਤੀ ਅੰਮ੍ਰਿਤ ਖਾਹੀ ਤਿਸ ਠਾਕਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤੇ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਟ ਪਨੰਬਰ ਹੰਢਾਵੇ ਤਿਸੇ ਤਿਆਗ ਕਤਵਰ ਲਭਾਵੇ ਜੇ ਪ੍ਰਸਾਦ ਸੁਖ ਸੇ ਸੋਈ ਜੇ ਮਨ ਆਠ ਪੈਰ ਤੰਕਾ ਜਸ ਗਵੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੇ ਮੁਕਤਾਂ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰ ਗੈ ਮਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸ਼ਾਦ ਅਰੋ ਕੰਚਨ ਦੇਹੀ ਲਿਵਲਾ ਵੋ ਤਿਸ ਰਾਮ ਸਨੇ ਜੇ ਪ੍ਰਸ਼ਾਦ ਤੇਰਾ ਉਲਾ ਰਹਤੀ ਮਨ ਸੁਖ ਪਾਵੇ ਹਰ ਹਰ ਜਸ ਕੈਤ ਜੇ ਪ੍ਰਸਾਦ ਤਿਰ ਸਗਲ ਸਿਧ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸ਼ਾਦ ਆਪੂਖਣ ਪੈ ਰੀਜੇ ਮਨ ਤਿਸ ਸਿਮਰਤ ਕੋ ਆਲਸ ਕੀਜੈ ਜੇ ਪ੍ਰਸਾਦ ਐ ਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੇ ਜੇ ਪ੍ਰਸਾਦ ਬਗ ਮਿਲਖ ਤਨਾ ਰਾਖ ਪਰੋਈ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉੱਠਤ ਬੈਠਸਾ ਤਿਸੇ ਧਿਆਏ ਤਿਸੇ ਧਿਆਏ ਜੋ ਏਕਾ ਲਖੇ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੇ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹੇ ਜੇ ਪ੍ਰਸਾਦ ਸਪੂਰਨ ਫਲਹੇ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਗੁਰ ਪ੍ਰਸ਼ਾਦ ਨਾਨਕ ਮਨ ਜਾਗੂ ਜੇ ਪ੍ਰਸ਼ਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨਹੋ ਵਿਸਾਰ ਜੇ ਪ੍ਰਸ਼ਾਦ ਤੇਰਾ ਪ੍ਰਤਾਪ ਰੇ ਮਨ ਮੂਰ ਤੂੰ ਤਾਂ ਕੋ ਜਾਪ ਜੇ ਪ੍ਰਸ਼ਾਦ ਤੇਰੇ

ਨਿਕਾ ਨਹੀਂ ਅਭਿਮਾਨ। ਬ੍ਰਹਮ ਗਿਆਨੀ ਉਂਚੇ ਉਂਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭੀ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੇ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਪੂਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਕਲ ਮਨ ਮਾਹੀ ਬ੍ਰਹਮ ਗਿਆਨੀ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਤਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ।

ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸ਼ਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤੇ ਨਾਨਕੂਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੁਪਰ ਸਨ ਬਿਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋ ਵੈ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਉ ਫੁੱਲ ਕੀ ਇੱਛਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਰਨ ਗਪਾਲੇ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤੇ ਭਗਤ ਕਾ ਰੰਗ ਸਗਲ ਤੇ ਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ।

ਪੰਡਿਤ ਫਿਰ ਜੋਨ ਨਾ ਆਵੇ। ਵੇਦ ਪ੍ਰਾਣ ਸਿਮਰਤ ਬੂਜਾ ਮੂਲ ਸੁਖਮ ਜਾਣੇ ਅਸਤੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੇ ਕਉ ਨਾਮ ਜੋ ਜਪੇ ਤਿਸ ਕੀ ਗਤ।

ਮੰਗਲ ਗੁਣ ਗਾਮ, ਕਾਹੋ ਜੁਤ ਕਿਤੇ ਨਾ ਪਾਈਆ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ, ਜਿਸ ਕਹਿ ਮਨ ਪਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਦ ਸੰਤਨ ਭਾਈ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰ ਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋ ਜੀ ਪਰੇ, ਸਗਲ ਸੰਗਾ ਤਮੋ ਦਾਸ, ਐਸੀ ਜੁਗਤ ਨਾਨਕ ਰਾਮਦਾਸ।

ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਾ ਸਮਾਈ ਪ੍ਰਾਪਾਵੇ ਮਨ ਅੰਗਤ ਪਾਵੈ ਪ੍ਰਾਪਾਵੇ ਤਾਂ ਪਥਰ ਤਰਾਵੈ ਪ੍ਰਾਪਾਵੇ ਬਿਨ ਸਾਜ ਤੈਰਾਕੈ ਪ੍ਰਾਪਾਵੇ ਤਾਂ ਹਰ ਗੁਣ ਭਾਕੈ ਪ੍ਰਾਪਾਵੇ ਤਾਂ ਪਤਿਤ ਉਦਾਰੇ ਆਪ ਕਰੇ ਆਪਣ ਵਿਚਾਰੈ ਦੂਸਰਿਆਂ ਕਾ ਆਪ ਸਵਾਮੀ ਖੇਲੇ ਬਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੁ ਮਾਨਕ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲਏ ਜੋ ਤਿਸ ਭਾਵੇ ਸੋਈ ਕਰੈ ਅਣਜਾਣਤ ਬਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਪਰ ਮੈਂ ਪੂਲਾ ਦਰਦ ਸਤਾਵੇ ਨਿਮਖ ਮੈਂ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਂਟ ਕੋ ਰਾਜੇ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ ਜਾਂ

ਪ੍ਰਭੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੀ ਤਿਮ ਹੀ ਰਹਿ, ਗੁਰ ਪ੍ਰਸਾਦ ਨਾਨਕ ਸੱਚ ਕਹਿ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੁਨ ਤਾਰੀ ਲਾਵੇ ਧਿਆਨ, ਕਬੂ ਤਟ ਤੀਰਥ ਸ਼ਨਾਨ, ਕਬੂ ਸਿੱਧ ਸਾਧਿਕ ਮੁੱਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰਮੈ ਪਰਮੀਆ, ਨਾਨਾ ਰੂਪ ਜਿਉਂ ਸੁਆਗੀ ਦਿਖਾਵੇ, ਜਿਉਂ ਪ੍ਰਭ ਪਾਵੇ ਤਿਮੈ ਨਚਾਵੇ, ਜੋ ਤਿਸ ਪਾਵੇ ਸੋਏ ਹੋਏ, ਨਾਨਕ ਦੂਜਾ ਅਵਰ ਨ ਕੋਏ। ਕਬੂ ਸਾਧ ਸੰਗਤੇ ਉਪਾਵੇ, ਉਸ ਸਥਾਨ ਤੇ ਬਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੇ ਪਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਣਾ, ਮਿਟ ਗਏ ਗਵਣ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆਂ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰੇ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ, ਜੋ ਜਾਣੇ ਮੈਂ ਜੋ ਬਣਵੰਤੇ, ਸੋ ਹੋਤ ਬਿਸਟਾ ਕਾ ਜੰਤੇ, ਆਪਸ ਕੋ ਕਰਮੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗਮਾਨ, ਸੋ ਮੂਰਖ ਅੰਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕੀ ਹਾ ਮੁਕਤ ਆਗੇ ਸੁਖ ਪਾਵੈ, ਤਨਵੰਤਾ ਹੋਏ ਕਰ ਗਰਬਾਵੈ, ਤ੍ਰਨ ਸਮਾਨ ਕੋ ਸੰਗ ਨਾ ਜਾਵੈ, ਬਹੁ ਲਸਕਰ ਮਨ ਖੋ ਉਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ ਬਿਨਾਸ।

ਹਰੀ ਗੁਰ ਪ੍ਰਸਾਦਾਂ ਕਾ ਮਿਟਾਇਆ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੇ ਹਉ ਤਾਰੀ ਸਰਮ ਪਾਵੀ ਸਗਲੇ ਬਿਰਤਾਰੇ ਅਣਕ ਤਪੱਸਿਆ ਕਰੇ ਹੰਕਾਰੀ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਉ ਕੈਸੇ ਗਵੈ ਆਪਸ ਕੋ ਜੋ ਪਲਾ ਕਹਾਵੀ ਤਿਸੇ ਪਲਾਈ ਨਿਕਟ ਨ ਆਵੈ ਸਰਬ ਕੀ ਰੇਣ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕੁਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਏ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੀਚਲ ਨਾਹੀ ਚੀਤ ਜਬ ਲਗ ਮੋਹ ਮਗਨ ਸਗਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟੇ ਗੁਰ ਪ੍ਰਸਾਦ ਨਾਨਕ ਹਉ ਛੂਟੇ ਸਹਿਜ ਖਟੇ ਲੱਕ ਕੋਠ ਤਾਵੇ ਤ੍ਰਿਪਤ ਨਾ ਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕਹਿ ਕਰੇ ਨਾ ਤ੍ਰਿਪਤਾਵੇ ਖਪ ਖਮ ਮਰੇ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਮਣ ਕਰਨੇ ਹਾਰ ਇਸ ਕੈ ਹਾਥ ਕਹਾਂ ਬੇਚਾਰ ਜੈਸੀ ਦ੍ਰਿਸ਼ਟੀ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿ ਚਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਬੂ ਕੈ ਸੰਗ ਬੂਝੈ ਦੇਖੈ ਕਰੇ ਬਵੇਕ ਆਪੇ ਕਾਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ।

ਮਨ ਮੈਂ ਮਨ ਆਪਣੇ ਮਾਹੇ ਨਾਨੇ ਕੀਮਤ ਕਹਿ ਨਾ ਜਾਏ ਸਾਤੇ ਸਾਤੇ ਸਤਿਪ੍ਰਭ ਸਵਾਮੀ ਗੁਰ ਪ੍ਰਸ਼ਾਦ ਕਿਨੇ ਬਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਤੇ ਕਿਨ ਬਿਰ ਲੈ ਚੀਨਾ ਪਲਾ ਪਲਾ ਪਲਾ ਤੇਰਾ ਰੂਪ ਅਤ ਸੁੰਦਰ ਅਪਾਰਾ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰੇ ਸੰਤ ਕੇ ਨਿੰਦਾ ਨਾਨਕਾ ਬਹੁਰੇ ਬਹੁਰੇ ਅਵਤਾਰੇ ਅਸ਼ਟਪਦੀ ਸੰਤ ਕੈ ਦੁਖਣ ਆਰਜਾ ਘਟੈ ਸੰਤ ਕੈ ਦੁਖਣ ਜਮਤੇ ਨਹੀਂ ਛੂਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮਾ ਪਾਏ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋਭਾ ਤੇਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਈ ਸੰਤ ਕੈ ਦੁਖਣ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਵੀ ਤਰੇ ਸੰਤ ਕੈ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜਿਉ ਲਵੈ ਸੰਤਨ ਕੈ ਦੁਖਣ ਸਰਬ ਜੋਨ ਪਾਏ ਸੰਤ ਕੈ ਦੁਖਣ ਤਿਰਗਿਦ ਜੋਨ ਕਰਮਾਏ ਸੰਤਨ ਕੈ ਦੁਖਣ ਤਿਸਨਾ ਮੈਂ ਜਲੇ ਸੰਤ ਕੈ ਦੁਖਣ ਸਭ ਕੋ ਛਲੇ ਸੰਤ ਕੈ ਦੁਖਣ ਤੇ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਂ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਉਭੀ ਗਤ ਪਾਏ ਸੰਤ ਕਾ ਨਿੰਦਕ ਮਹਾ ਤਧਾਈ ਸੰਤ ਕਾ ਨਿੰਦਖਣ ਟਿਕਣ ਨਾ ਪਾਏ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਯੋਗ ਸੰਤ ਕੇ ਨਿੰਦਾ ਦੁਖ ਮਾ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ

ਮਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮ ਮਰੇ ਸੰਤ ਕੇ ਦੁਖਣਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲਏ ਮਲਾਏ ਸੰਤ ਕਾ ਦੁਖੀ ਅਦ ਬੀਤੇ ਟੁੱਟੈ ਸੰਤ ਕਾ ਦੁਖੀ ਤੇ ਕਾਜ ਨਾ ਪਹੁੰਚੈ ਸੰਤ ਕਾ ਦੁਖੀ ਕੋ ਧਿਆਨ ਭਰਮਾਈ ਐ ਸੰਤ ਕਾ ਦੁਖੀ ਉੱਜੜ ਪਾਈ ਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾਂ

ਲੇ ਉਭਾਰੇ ਸੰਤ ਕਾ ਦੁਖੀ ਓ ਬਿਲ ਲਾਏ ਜਿਉਂ ਜਲ ਬਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਭਾਵ ਕਿੰਦਰ ਨਹੀਂ ਤਰਾਪੇ ਸੰਤ ਕਾ ਦੁਖੀ ਛੁਟਿਆ ਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਾਤੇ ਸੰਤ ਕਾ ਦੁਖ ਸਦ ਮਿਥਿਆ ਕੈਤ ਕਿਰਤ ਨਿੰਦਕਾ ਤੁਰਹੀ ਪਿਆ ਨਾਨਕ ਜੋਤ ਸੁਭਾਵੇ ਸੋਈ ਥੀਆ ਸੰਤ ਕਾ ਦੁਖੀ ਬਿਗੜ ਰੂਪ ਹੋਈ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੜ ਚਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਪਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੈ ਕੋਈ ਨਾਨਕ ਜਾਣੇ ਸਾਚਾ ਸੋਏ ਸਭ ਘੜ ਤਿਸਕੇ ਓ ਕਰਨੇ ਹਾਰੇ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਰਾਸ ਸਭ ਕਿਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰੇ ਦੂਸਰ ਕੌਣ ਕਹੇ ਬੇਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸਹੀ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ

ਰਾਖੰਟ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਏ ਉਸਤਤ ਮਨ ਮੈਂ ਕਰ ਨਿਰੰਕਾਰੇ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲਿਓ ਮਾਰਗ ਗੋਬਿੰਦ ਮਿਟਹਿ ਪਾਪ ਜਪਿਆ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਉਜਲ ਮਤਾ ਵਡਭਾਗੀ ਤੇਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰੇ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਿਛਾਨ ਇਤੁਤ ਕੇ ਉਹ ਸੋ ਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਨੈ ਨਿਰੰਜਨ ਜਾਣਿਆ ਗੁਰ ਪ੍ਰਸ਼ਾਦ ਆਪਣੇ ਆਪ ਸੂਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੂਜੈ ਸਾਹ ਸੰਗ ਹਰ ਹਰ ਜਸ ਕਹਿ ਤੇ ਸਰਬ ਰੋਗ ਤਿਉ ਹਰ ਜਨ ਰਾਤ ਅਨਦਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਤਮੈ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਪੂਖੇ ਨਾਨਕ ਤਸੇ

ਜਿਸ ਗੁਰ ਪ੍ਰਸ਼ਾਦ ਟੁੱਟੈ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਉਂ ਮੰਦਰ ਕੋ ਥਾਮੈ ਥਮਣ, ਤਿਉਂ ਗੁਰ ਕਾ ਸ਼ਬਦ ਮਨੋ ਅਸਥਮਣ। ਜਿਉਂ ਪਖਾਨਾ ਅਵਚਰ ਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ।

ਆ ਪਾਈਆਂ ਦੁੱਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂ ਤਸੇ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਪੂਲਾ ਕਾਹੇ ਫਿਰੇ ਅਜਾਣ ਕੌਣ ਬਸਤੇ ਆਜ ਤੈਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾ ਦਿਖੇ ਬਸੰਤਾਂ ਸੰਗ ਚਾਲੇ ਅਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕਹਿ ਸਦ ਬਲਹਾਰੇ ਚਰਨ ਸਾਧਕੇ ਧੋਏ ਧੋਏ ਪੀਓ ਅਰਬ ਸਾਧਕੋ ਆਪਣਾ ਜੀਓ ਸਾਧਕੀ ਤੂੜ ਕਰੋ ਇਸ਼ਨਾਨ ਸਾਧੇ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵਡ ਪਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤ ਕੋ ਜਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਨ ਦਾਨ ਜਾ ਕੇ ਦ੍ਰਿਸ਼ਟੀ ਮਾਏ ਪੂਰਬ ਲਿਖੇ ਕਾ ਲਹਿ ਨਾ ਪਾਏ ਸਭ ਕੇ ਤਿਸਕਾਉ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕੈ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੈ ਲੋਏ ਜਾਂ ਕੈ ਹਿਰਦੇ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦਾ ਸਤਮੁਖ ਕੈਤ ਸਾਚੀ ਦਿਸ਼ਟ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈਗੁਣ ਤੇ ਪ੍ਰਭ ਪਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੁਪਰ ਸਿੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖੇ ਮਾਨਕ ਕੀ ਤੂ ਪ੍ਰੀਤ ਤਿਆਗ ਤਿਸ ਤੇ ਪਰੈ ਨਹੀਂ ਕਿਸ ਕੋਏ

ਜਾਂ ਕੈ ਸਰਬ ਥੋਕ ਸੁਨਿਆ ਕਰ ਤਾਂ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਮ ਤਪੀਸ਼ਰ ਗ੍ਰਹਿਸਥ ਮੈਂ ਭੋਗੀ ਤਿਆਇ ਧਿਆਇ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੀ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੈ ਸੋਏ ਤੈ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਚ ਤਿਸ ਕੈ ਅਸਥਾਨ ਜੈਸੇ ਜਨਾਵੈ ਤੈਸਾ ਨਾਨਕ ਜਾਣ

ਸਤਿਪੁਰਖ ਜਿਨ ਜਾਣੇ ਆ ਸਤਿਗੁਰੁ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰਾ ਨਾਨਕੇ ਹਰ ਗੁਣ ਗਾਉ ਅਸ਼ਟਪਦੀ ਸਤਿਗੁਰੁ ਸੇਕੀ ਕਰਾਇ ਪ੍ਰਤਪਾਲ ਸੇਵ ਕੋ ਗੁਰ ਸਦਾ ਦਿਆਲ ਸੇਕੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰੁ ਸੇਕੈ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਾਟੇ ਸਤਿਗੁਰੁ ਸੇਕੋ ਨਾਮ ਤਨ ਦੇ ਗੁਰ ਕਾ ਸਿੱਖ ਵਡ ਪਾਗੀ ਹੈ ਸਤਿਗੁਰੁ ਸੇਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰੁ ਸੇਕੋ ਜੀ ਨਾਲ ਸਮਾਰੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛੂ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤਿਆਵੇ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬਿਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਵ ਨਿਦਾਨ ਜੀ ਕਾ ਦਾਤਾ ਆਠ ਪੈਰ ਪਰ ਬ੍ਰਹਮ ਰੰਗ ਰਾਤਾ ਬ੍ਰਹਮਾ ਜਨ ਜਨਮਾ ਪਰ ਬ੍ਰਹਮ ਏਕੇ ਆਪ ਨਹੀਂ ਕਿਛ ਭਰਮ ਸਾਹ ਸਿਆਨ ਪਲਿਆ ਨਾ ਜਾਈਆ ਨਾਨਕ ਐਸਾ ਗੁਰ ਵਡ ਪਾਗੀ ਪਾਈਆ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨਗਤ ਨਿਰਮਰ ਰੀਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣਕਾਰ ਬਚਨ ਕਰਨਾ ਕਾਨੇ ਮਨ ਸੰਤੋਖਾ ਤੰਪਤਿਆਨ ਪੂਰਾ ਗੁਰ ਆਖੋ ਜਾਂਕਾ ਮੰਤਰ ਅਮਰ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਾਇ ਪਾਏ ਨਾਨਕ ਜਿਸ ਭਾਵੇ ਤਿਸ ਲਈ ਮਲਾਏ ਜੇ ਬਾਏ ਕੋ ਉਸਤਤ ਅਨੇਕ ਸਤਿ ਪੁਰਖ ਪੂਰਨ ਬਵੇਕ ਕਾਹੋ ਬੋਲਣਾ ਪਹੁੰਚਿਤ ਪ੍ਰਾਣੀ ਅਗਮਾ ਗੋਚਰ ਪ੍ਰਭ ਨਿਰਬਾਣੀ ਨਿਰਹਾਰੀ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰ ਅਸ ਪਾਵੀ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖ ਕਾ ਨਹੀਂ ਕਦੇ ਬਿਨਾਸ਼ ਜਾਂ ਕਹਿ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਮਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮੋਹ ਦੁਖ ਤੈ ਤੇ ਨਾਸੇ ਤਬਤ ਮੈਂ ਠਾਂਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਆਂਦੇ ਸੇ ਸਾਧੂ ਕੇ ਪੂਰਨ ਅਪਦੇਸੇ ਪਹੁ ਚੁੱਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਤਿਤ ਪਾਏ ਚੁੱਕੇ ਪਰਮ ਗਮਨ ਸੁਨ ਨਾਨਕੇ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗਣ ਵੀ ਓਹੀ ਕਲਾ ਤਾਰਜਨ ਸਗਲੇ ਮੋਹੀ ਆਪਣੇ

ਆਪਣੀ ਕਲਤਾਰੀ ਅਣਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸ਼ਗਲੇ ਸਾਰੇ ਹਰ ਹਰੇ ਨਾਮ ਕਮਾਵਣਾ ਨਾਨਕ ਇਹੋ ਤਨ ਸਾਰੇ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਵਸਾ ਮੀਤ ਬਸਾਰੋ ਚਰਨ ਕਮਲ ਰਿਧ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥੇ

ਜਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਟ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਬਾਕ ਕਰੇ ਭਲੀ ਕਰਨੀ ਸਾਸੋ ਬਾਪਜ ਹਰ ਕੀ ਸਰਨੀ ਅਣਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖ ਦਲਾਏ

ਜਾਂ ਕਿਰਦੇ ਬਸੇ ਹਰ ਸੋਏ, ਕਲ ਤਾਂਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪਰਗਾਸ, ਤਿਤ ਕਰ ਜਾਏ ਬਸੈ ਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਆਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਣਕ ਉਪਾਵਨਾ ਛੂਟਨ ਹਾਰੇ, ਸਿਮਰਤ ਸਾਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਂਸਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਤਣਾ, ਤੂੰ ਕਿਆ ਲਿਪਟਾਵੇ ਮੂਰਖ ਮਣਾ, ਸੁਤ ਮੀਤ ਕਟੰਬ ਔਰ ਬਨੰਤਾ, ਇਨਤੇ ਕਹੋ ਤੁਮ ਕਵਣ ਸਨਾਤਾ, ਰਾਜ ਰੰਗ ਮਾਇਆ ਵਿਸਤਾਰੇ, ਇਨਤੇ ਕਹੋ ਕਵਣ ਸਟਕਾਰ, ਅਥ ਅਸਸਤੀ ਰੱਥ ਸਵਾਰੀ, ਝੂਠਾ ਡੰਬ ਝੂਠ ਪਸਾਰੀ, ਜਿੰਦੇ ਤਿਸ ਬੁੱਝੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਸਤਾਨਾ, ਗੁਰ ਕੀ ਮਤ ਤੂੰ ਲੇਹ ਅਯਾਣੇ, ਭਗਤ ਬਿਨਾ ਬਹੁ ਡੁਬੇ ਸਿਆਣੇ, ਹਰ ਕੇ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ, ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕੈਤ ਰਹਿਤ ਗਤ ਪਾਵੋ, ਸਾਰ ਪੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ, ਗੁਣ ਗਾਵੋ ਤੇਰੇ ਉੱਤਰ ਸਮੈਲ, ਬਿਨ ਸਜਾਏ ਹਉਮੈ ਵਿਖ ਫੈਲ, ਹੋਏ ਅਚਿੰਤ ਬਸੇ ਸੁਖ ਨਾਲੇ, ਸਾਸ ਗਰਾ ਸਾਰ ਨਾਮ ਸਮਾਲ, ਸਾੜ ਸਿਆਨਪ ਸਗਲੇ ਮਣਾ, ਸਾਹ ਸੰਗ ਪਾਵੇ ਸਚ ਤਨਾ, ਹਰ ਪੂੰਜੀ ਸੰਚ ਕਰੋ ਬਿਹਾਰ, ਈਹਾ ਸੁਖ ਦਰਗਾ ਜਾਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਂ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰੇ ਹੋ ਪ੍ਰਭ ਵਿਆਪ, ਅਣਕ ਵਿਸਤਾਰ ਏਕ ਤੇ ਭਏ, ਏਕ ਰਾਧ ਪਰਾਸਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ।

ਨੇਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾ ਸੁਖ ਹੋਏ ਹਰ ਸਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨ ਪੂਰਨ ਪੁਰਖ ਨਹੀਂ ਡੋਲਾਣ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਿਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋਇਓ ਦਿਆਲੇ ਸੇਵ ਕਿਨੋ ਸਦਾ ਨਿਹਾਲੇ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ ਇਸ ਪੁੰਨੀ ਸਰਦਾ ਸਭ ਪੂਰੀ ਰਾਵ ਰਿਹਾ ਸਤਸੰਗ ਹਜੂਰੀ ਜਿਸਕਾ ਸਾਤਨ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੇ ਸੋ ਕਿਉਂ ਬਿਸਰੈ ਜੋ ਕੀਆ ਜਾਣੇ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੋ ਜੀਵਨ ਜੀਆ ਸੋ ਕਿਉਂ ਬਿਸਰੈ ਜੋ ਅਗਨ ਮੈਂ ਰਾਖੇ ਗੁਰ ਪ੍ਰਸ਼ਾਦ ਕੁਬਿਰ ਲਾ ਲਾਖੇ ਸੋ ਕਿਉਂ ਬਿਸਰੈ ਜੈ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰ ਪੂਰੇ ਤਤੇਹ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਪ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਈ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ

ਪੇਕ ਦਰ ਸੁਖ ਹੋਏ, ਮਨ ਬਿਕਸੇ ਸਾ ਚਰਨ ਤੋਏ, ਭਗਤ ਜਨਾ ਕਹਿ ਮਨ ਤਨ ਰੰਗ, ਬਿਰਲਾ ਕਾਉ ਪਾਵੈ ਸੰਗ, ਏਕ ਬਸ ਦਿਜੇ ਕਰ ਮਾਇਆ, ਗੁਰ ਪ੍ਰਸ਼ਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਖਸੰਦ ਦੀਨ ਦਿਆਲ, ਭਗਤ ਵਿਸ਼ਾਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪਿਤਪਾਲ, ਆਦਿ ਪੁਰਖ ਕਾਰਨ ਕਰਤਾਰੇ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪਨੀਤ, ਭਗਤ ਪਾਏ ਲਾਵੇ ਮਨਹੀਤ, ਹਮ ਨਿਰਗੁਣ ਯਾਰੇ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨ ਕੇ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪੁਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਪਲੀ ਸੁਕਰਨੀ ਸੋ ਬਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਟ।

ਜਿਤਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗਰ ਅੰਤਰ ਪ੍ਰਭ ਦੀਠਾ ਨਾਮ ਪ੍ਰਭੁ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾਹੀ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਣ ਸਮਾਧ ਅਨੰਤ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਦੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮੈਂ ਆਕਾਸ ਪਿਆਲ ਸਰਬ ਲੋਕ ਪੂਰਨ ਪਿਤਪਾਲ ਬਨ ਤਨ ਪਰਬਤ ਹੈ ਪਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਡ ਦਾ ਦਿਸੇ ਸਮਾਹੇ ਤੁਮ ਤੇ ਪਿੰਨ ਨਹੀਂ ਕੋਠਾਉ ਗੁਰ ਪ੍ਰਸ਼ਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਆਰ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬਹੂੰ ਡੋਲੈ।

ਸੁਆਮੀ ਉਤਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਾ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੇ ਸਭ ਧਰਮ ਸੰਤ ਜਨਾ ਸੁਨੋ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਾਤੇ ਸਤ ਬਚਨ ਸਾਧੂ ਸਭ ਕੈਤ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਮਨ ਹਰ ਪ੍ਰਭ ਜਾਣੇ ਅੰਤਰ ਬਸੇ ਬਾਰ ਬੇ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਾਤੇ ਕੀਆ ਸਭ ਸਾਤੇ ਤਿਸ ਪ੍ਰਭ ਤੇ ਸਗਲੀ ਉਤਪਾਤੇ।